ਦਾ ਐਫਐਮ ਰੇਨਬੋ ਚੈਨਲ ਹੈ। ਅੱਜ ਸ਼ੱਕ ਸੰਵਤ 1947 ਦੇ ਜੇਸ਼ਠ ਮਹੀਨੇ ਦੀ 6 ਤਰੀਕ, ਤਦ ਅਨੁਸਾਰ ਈਸਵੀ ਸੰਨ 2026 ਦੇ ਮਈ ਮਹੀਨੇ ਦੀ 28 ਤਰੀਕ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਨੇ ਅਤੇ ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫ ਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

FM ਬੈਂਡ 102.7 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ। ਲਓ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਛੇ ਵੱਜ ਕੇ 5 ਮਿੰਟ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਨ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। 7 ਵੱਜ ਕੇ 2 ਮਿੰਟ ਤੇ ਤੁਸੀਂ ਸੁਣੋਗੇ ਸਾਡਾ ਇਨਫੋਰਮੇਟਿਵ ਪਲੱਸ ਐਂਟਰਟੇਨਿੰਗ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਠੀਕ 8 ਵੱਜ ਕੇ 30 ਮਿੰਟ ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ। 8 ਵੱਜ ਕੇ 40 ਮਿੰਟ ਤੇ ਤੁਹਾਡੀ ਹਾਰਟਬੀਟ ਨੂੰ ਐਨਰਜੈਟਿਕ ਬਣਾਏਗਾ ਨੌਨ ਸਟੋਪ ਪੰਜਾਬੀ ਬੀਟਸ ਨਾਲ ਪ੍ਰੋਗਰਾਮ ਅੱਡੀ ਟੱਪਾ। ਬੈਕ ਟੂ ਬੈਕ ਪੰਜਾਬੀ ਸੌਂਗਸ ਤੁਹਾਡੇ ਵਾਸਤੇ ਪਲੇਅ ਕੀਤੇ ਜਾਣਗੇ। 9 ਵੱਜ ਕੇ 2 ਮਿੰਟ ਤੇ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਿਲਾਂ ਦੀ ਧੜਕਣ ਨਾਲ ਜੁੜਿਆ ਪ੍ਰੋਗਰਾਮ ਤੁਸੀਂ ਸੁਣੋਗੇ ਦਿਲ ਆਪਣਾ ਪੰਜਾਬੀ। ਦਸ ਵੱਜ ਕੇ 2 ਮਿੰਟ ਤੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ 'ਚ ਅਤੇ ਨਾਲ ਹੋਣਗੀਆਂ ਗੀਤਾਂ ਬਾਰੇ ਕੁਝ ਖਾਸ ਗੱਲਾਂ। 11 ਵੱਜ ਕੇ 2 ਮਿੰਟ ਤੇ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਤੜਕਾ, ਜਿਹਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਪੰਜਾਬੀ ਗੀਤਾਂ ਦੀ ਫਰਮਾਇਸ਼ਾਂ ਪੂਰੀ ਕਰਾ ਸਕਦੇ ਹੋ।

12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਠੀਕ 1:00 ਦੁਪਹਿਰ ਨੂੰ ਤੁਸੀਂ ਇੰਜੋਏ ਕਰੋਗੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਜਿਨ੍ਹਾਂ ਦੋਸਤਾਂ ਨੂੰ ਸ਼ਾਇਰੀ ਦਾ ਸ਼ੌਂਕ ਹੈ ਉਹਨਾਂ ਵਾਸਤੇ ਪੇਸ਼ ਕਰਾਂਗੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪ੍ਰੋਗਰਾਮ ਦਿਲਾਜ ਸ਼ਾਇਰ ਹੈ, ਜਿਸ ਵਿੱਚ ਮੈਸੇਜਿਸ ਰਾਹੀਂ ਤੁਸੀਂ ਵੀ ਆਪਣੀ ਸ਼ਾਇਰੀ ਸ਼ਾਮਿਲ ਕਰਵਾ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਠੀਕ 3:00 ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਿੱਧਾ ਦਿੱਲੀ ਕੇਂਦਰ ਤੋਂ। ਸ਼ਾਮੀ 4:00 ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਸੰਦੇਸ਼ ਟੂ ਸੋਲਜਰਸ। ਠੀਕ 4:00

ਯੁਵਾ ਦੋਸਤਾਂ ਦੀ ਧੜਕਣ ਨਾਲ ਜਿਹੜੇ ਆ ਪ੍ਰੋਗਰਾਮ ਯੁਵਾਣੀ ਤੁਸੀਂ ਇੰਜੋਏ ਕਰੋਗੇ 5 ਵਜੇ। ਤੁਹਾਡੇ ਚਿਹਰਿਆਂ ਦੀ ਮੁਸਕਾਨ ਲੈ ਕੇ ਆਏਗਾ, ਜ਼ਿੰਦਗੀ ਨੂੰ ਹੋਰ ਪੋਜ਼ਿਟਿਵ ਬਣਾਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਤੁਸੀਂ ਸੁਣੋਗੇ 6 ਵਜੇ।

ਪੰਜਾਬੀ ਤੇ ਹਿੰਦੀ ਫਿਲਮਾਂ ਬਾਰੇ ਇੰਟਰਸਟਿੰਗ ਫੈਕਟਸ, ਅਪਡੇਟਸ, ਅਨਟੋਲ ਸਟੋਰੀਜ਼ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਠੀਕ 7:02 'ਤੇ। ਅਤੇ ਰਾਤ ਨੂੰ 8:02 'ਤੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਮਸਤੀ ਜੰਕਸ਼ਨ।

9:02 ਤੇ ਮੈਸੇਜ ਬੇਸਡ ਫਰਮਾਇਸ਼ੀ ਪ੍ਰੋਗਰਾਮ ਤੁਸੀਂ ਸੁਣੋਗੇ ਦਿਲ ਚਾਹਤਾ ਹੈ। ਠੀਕ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਸ਼ਾਮੀ ਗਜ਼ਲ।

ਸਾਢੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਰੈਟਰੋ ਸੋਲੋ ਫਿਲਮੀ ਸੌਂਗਸ। FM ਨਿਊਜ਼ ਹੈਡਲਾਈਨਸ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ ਤੇ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 6:05 ਹੋ ਗਏ ਨੇ ਤੇ ਲਓ ਜੀ ਹੁਣ ਵੇਲਾ ਹੋ ਗਿਆ ਭਗਤੀ ਰਸ ਦੇ ਪ੍ਰੋਗਰਾਮ ਵੰਦਨਾ ਦਾ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ। ਜਦੋਂ ਦੁਨੀਆ ਦੇ ਰਾਹ ਔਖੇ ਲੱਗਣ ਤਾਂ ਇੱਕ ਵਾਰ ਵਾਹਿਗੁਰੂ ਆਖ ਕੇ ਵੇਖੋ, ਦਿਲ ਨੂੰ ਸਕੂਨ ਵੀ ਮਿਲੇਗਾ ਅਤੇ ਹੌਸਲਾ ਵੀ। ਵਾਹਿਗੁਰੂ ਉਹ ਨੂਰ ਹੈ ਜੋ ਹਨੇਰੇ ਵੇਲੇ ਰਾਹ ਦਿਖਾਉਂਦਾ ਹੈ ਅਤੇ ਜਿਸ ਦਾ ਨਾਮ ਲੈਂਦੇ ਹੀ ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ।

ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸਤਾ ਪ੍ਰੋਗਰਾਮ ਵੰਦਨਾ। ਵਿਘਨਹਰਤਾ ਗਣੇਸ਼ ਜੀ ਦੀ ਮਹਿਮਾ ਨਿਰਾਲੀ ਹੈ, ਭਗਤਾਂ ਦੀ ਹਰ ਅਰਦਾਸ ਉਹਨਾਂ ਨੇ ਸੰਭਾਲੀ ਹੈ। ਜਿਸ ਘਰ ਵਿੱਚ ਬੱਪਾ ਦਾ ਵਾਸ ਹੋਵੇ ਉੱਥੇ ਖੁਸ਼ੀਆਂ ਨੇ ਹਰ ਵੇਲੇ ਡੇਰਾ ਲਾਇਆ ਹੋਵੇ।

0: ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ, ਸਭ ਤੋਂ ਵੱਡਾ ਰਾਹ ਦਿਖਾਉਣ ਵਾਲਾ ਕੋਈ ਹੋਰ ਨਹੀਂ,
1: ਵਾਹਿਗੁਰੂ ਨੇ।
0: ਜਦੋਂ ਦੁਨੀਆ ਸਾਥ ਛੱਡ ਦੇਵੇ ਉਦੋਂ ਹੀ ਵਾਹਿਗੁਰੂ ਆਪਣੀ ਮਿਹਰ ਨਾਲ ਉਂਗਲ ਫੜ ਕੇ ਸਾਨੂੰ ਚਲਾਉਂਦੇ ਨੇ। ਗੁਰੂ ਕੋਈ ਨਾਮ ਨਹੀਂ ਹੈ, ਗੁਰੂ ਉਹ ਸੋਹਣੀ ਜਿਹੀ ਰੋਸ਼ਨੀ ਹੈ ਜੋ ਹਨੇਰੇ ਵਿੱਚ ਵੀ ਉਮੀਦ ਨੂੰ ਜਗਾਉਂਦੀ ਹੈ। ਗੁਰੂ ਉਹ ਸੁਰ ਹੈ ਜੋ ਟੁੱਟੇ ਹੋਏ ਮਨ ਨੂੰ ਵੀ ਸਕੂਨ ਦਿੰਦਾ ਹੈ।

ਐਫਐਮ ਬੈਂਡ 102.7 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੋਇਆ ਤੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਸਤਾ ਪ੍ਰੋਗਰਾਮ ਵੰਦਨਾ। ਹੁਣ ਸਟੂਡੀਓ ਦੀ ਘੜੀ ਦੇ ਮੁਤਾਬਿਕ 7 ਵੱਜ ਗਏ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤਿੱਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਆਸਾਮ ਵਿਧਾਨ ਸਭਾ ਨੇ ਇਕਸਾਰ ਸਿਵਲ ਜਾਬਤਾ ਬਿੱਲ ਪਾਸ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਮਨੀਪੁਰ ਵਿੱਚ 2023 ਦੀ ਹਿੰਸਾ ਨਾਲ ਸੰਬੰਧਿਤ ਚੱਲ ਰਹੇ ਮੁਕੱਦਮਿਆਂ ਨੂੰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਤੇ ਦਿੱਤੇ ਨਿਰਦੇਸ਼। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਕੀਤਾ ਹੈ ਗ੍ਰਿਫਤਾਰ। ਇਹ ਸੀ ਜੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

102.7 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਤੇ ਨਾਲ ਹੀ 103.6 ਮੈਗਾਹਰਟਸ ਤੇ ਲਓ ਜੀ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦੇ ਫੇਵਰੇਟ ਫੇਵਰੇਟ ਫੇਵਰੇਟ ਐਂਟਰਟੇਨਿੰਗ ਪਲੱਸ ਇਨਫੋਰਮੇਟਿਵ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦਾ।

ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਆਪਣੀ ਦੋਸਤ ਆਰਜੀ ਸ਼ਾਹਿਨ। ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਾਂਗੇ ਪੋਜ਼ਿਟਿਵ ਥੋਟ ਦੇ ਨਾਲ, ਐਜ਼ ਯੂਜੂਅਲ ਜਿੱਦਾਂ ਆਪਾਂ ਕਰਦੇ ਹਾਂ ਹਮੇਸ਼ਾ। ਉਸ ਤੋਂ ਬਾਅਦ ਅੱਜ ਬਹੁਤ ਸਾਰੇ ਖਾਸ ਦਿਨ ਨੇ, ਕੁਝ ਤੁਸੀਂ ਇੰਟਰਵਿਊ ਸੁਣੋਗੇ ਐਕਸਪਰਟਸ ਦੇ ਨਾਲ, ਅਤੇ ਨਾਲ ਹੀ ਕੁਝ ਇੱਦਾਂ ਦੇ ਟੋਪਿਕਸ ਨੇ ਬਹੁਤ ਇੰਪੋਰਟੈਂਟ ਨੇ ਜਿਨ੍ਹਾਂ 'ਤੇ ਗੱਲ ਕਰਨੀ, ਅਤੇ ਨਾਲ ਹੋਣਗੀਆਂ ਹੈਲਦੀ ਰੈਸਪੀਜ਼ ਅਤੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਵੀ ਸਾਂਝਾ ਕੀਤੀ ਜਾਏਗੀ। ਜ਼ਿੰਦਗੀ ਹਰ ਰੋਜ਼ ਇੱਕ ਨਵੀਂ ਕਿਤਾਬ ਦਾ ਨਵਾਂ ਪੰਨਾ ਖੋਲ੍ਹਦੀ ਹੈ। ਕਦੇ ਖੁਸ਼ੀਆਂ ਦੇ ਰੰਗ ਹੁੰਦੇ ਨੇ ਅਤੇ ਕਦੇ ਇਮਤਿਹਾਨਾਂ ਦੇ ਸਵਾਲ, ਪਰ ਸਾਨੂੰ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ, ਮੁਸਕਰਾਉਣਾ ਛੱਡਣਾ ਨਹੀਂ ਚਾਹੀਦਾ, ਕਿਉਂਕਿ ਹੱਸਦਾ ਹੋਇਆ ਚਿਹਰਾ ਸਿਰਫ ਤੁਹਾਡੀ ਸਾਡੀ ਹਿੰਮਤ ਨਹੀਂ ਕਿਸੇ ਹੋਰ ਦੀ ਉਮੀਦ ਵੀ ਬਣ ਸਕਦਾ ਹੈ। ਹਰ ਸਿਚੁਏਸ਼ਨ ਨੂੰ ਪੋਜ਼ਿਟਿਵ ਸੋਚ ਨਾਲ ਐਕਸੈਪਟ ਕਰੋ, ਕਿਉਂਕਿ ਹਨੇਰੀ ਰਾਤ ਤੋਂ ਬਾਅਦ ਸਫੇਰਾ ਤਾਂ ਹੁੰਦਾ ਹੀ ਹੈ, ਅਤੇ ਜਿੰਨਾ ਬੰਦਿਆਂ ਦੇ ਹੌਸਲੇ ਜ਼ਿੰਦਾ ਰਹਿੰਦੇ ਨੇ ਉਨਾ ਹੀ ਰੱਬ ਉਸਦੇ ਰਸਤੇ ਖੋਲ੍ਹ ਦਿੰਦਾ ਹੈ। ਵੈਸੇ ਦੋਸਤੋ, ਸਾਨੂੰ ਨਾ ਜ਼ਿੰਦਗੀ ਨੂੰ ਇੰਨਾ ਵੀ ਜ਼ਿਆਦਾ ਸੀਰੀਅਸ ਲੈਣ ਦੀ ਜ਼ਰੂਰਤ ਨਹੀਂ ਹੈ ਜਿੰਨਾ ਆਪਾਂ ਸੋਚਦੇ ਹਾਂ ਬਾਕੀਆਂ ਸਾਰੀਆਂ ਟੈਨਸ਼ਨਾਂ ਲੈ ਕੇ। ਆਪਾਂ ਹੱਸਣਾ ਭੁੱਲ ਜਾਂਦੇ ਹਾਂ ਕਿਉਂਕਿ ਹਰ ਦਿਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ ਹੈ, ਅਤੇ ਹਰ ਮੁਸ਼ਕਿਲ ਤੁਹਾਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਹੈ। ਜੇ ਅੱਜ ਕੁਝ ਸਾਡੇ ਹਿਸਾਬ ਨਾਲ ਨਹੀਂ ਵੀ ਹੋ ਰਿਹਾ ਤਾਂ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ ਸਾਨੂੰ। ਰੱਬ ਸ਼ਾਇਦ ਸਾਡੇ ਲਈ ਕੁਝ ਹੋਰ ਚੰਗਾ ਸਾਡੀ ਕਿਸਮਤ ਦੇ ਵਿੱਚ ਲਿਖ ਰਿਹਾ ਹੋਵੇਗਾ। ਸਾਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਬਾਦਲ ਜਿੰਨੇ ਮਰਜ਼ੀ ਘਨੇ ਹੋਣ, ਸੂਰਜ ਨੂੰ ਚਮਕਣ ਤੋਂ ਕੋਈ ਨਹੀਂ ਰੋਕ ਸਕਦਾ। ਉਹ ਕਿਤੇ ਨਾ ਕਿਤੇ ਥੋੜ੍ਹੇ ਟਾਈਮ ਬਾਅਦ ਉਸਦੀਆਂ ਜਿਹੜੀਆਂ ਕਿਰਨਾਂ ਨੇ ਨਾ, ਉਹ ਬਾਦਲਾਂ ਨੂੰ ਚੀਰ ਕੇ ਸਾਨੂੰ ਦਿਖ ਜਾਂਦੀਆਂ ਨੇ। ਬਿਲਕੁਲ ਉਸੇ ਤਰ੍ਹਾਂ ਸਾਡੀ ਜਿਹੜੀ ਮਿਹਨਤ ਹੈ, ਸਾਡੀ ਜਿਹੜੀ ਪੋਜ਼ਿਟਿਵਿਟੀ ਹੈ, ਇੱਕ ਦਿਨ ਸਾਨੂੰ ਜਿਹੜਾ ਰਿਜ਼ਲਟ ਹੈ, ਰੰਗ ਹੈਗਾ, ਜ਼ਰੂਰ ਦੇਗੀ। ਇੱਕ ਚੀਜ਼ ਇਹ ਵੀ ਹੈ ਕਿ ਕਿਸੇ ਦੀ ਗੱਲ ਸਾਨੂੰ ਨਾ ਦਿਲ 'ਤੇ ਬੜੀ ਜਲਦੀ ਅੱਜ ਕੱਲ੍ਹ ਲੱਗ ਜਾਂਦੀ ਹੈ, ਅਤੇ ਉਹ ਹੀ ਜਿਹੜੀ ਗੱਲ ਹੈ ਦਿਮਾਗ 'ਚ ਬਿਠਾ ਕੇ, ਦਿਲ ਦੇ ਵਿੱਚ ਬਿਠਾ ਕੇ ਆਪਾਂ ਉਦਾਸ ਹੁੰਦੇ ਰਹਿੰਦੇ ਹਾਂ, ਸੋਚਦੇ ਰਹਿੰਦੇ ਹਾਂ, ਅਤੇ ਕੋਈ ਵੀ ਇੱਦਾਂ ਦੀ ਗੱਲ ਹੈ ਤੁਹਾਨੂੰ, ਸਾਨੂੰ ਸਾਰਿਆਂ ਨੂੰ ਇੱਦਾਂ ਲੱਗਦਾ ਹੈ ਕਿ ਹਾਂ ਇਹ ਸਾਡੇ ਦਿਮਾਗ 'ਚ ਬਹਿ ਜਾਏਗੀ ਜਾਂ ਸਾਨੂੰ ਬਹੁਤ ਜ਼ਿਆਦਾ ਇਫੈਕਟ ਕਰੇਗੀ, ਪਹਿਲੀ ਗੱਲ ਤਾਂ ਉਹ ਦਿਮਾਗ 'ਚ ਨਾ ਬਿਠਾਉਣੀ ਨਹੀਂ ਚਾਹੀਦੀ ਗੱਲ, ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ। ਕੋਈ ਇੱਦਾਂ ਦੀ ਜਿਹੜੀ ਚੀਜ਼ ਹੈ, ਕੋਈ ਇੱਦਾਂ ਦੀ ਵਾਈਬ ਹੈ, ਐਨਰਜੀ ਹੈ, ਸਾਨੂੰ ਲੱਗਦਾ ਕਿ ਹਾਂ ਸਾਡੀ ਸਿਹਤ ਵਾਸਤੇ, ਮੈਂਟਲ ਸਿਹਤ ਵਾਸਤੇ ਇਹ ਵਧੀਆ ਨਹੀਂ ਹੈ, ਅਤੇ ਸਾਨੂੰ ਉਹਨਾਂ ਚੀਜ਼ਾਂ ਤੋਂ, ਉਹਨਾਂ ਬੰਦਿਆਂ ਤੋਂ ਦੂਰ ਰਹਿਣਾ ਚਾਹੀਦਾ। ਇੱਦਾਂ ਹੀ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ, ਲੇਕਿਨ ਉਸ ਤੋਂ ਪਹਿਲਾਂ ਇੱਕ ਐਨਰਜੈਟਿਕ ਸੌਂਗ, ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਇੰਜੋਏ ਕਰੋ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ ਇੰਜੋਏ ਤੁਸੀਂ ਕਰ ਰਹੇ ਹੋ ਆਪਣੇ ਦੋਸਤ ਹਰਜੀਤ ਸ਼ਾਹਿਨ ਦੇ ਨਾਲ ਗੀਤ ਹਜੇ ਇੰਜੋਏ ਆਪਾਂ ਕੀਤਾ ਆ ਕੀਕੀ ਦੀ ਆਵਾਜ਼ ਦੇ ਵਿੱਚ ਮਹਿਬੂਬਾ ਲਓ ਜੀ ਫਿਰ ਜਿੱਦਾਂ ਮੈਂ ਕਿਹਾ ਸੀ ਕਿ ਇੱਕ ਰੈਸਪੀ ਤੁਹਾਡੇ ਨਾਲ ਮੈਂ ਸਾਂਝਾ ਕਰੂੰਗੀ ਹਾਂ ਥੋੜ੍ਹੀ ਜਿਹੀ ਅਨੋਖੀ ਅੱਜ ਕਿਉਂਕਿ ਅੱਜ ਹੈਗੀ ਹੈ ਈਦ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਈਦ ਦੀ ਬਹੁਤ ਬਹੁਤ ਮੁਬਾਰਕਾਂ ਇੱਦਾਂ ਹੀ ਹਰ ਤਿਉਹਾਰ ਜਿੰਨੇ ਵੀ ਤਿਉਹਾਰ ਨੇ ਭਾਵੇਂ ਉਹ ਕਿਸੇ ਵੀ ਰਿਲੀਜਨ ਦਾ ਹੋਵੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਸੈਲੀਬ੍ਰੇਟ ਕਰਨਾ ਚਾਹੀਦਾ ਜਦੋਂ ਆਪਾਂ ਕੋਈ ਵੀ ਤਿਉਹਾਰ ਹੁੰਦਾ ਮਿਲ ਜੁਲ ਕੇ ਸੈਲੀਬ੍ਰੇਟ ਕਰਦੇ ਮੈਂ ਕਹਿੰਦੀ ਕਿ ਉਹਦੀ ਜਿਹੜੀ ਖੁਸ਼ੀ ਹੈ ਨਾ ਉਹਦਾ ਜਿਹੜਾ ਪਿਆਰ ਹੈ ਜਿਹੜੀ ਉਸ ਤਿਉਹਾਰ ਦੀ ਮਿਠਾਸ ਹੈ ਉਹ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਸੇ ਮਿਠਾਸ ਨੂੰ ਬਰਕਰਾਰ ਰੱਖਦੇ ਹੋਏ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਮਿੱਠੀ ਮਿੱਠੀ ਜਿਹੜੀ ਸੇਵੀਆਂ ਹੁੰਦੀਆਂ ਨੇ ਖਾਸ ਕਰ ਆਪਾਂ ਵੈਸੇ ਤਾਂ ਈਦ 'ਤੇ ਸੇਵੀਆਂ ਬਣਾਉਂਦੇ ਨੇ ਪਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ ਲੱਗਦਾ ਉਹ ਤਾਂ ਬਣਾਉਂਦੇ ਹੀ ਰਹਿਣਗੇ ਜਾਂ ਬਣਾਉਂਦੇ ਹੀ ਰਹਿੰਦੇ ਨੇ ਅਤੇ ਈਦ ਦੇ ਇਸ ਤਿਉਹਾਰ 'ਤੇ ਸੇਵੀਆਂ ਦੀ ਜਿਹੜੀ ਮਿੱਠੀ ਜਿਹੀ ਰੈਸਪੀ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਫਟਾਫਟ ਤੁਸੀਂ ਨੋਟ ਡਾਊਨ ਕਰੋ ਅਤੇ ਸਵੇਰ ਨੂੰ ਵੀ ਵੈਸੇ ਤੁਸੀਂ ਖਾ ਸਕਦੇ ਹੋ ਦਿਨ ਦੀ ਸ਼ੁਰੂਆਤ ਥੋੜ੍ਹੀ ਜਿਹੀ ਮਿਠਾਸ ਨਾਲ ਆਪਾਂ ਕਰ ਸਕਦੇ ਹਾਂ ਹਾਂ ਵੈਸੇ ਰੋਜ਼ ਨਹੀਂ ਖਾਣਾ ਚਾਹੀਦਾ ਲੇਕਿਨ ਤਿਉਹਾਰ 'ਤੇ ਥੋੜ੍ਹੀ ਜਿਹੀ ਚੀਟਿੰਗ ਹੋ ਸਕਦੀ ਹੈ ਸਭ ਤੋਂ ਪਹਿਲਾਂ ਆਪਾਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਇੱਕ ਪੈਨ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਉਹਨੂੰ ਗਰਮ ਕਰਨਾ ਹੈ ਉਸਦੇ ਵਿੱਚ ਆਪਾਂ ਸੇਵੀਆਂ ਨੂੰ ਹਲਕਾ ਜਿਹਾ ਗੋਲਡਨ ਰੋਸਟ ਕਰਨਾ ਹੈ ਉਸ ਤੋਂ ਬਾਅਦ ਜਦੋਂ ਸੇਵੀਆਂ ਦੀ ਖੁਸ਼ਬੂ ਪੂਰੇ ਘਰ ਵਿੱਚ ਫੈਲ ਜਾਏਗੀ ਸਮਝ ਲਓ ਈਦ ਵਾਲੀ ਜਿਹੜੀ ਫੀਲਿੰਗ ਹੈ ਤਿਉਹਾਰ ਵਾਲੀ ਜਿਹੜੀ ਫੀਲਿੰਗ ਹੈ ਉਹ ਸਾਰਿਆਂ ਤੱਕ ਪਹੁੰਚ ਜਾਏਗੀ ਹੁਣ ਉਹਦੇ ਵਿੱਚ ਥੋੜ੍ਹਾ ਜਿਹਾ ਦੁੱਧ ਆਪਾਂ ਪਾਉਣਾ ਹੈ ਅਤੇ ਪਿਆਰ ਨਾਲ ਹਲਕੀ ਆਂਚ 'ਤੇ ਉਸਨੂੰ ਪਕਾਉਣਾ ਹੈ ਫਿਰ ਉਸ ਤੋਂ ਬਾਅਦ ਸ਼ੱਕਰ ਪਾਣੀ ਆਪਣੇ ਸਵਾਦਾਂ ਅਨੁਸਾਰ ਵੈਸੇ ਗੁੜ ਦੀ ਜਿਹੜੀ ਸੇਵੀਆਂ ਉਹ ਵੀ ਆਪਾਂ ਖਾ ਸਕਦੇ ਹਾਂ ਉਹ ਵੀ ਬਹੁਤ ਜ਼ਿਆਦਾ ਸਵਾਦ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਇਲਾਇਚੀ ਪਾਊਡਰ ਪਾਉਣਾ ਹੈ ਥੋੜ੍ਹੀ ਜਿਹੀ ਬਦਾਮ ਹਾਂ ਵੈਸੇ ਨਾ ਜਿਹੜੇ ਡਰਾਈ ਫਰੂਟਸ ਨੇ ਉਹਨਾਂ ਨੂੰ ਵੀ ਆਪਾਂ ਰੋਸਟ ਕਰ ਸਕਦੇ ਹਾਂ ਵਧੀਆ ਤਰ੍ਹਾਂ ਦੇਸੀ ਘਿਓ ਦੇ ਵਿੱਚ ਜੇ ਨਹੀਂ ਕਰਨਾ ਉਹ ਫਿਰ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਉਸ ਦੁੱਧ ਦੇ ਵਿੱਚ ਇਲਾਇਚੀ ਪਾਊਡਰ ਪਾ ਕੇ ਥੋੜ੍ਹੀ ਜਿਹੀ ਬਦਾਮ ਕਾਜੂ ਕਿਸ਼ਮਿਸ਼ ਜੋ ਵੀ ਡਰਾਈ ਫਰੂਟਸ ਤੁਹਾਨੂੰ ਪਸੰਦ ਨੇ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਤਾਂ ਜੋ ਹਰ ਬਾਈਟ 'ਚ ਮਿਠਾਸ ਦੇ ਨਾਲ ਪਿਆਰ ਵੀ ਮਹਿਸੂਸ ਹੋਵੇ ਅਤੇ ਹੈਲਦੀ ਵੀ ਹੋਵੇ ਅਤੇ ਕੁਝ ਹੀ ਮਿੰਟਾਂ 'ਚ ਤੁਹਾਡੀ ਜਿਹੜੀ ਮਿੱਠੀ ਮਿੱਠੀ ਸੇਵੀਆਂ ਜਿਹੜੀਆਂ ਨੇ ਉਹ ਤਿਆਰ ਹੋ ਜਾਣਗੀਆਂ ਕ੍ਰੀਮੀ ਕ੍ਰੀਮੀ ਸੇਵੀਆਂ ਤਿਆਰ ਹੋ ਜਾਣਗੀਆਂ ਜੋ ਸਿਰਫ ਪੇਟ ਨਹੀਂ ਦਿਲ ਵੀ ਖੁਸ਼ ਕਰ ਦੇਣਗੀਆਂ ਹੁਣ ਇਹਦੇ ਵਿੱਚ ਜੇ ਤੁਸੀਂ ਕੋਈ ਐਡੀਸ਼ਨ ਕਰਨੀ ਹੈ ਕੋਈ ਇੱਦਾਂ ਦਾ ਤੁਹਾਡਾ ਫੇਵਰੇਟ ਇੰਗਰੀਡੀਐਂਟ ਹੈ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਇਟਸ ਡਿਪੈਂਡਸ ਅਪੋਨ ਯੂ ਮੈਂ ਜਿਹੜੀ ਰੈਸਪੀ ਜਿਹੜੀ ਆਪਾਂ ਬਣਾਉਂਦੇ ਹਾਂ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਦਿੱਤੀ ਹੈ ਅਤੇ ਦੋਸਤੋ ਈਦ ਸਿਰਫ ਇੱਕ ਤਿਉਹਾਰ ਨਹੀਂ ਹੈ ਇਹ ਮੁਹੱਬਤ ਆਪਣਾਪਨ ਅਤੇ ਮਿਠਾਸ ਵੰਡਣ ਵਾਲਾ ਤਿਉਹਾਰ ਹੈ ਇਸ ਕਰਕੇ ਸੇਵੀਆਂ ਦੀ ਤਰ੍ਹਾਂ ਆਪਣੀਆਂ ਗੱਲਾਂ ਵਿੱਚ ਵੀ ਹਮੇਸ਼ਾ ਸਾਨੂੰ ਮਿਠਾਸ ਰੱਖਣੀ ਚਾਹੀਦੀ ਹੈ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਾਂ ਜ਼ਿਆਦਾ ਵੀ ਮਿੱਠਾ ਸਿਹਤ ਲਈ ਹਾਨੀਕਾਰਕ ਹੈ ਲੇਕਿਨ ਹੋ ਸਕੇ ਥੋੜ੍ਹਾ ਜਿਹਾ ਜਿਹੜਾ ਮਿਠਾਸ ਹੈ ਆਪਣੀ ਬੋਲੀ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਸਾਨੂੰ ਵਰਤਣਾ ਚਾਹੀਦਾ ਆ

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਜਿਵੇਂ ਮੈਂ ਕਿਹਾ ਸੀ ਕਿ ਇਸ ਈਦ ਦੇ ਤਿਉਹਾਰ 'ਤੇ ਅਤੇ ਇੱਕ ਹੋਰ ਦਿਨ ਇੱਦਾਂ ਦਾ ਖਾਸ ਹੈ, ਕਿਸੇ ਦੀ ਬਰਥ ਐਨੀਵਰਸਰੀ ਹੈ। ਇਸ ਦੇ ਐਕਸਪਰਟ ਦੇ ਨਾਲ ਆਪਾਂ ਕਰਾਂਗੇ ਗੱਲਬਾਤ।
1: ਜਿੱਥੇ ਰੰਗਾਂ ਵਾਲੀ ਹੋਲੀ ਹੋਵੇ, ਦੀਵਿਆਂ ਵਾਲੀ ਦੀਵਾਲੀ ਹੋਵੇ, ਤੇ ਜਿੱਥੇ ਪਿਆਰ ਤੇ ਸ਼ਾਂਤੀ ਨਾਲ ਕ੍ਰਿਸਮਸ ਸੈਲੀਬ੍ਰੇਟ ਕੀਤਾ ਜਾਂਦਾ ਹੈ, ਜਾਂ ਹੋਵੇ ਈਦ, ਹਰ ਤਿਉਹਾਰ ਖੁਸ਼ੀਆਂ ਨਾਲ ਮਿਲ ਜੁਲ ਕੇ ਸੈਲੀਬ੍ਰੇਟ ਕੀਤਾ ਜਾਂਦਾ ਹੈ। FM ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ। ਅੱਜ ਬਕਰਾਈਦ ਹੈ ਤੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਇਹ ਤਿਉਹਾਰ। ਇਸ ਮੌਕੇ ਤੇ ਅਸੀਂ ਅੱਜ ਗੱਲ ਕਰਾਂਗੇ ਮੌਲਾਨਾ ਕੁਤਬਦੀਨ ਜੀ ਦੇ ਨਾਲ, ਜੋ ਕਿ ਲੁਧਿਆਣਾ ਤੋਂ ਨੇ। ਸਰ ਸਾਡੇ ਨਾਲ ਕਾਲ ਤੇ ਜੁੜ ਗਏ ਨੇ, ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ ਜੀ, ਬਹੁਤ ਬਹੁਤ ਸਵਾਗਤ ਹੈ ਕੁਤਬਦੀਨ ਜੀ ਆਪਕਾ ਹਮਾਰੇ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਮੇ ਜੀ। ਤੋ ਮੌਲਾਨਾ ਸਾਹਿਬ, ਜੈਸੇ ਪਹਿਲੇ ਤੋਂ ਈਦ ਕੀ ਬਹੁਤ ਬਹੁਤ ਮੁਬਾਰਕ ਹੈ ਆਪਕੋ ਵੀ ਜੀ। ਵੈਸੇ ਤੋ ਦੇਖਾ ਜਾਏ ਤੋ ਜੋ ਮੀਠੀ ਈਦ ਹੈ ਵੋ ਇੱਕ ਖੁਸ਼ੀ ਕਾ ਔਰ ਪਿਆਰ ਕਾ ਤਿਉਹਾਰ ਹੈ, ਯੇ ਮਨਾਇਆ ਜਾਤਾ ਹੈ। ਮੀਠੀ ਈਦ ਕੇ ਡੇਢ ਮਹੀਨੇ ਬਾਅਦ ਸ਼ਾਇਦ ਹੀ ਬਕਰਾਈਦ ਕਾ ਤਿਉਹਾਰ ਆਤਾ ਹੈ। ਕੁਤਬਦੀਨ ਸਾਹਿਬ ਸੇ ਯੇ ਪੁੱਛਣਾ ਚਾਹੂੰਗੀ ਕਿ ਬਕਰਾਈਦ ਕਾ ਜੋ ਤਿਉਹਾਰ ਹੈ, ਇਸਕੀ ਹਿਸਟਰੀ ਕਿਆ ਹੈ, ਯੇ ਤਿਉਹਾਰ

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उम्र 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਤੁਸੀਂ PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਦਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM ਸੂਰਿਆ ਘਰ.gov.in ਤੇ।
3: ਹਰ ਘਰ ਸੂਰਿਆ ਘਰ।
4: ਸਰ ਤੁਸੀਂ ਪਰਸਨਲ ਲੋਨ ਲੈ?
5: ਫੇਰ ਤੋਂ ਯਾਰ ਇਹਨੂੰ ਤਾਂ ਬਲੌਕ ਹੀ ਕਰ ਦੇਣਾ।
4: ਸਰ ਦੁਬਈ ਦੀ ਫ੍ਰੀ ਟ੍ਰਿਪ।
5: ਇਹਨੂੰ ਵੀ ਬਲੌਕ। ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ? ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ। ਤਾਂ ਫਿਰ ਕੀ ਕਰਾਂ? ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ ਟ੍ਰੈਵਲ ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ, ਮਤਲਬ ਸਭ ਦਾ ਸਪੈਮ ਘਟ ਜਾਵੇਗਾ। ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ। ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਐਫਮੈਨਿਕ 2.7 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਹੈ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ। ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ।

ਈਦ ਦੇ ਰਿਲੇਟਿਡ, ਇਸ ਫੈਸਟੀਵਲ ਦੇ ਰਿਲੇਟਿਡ ਤਾਂ ਆਪਾਂ ਐਕਸਪਰਟ ਦੇ ਨਾਲ ਜਿਹੜਾ ਇੰਟਰਵਿਊ ਹੈ ਉਹ ਤਾਂ ਸੁਣ ਲਿਆ। ਇਸ ਦਿਨ ਦੀ ਖਾਸੀਅਤ ਕੀ ਹੈ ਉਹ ਵੀ ਸਾਨੂੰ ਪਤਾ ਲੱਗ ਗਈ। ਅਤੇ ਇੱਕ ਹੋਰ ਦਿਨ ਹੈ ਜਿਹੜਾ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਅੱਜ ਆਪਾਂ ਇੰਟਰਨੈਸ਼ਨਲ ਡੇ ਆਫ ਐਕਸ਼ਨ ਫੋਰ ਵੂਮੈਨਸ ਹੈਲਥ ਸੈਲੀਬ੍ਰੇਟ ਕਰ ਰਹੇ ਹਾਂ। ਇੱਕ ਯਾਦ ਦਿਹਾਣੀ ਕਿ ਜਿਵੇਂ ਘਰ ਦੀ ਰੌਣਕ ਔਰਤਾਂ ਹੁੰਦੀਆਂ ਨੇ, ਉਸੇ ਤਰ੍ਹਾਂ ਪਰਿਵਾਰ ਦੀ ਖੁਸ਼ਹਾਲੀ ਵੀ ਉਸਦੀ ਚੰਗੀ ਸਿਹਤ ਨਾਲ ਜੁੜੀ ਹੁੰਦੀ ਹੈ। ਆਪਾਂ ਘਰ ਦੇ ਵਿੱਚ ਅਕਸਰ ਦੇਖਿਆ ਹੋਏਗਾ ਕਿ ਜਦੋਂ ਘਰ ਦੇ ਵਿੱਚ ਕੋਈ ਵੀ ਮੈਂਬਰ ਬਿਮਾਰ ਹੁੰਦਾ, ਸਾਨੂੰ ਲੱਗਦਾ ਕਿ ਹਾਂ ਚਲੋ ਕੋਈ ਗੱਲ ਨਹੀਂ, ਮੈਂਬਰ ਮਤਲਬ ਉਹ ਪਰਸਨ ਬਿਮਾਰ ਹੋ ਗਿਆ, ਉਹਦੀ ਟੇਕ ਕੇਅਰ ਆਪਾਂ ਕਰਾਂਗੇ, ਠੀਕ ਹੋ ਜਾਏਗਾ ਹੌਲੀ ਹੌਲੀ। ਲੇਕਿਨ ਘਰ ਦਾ ਜਿਹੜਾ ਪਿੱਲਰ ਹੈ, ਯਾਨੀ ਕਿ ਘਰ ਦੀ ਔਰਤ ਵੁਮੈਨ, ਜਦੋਂ ਉਹ ਬਿਮਾਰ ਹੁੰਦੀਆਂ ਨੇ ਨਾ, ਸਾਰਾ ਸਿਸਟਮ ਹਿੱਲ ਜਾਂਦਾ। ਮੈਂ ਕਹਿੰਦੀ ਹਾਂ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਦੁਪਹਿਰ ਦਾ ਜਿਹੜਾ ਲੰਚ ਹੈ, ਰਾਤ ਦਾ ਡਿਨਰ ਹੈ, ਉਹ ਪ੍ਰੋਪਰ ਜਿਹੜਾ ਖਾਣੇ ਦਾ ਸ਼ੈਡਿਊਲ ਹੈ ਉਹ ਤਾਂ ਹਿੱਲਦਾ ਹੀ ਹੈ, ਪਰ ਬਾਕੀ ਜਿਹੜੀਆਂ ਚੀਜ਼ਾਂ ਨੇ, ਜਿਹੜੇ ਕੰਮ

ਨੇ ਜਿਹੜੇ ਉਹ ਪ੍ਰੋਪਰ ਮਲਟੀ ਟਾਸਕਿੰਗ ਦੇ ਨਾਲ ਕਰਦੀਆਂ ਨੇ। ਇੰਝ ਲੱਗਦਾ ਕਿ ਹਾਂ ਇੱਕ ਪੈਰ ਉਹਨਾਂ ਦਾ ਕਿਚਨ 'ਚ ਹੁੰਦਾ, ਦੂਜਾ ਕਮਰੇ 'ਚ ਹੁੰਦਾ, ਫਿਰ ਉਹਨਾਂ ਨੇ 5-6 ਕੰਮ ਹੋਰ ਨਾਲ ਨਾਲ ਉਹ ਕਰਦੀਆਂ ਨੇ, ਉਹ ਸਾਰਾ ਸਿਸਟਮ ਹਿੱਲ ਜਾਂਦਾ। ਪਰ ਅਕਸਰ ਕੀ ਹੁੰਦਾ ਕਿ ਹਰ ਕਿਸੇ ਦਾ ਖਿਆਲ ਰੱਖਣ ਵਾਲੀ ਔਰਤ ਆਪਣੀ ਸਿਹਤ ਨੂੰ ਵੀ ਸਭ ਤੋਂ ਪਿੱਛੇ ਰੱਖ ਦਿੰਦੀ ਹੈ। ਕਈ ਵਾਰ ਉਹਨਾਂ ਨੂੰ ਲੱਗਦਾ ਕਿ ਚਲੋ ਕੋਈ ਗੱਲ ਨਹੀਂ, ਮੈਂ ਠੀਕ ਹੋ ਜੂੰਗੀ, ਮਾੜਾ ਮੋਟਾ ਦਰਦ ਉਹਨਾਂ ਨੂੰ ਹੁੰਦਾ ਜਾਂ ਕੁਝ, ਉਹ ਇਗਨੋਰ ਕਰ ਦਿੰਦੇ ਨੇ। ਲੇਕਿਨ ਸੋ ਅੱਜ ਦਾ ਜਿਹੜਾ ਦਿਨ ਹੈ, ਅੱਜ ਆਪਣਾ ਧਿਆਨ ਰੱਖਣਾ ਕੋਈ ਖੁਦਗਰਜ਼ੀ ਨਹੀਂ ਹੈ, ਇਹ ਵੀ ਇੱਕ ਜ਼ਿੰਮੇਵਾਰੀ ਹੈ। ਆਪਣੀ ਸਿਹਤ ਦਾ ਖਿਆਲ ਰੱਖਣਾ ਸਾਡੀ ਆਪ ਦੀ ਜ਼ਿੰਮੇਵਾਰੀ ਹੁੰਦੀ ਹੈ, ਚਾਹੇ ਗੱਲ ਸਹੀ ਖੁਰਾਕ ਦੀ ਹੋਵੇ, ਮਾਨਸਿਕ ਸੁੱਖ ਸ਼ਾਂਤੀ ਦੀ ਹੋਵੇ, ਮੈਂਟਲ ਹੈਲਥ ਦੀ ਹੋਵੇ, ਰੋਜ਼ਾਨਾ ਹੈਲਥ ਚੈੱਕਅਪ ਟਾਈਮ ਟੂ ਟਾਈਮ ਉਸਦੀ ਹੋਵੇ। ਹਰ ਔਰਤ ਦਾ ਤੰਦਰੁਸਤ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਕਿਤੇ ਉਹਨਾਂ ਕੋਲ ਇੰਨੀ ਜ਼ਿਆਦਾ ਜ਼ਿੰਮੇਵਾਰੀਆਂ ਨੇ, ਉਹ ਆਪਣਾ ਖਿਆਲ ਖੁਦ ਨਹੀਂ ਰੱਖਦੀਆਂ, ਅਤੇ ਇਹ ਘਰ ਦੇ ਜਿਹੜੇ ਮੈਂਬਰਸ ਨੇ, ਪਰਿਵਾਰ ਦੇ ਜਿਹੜੇ ਪਰਸਨ ਨੇ, ਉਹਨਾਂ ਦਾ ਮੈਂ ਕਹਿੰਦੀ ਉਹਨਾਂ ਦੀ ਜ਼ਿੰਮੇਵਾਰੀ ਵੀ ਹੋ ਸਕਦੀ ਹੈ, ਹਾਂ, ਕਿ ਉਹਨਾਂ ਦਾ ਖਿਆਲ ਰੱਖਣਾ। ਬਿਲਕੁਲ।

0: मैंने ऐसा आइडिया दिया
1: जी। इतिहास महत्वपूर्ण क्यों है, इतनी इंपॉर्टेंट क्यों है?
0: फ्रीडम उसको पहले की क्या जाना जी, एक विद्रोह है, एक विप्लव है, ऐसा यानी पढ़िया जाता सतारा सौ 1857 क्रांति इतिहासकार ने इस तरीके उस कालिक रूप से साडे विद्यार्थियों सामने रखा कि असी हैरान हो गए कि लिखा जा रहा है। सावरकर ने अपनी पुस्तक राही उन्होंने कहा है फर्स्ट इंडियन वार फॉर फ्रीडम ऑफ इंडिया, पहली आजादी की लड़ाई है जो देश की स्वतंत्रता लिए इकट्ठे होके हिंदुआ मुसलमाना सिखा ने लड़ी
1: जी।
0: बहुत अच्छी किताब है, हिंदी तो किताब उन्होंने बहुत अच्छी है, हिंदी तो उन्होंने बड़े लगभग 150 तक जो वर्णन किया है। मैं हैरान हाँ कि एक शब्द 150 सेकंड तक लेके गया
1: जी। ਨੌਜਵਾਨ ਪੀੜੀ ਦੀ ਆਪਾਂ ਗੱਲ ਕਰੀਏ ਤੇ ਸਾਵਰਕਰ ਜੀ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਣਾ ਲੈਣੀ ਚਾਹੀਦੀ, ਉਹਨਾਂ ਦੀ ਸਿੱਖਿਆਵਾਂ ਨੂੰ ਸਾਨੂੰ ਕਿਵੇਂ ਅਪਣਾਉਣਾ ਚਾਹੀਦਾ ਹੈ?
0: ਬਾਕੀ ਗੱਲਾਂ ਦੇਸ਼ ਲਈ ਫੈਮਿਲੀ ਖੁਸ਼ੀ, ਦੇਸ਼ ਲਈ ਸਭ ਤੋਂ ਵੱਡੀ ਗੱਲ ਹੈ ਸਭ ਚੀਜ਼ਾਂ ਦਾ ਤਿਆਗ ਕਰਕੇ ਆਪਣੇ ਦੇਸ਼ ਦੀ ਮਿੱਟੀ ਲਈ ਕੰਮ ਕਰਦੇ ਰਹਿਣਾ, ਮਿੱਟੀ ਚ ਗਲ ਜਾਣਾ, ਮਿੱਟੀ ਚ ਸੜ ਜਾਣਾ, ਇਸ ਮਿੱਟੀ ਨੂੰ ਪਿਤਰੀ ਭੂਮੀ ਮਾਤਰੀ ਭੂਮੀ ਔਰ ਕਿਆ ਦੇਸ਼, ਇਹ ਹਿੰਦੁਸਤਾਨ ਵਰਗਾ ਰਾਸ਼ਟਰ ਹੀ ਕੋਈ ਨਹੀਂ ਹੈਗਾ। ਅਸੀਂ ਰਾਸ਼ਟਰ ਨੂੰ ਦੁਨੀਆਂ ਭਰ ਦੇ ਲੋਕਾਂ ਨੂੰ ਸਲਾਮ ਕਰਨਾ ਚਾਹੀਦਾ ਹੈ, ਜਿੱਥੇ ਸਭਿਅਤਾ ਦਾ ਜਨਮ ਸਭ ਤੋਂ ਪਹਿਲਾਂ ਹੋਇਆ, ਜਿੱਥੇ ਕ੍ਰਾਂਤੀ ਦੇ ਜਨਮ ਦੀ ਸਭ ਤੋਂ ਪਹਿਲਾਂ ਹੋਇਆ। ਉਹਨਾਂ ਨੇ ਅਖਬਾਰ ਚਲਾਇਆ ਕ੍ਰਾਂਤੀਕਾਰੀਆਂ ਲਈ ਅਭਿਨਵ ਭਾਰਤ
1: ਜੀ,
0: ਔਰ ਇਸ ਤਰੀਕੇ ਦੇ ਨਾਲ ਨੌਜਵਾਨਾਂ ਚ ਉਹਨਾਂ ਨੇ ਕ੍ਰਾਂਤੀ ਦੀਆਂ ਭਾਵਨਾ ਭਰਤੀਆਂ, ਦੱਸਿਆ ਕਿ ਦੇਸ਼ ਭਗਤੀ ਕੀ ਹੈ, ਆਪਣੇ ਲਈ ਕੁਛ ਨੀ ਸੋਚਣਾ। ਇਸੇ ਵਿਚਾਰਧਾਰਾ ਦੇ ਉੱਤੇ ਸਰਦਾਰ ਭਗਤ ਸਿੰਘ ਔਰ ਚੰਦਰ ਸ਼ੇਖਰ ਆਜ਼ਾਦ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਆਪਣੀ ਪਾਰਟੀ ਖੜੀ ਕੀਤੀ ਵੀਰ ਸਾਵਰਕਰ ਦੇ ਨਾਂ ਦੇ
1: ਜੀ।
0: ਹੌਸਲ ਨਹੀਂ ਛੱਡਿਆ, ਸਮਝੌਤਾ ਨੀ ਕੀਤਾ, ਮਾਫ਼ੀ ਨੀ ਮੰਗੀ, ਆਦਮੀ ਸਦਰ ਅਟਲ ਖੜਾ ਰਿਹਾ ਹਰੇ ਸਾਹਸ ਨਾਲ, ਡੋਲੇ ਨਹੀਂ, ਜਗਮ ਰਾਹੀ ਨਹੀਂ। ਔਰ ਅੱਜ ਦੇ ਨੌਜਵਾਨਾਂ ਨੂੰ ਉਹਨਾਂ ਦੀ ਸਾਹਸ ਬਹਾਦਰੀ ਵੀਰ ਦਾ ਗਰਵ ਕਰਨਾ ਚਾਹੀਦਾ ਔਰ ਸਾਵਰਕਰ ਦਾ ਅਨੁਸਰਨ ਕਰਨਾ ਚਾਹੀਦਾ। ਇਸ ਕਰਕੇ ਬੜੀ ਵਿਆਖਿਆ ਕੀਤੀ, ਬਹੁਤ ਸਾਰੀਆਂ ਕਿਤਾਬਾਂ, ਬੜੇ ਸੰਸਥਾਨ ਵੀ ਵੀਰ ਸਾਵਰਕਰ ਦੇ ਨਾਂ ਦੇ ਖੁੱਲੇ ਹੈ, ਲਖਨਊ ਖੁੱਲਿਆ, ਬੰਬੇ ਖੁੱਲਿਆ, ਤਦੇਈ ਖੁੱਲਿਆ, ਬਾਕੀ ਸਾਰੀ ਜਗ੍ਹਾ ਤੇ ਕਈ ਸੰਸਥਾਨਾਂ ਦੇ ਨਾਂ ਤੇ ਖੁੱਲੇ ਨੇ। ਵੀਰ ਸਾਵਰਕਰ ਨੂੰ ਸ਼ਰਧਾਂਜਲੀ ਦੇਣ ਵਾਸਤੇ ਅਟਲ ਬਿਹਾਰੀ ਵਾਜਪੇਈ ਨੇ ਪਾਰਲੀਮੈਂਟ ਚ ਬੋਲਦੇ ਹੋਏ ਕਿਹਾ ਕਿ ਵੀਰ ਸਾਵਰਕਰ ਕਿਸੇ ਵਿਅਕਤੀ ਦਾ ਨਾਂ ਨੀ, ਉਹ ਤਲਵਾਰ ਹੈ, ਉਹ ਸਾਹਸ ਹੈ, ਔਰ ਦੁਨੀਆਂ ਚ ਮਜ਼ਬੂਤੀ ਨਾਲ ਖੜੇ ਨੇ ਉਹਨਾਂ ਦੇ ਵਿਅਕਤੀ। ਉਹਨੇ ਸਿਫਾਰਿਸ਼ ਵੀ ਕੀਤੀ ਸੀ ਕਿ ਵੀਰ ਸਾਵਰਕਰ ਨੂੰ ਭਾਰਤ ਰਤਨ ਦੀ ਉਪਾਧੀ ਦਿੱਤੀ ਜਾਏ।
1: ਜੀ ਸਰ, ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ ਹੈ ਕਿ ਜਿਹੜੇ ਅੱਜ ਦੇ ਨੌਜਵਾਨ ਨੇ, ਮੈਨੂੰ ਲੱਗਦਾ ਸ਼ਾਇਦ ਹੀ ਉਹਨਾਂ ਨੂੰ ਇਹਨਾਂ ਬਾਰੇ ਪਤਾ ਹੋਏਗਾ, ਇਹਨਾਂ ਦੀ ਜਿਹੜੀ ਹਿਸਟਰੀ ਰਹੀ ਹੈ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜਾ ਇਹਨਾਂ ਨੇ ਕੰਟਰੀਬਿਊਟ ਕੀਤਾ, ਕੰਟਰੀਬਿਊਸ਼ਨ ਰਿਹਾ, ਉਹ ਵੀ ਤੁਸੀਂ ਬਹੁਤ ਵਧੀਆ ਐਕਸਪਲੇਨ ਕੀਤਾ। ਸਰ, ਜਾਣ ਤੋਂ ਪਹਿਲਾਂ ਕੋਈ ਏਦਾਂ ਦਾ ਮੈਸੇਜ ਜਿਹੜਾ ਤੁਸੀਂ ਸਾਡੇ ਲਿਸਨਰਸ ਨੂੰ ਦੇਣਾ ਚਾਹੋ?
0: ਭਾਰਤ ਮਾਤਾ ਕੀ ਜੈ, ਰਾਸ਼ਟਰ ਜਿੰਦਾਬਾਦ
1: ਜੀ।
0: ਉਹ ਮੁਸਲਮਾਨ ਜਿਹੜਾ ਹਿੰਦੁਸਤਾਨ ਦੀ ਧਰਤੀ ਨੂੰ ਆਪਣੀ ਮਾਂ ਸਮਝਦਾ, ਮੈਂ ਉਹਨੂੰ ਸਲਾਮ ਕਰਨਾ, ਕੱਲ ਈਦ ਦਾ ਮੁਬਾਰਕ ਦੇਣਾ। ਮੈਂ ਸਾਰੇ ਮੁਸਲਮਾਨ ਭਰਾਵਾਂ ਨੂੰ ਕਹਾਂਗਾ, ਹਿੰਦੁਸਤਾਨ ਵਰਗਾ ਦੇਸ਼ ਤੁਹਾਨੂੰ ਕਿਤੇ ਨੀ ਮਿਲੇਗਾ, ਇੱਥੇ ਹੀ ਸਭ ਕੁਛ ਦੇਖੋਗੇ ਤੁਸੀਂ।
1: ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਸਾਡੀ ਗੁੱਡ ਮਾਰਨਿੰਗ

ਐਫਐਮਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੋਇਆ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਚੱਲ ਰਿਹਾ। ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੇ ਸ਼ਾਹਿਨ ਦੇ ਨਾਲ। ਅਤੇ ਦੋਸਤੋ, ਅੱਜ ਇੱਕ ਹੋਰ ਇੰਪੋਰਟੈਂਟ ਦਿਨ ਹੈ ਜਿਹੜਾ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਇਹ ਅਜਿਹਾ ਟੋਪਿਕ ਹੈ ਸ਼ਾਇਦ ਅੱਜ ਕੱਲ੍ਹ ਵੀ ਕਈ ਕੁੜੀਆਂ ਇੱਦਾਂ ਦੀਆਂ ਨੇ, ਕਈ ਔਰਤਾਂ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਹੈਜ਼ੀਟੇਸ਼ਨ ਹੁੰਦੀ ਹੈ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ। 28 ਮਈ ਨੂੰ ਮੈਂਸਟਰਲਸ ਹਾਈਜੀਨ ਡੇ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ, ਯਾਨੀ ਕਿ ਇਸਨੂੰ ਪੀਰੀਅਡਸ ਵੀ ਕਹਿ ਸਕਦੇ ਹਾਂ, ਮਾਸਿਕ ਧਰਮ ਵੀ ਕਹਿ ਸਕਦੇ ਹਾਂ, ਕਈ ਹੋਰ ਇੱਦਾਂ ਦੇ ਵਰਡਸ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਪਹਿਲੀ ਗੱਲ ਤਾਂ ਇਹ ਕਿ ਪੁਰਾਣੇ ਟਾਈਮ ਤੋਂ ਲੈ ਕੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੇਂਜ ਹੋ ਗਈਆਂ ਨੇ, ਲੋਕਾਂ ਦੀ ਸੋਚ ਬਹੁਤ ਜ਼ਿਆਦਾ ਵਧੀਆ ਹੋ ਗਈ ਹੈ। ਬਹੁਤ ਇੱਦਾਂ ਦੇ ਜਿਹੜੇ ਸੈਂਸਿਟਿਵ ਟੋਪਿਕ ਨੇ ਜਿਨ੍ਹਾਂ 'ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਸਮਾਜ ਦੇ ਵਿੱਚ ਖੁੱਲ੍ਹ ਕੇ ਗੱਲ ਕੀਤੀ ਜਾ ਸਕਦੀ ਹੈ, ਅਤੇ ਜੋ ਨਹੀਂ ਕਰਦਾ ਇਹ ਇੱਕ ਲਾਈਫ ਦਾ ਪਾਰਟ ਹੈ ਸਾਡੇ ਸਾਰਿਆਂ ਦਾ, ਔਰਤਾਂ ਦਾ। ਅਤੇ ਇਸ ਵਿੱਚ ਨਾ ਤਾਂ ਸ਼ਰਮ ਕਰਨੀ ਚਾਹੀਦੀ ਹੈ, ਨਾ ਹੈਜ਼ੀਟੇਸ਼ਨ ਸਾਨੂੰ ਹੋਣੀ ਚਾਹੀਦੀ ਹੈ ਖੁੱਲ੍ਹ ਕੇ ਗੱਲ ਕਰਨ ਦੀ, ਜੋ ਹਰ ਮਹਿਲਾ ਦੀ ਸਿਹਤ ਨਾਲ ਜੁੜੀ ਹੁੰਦੀ ਹੈ। ਇਸ ਨੂੰ ਆਪਾਂ ਕੁਦਰਤੀ ਜੈਵਿਕ ਪ੍ਰਕਿਰਿਆ ਵੀ ਕਹਿ ਸਕਦੇ ਹਾਂ। ਇਸ ਦਿਨ ਦਾ ਮੁੱਖ ਮਕਸਦ ਕੀ ਹੈ, ਕਿਉਂ ਆਪਾਂ ਮੈਂਸਟਰਲ ਹਾਈਜੀਨ ਡੇ ਸੈਲੀਬ੍ਰੇਟ ਕਰਦੇ ਹਾਂ, ਕਿ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਾਸਤੇ ਕਿ ਮੈਂਸਟਰਲ ਜਿਹੜਾ ਸਾਈਕਲ ਹੈ, ਜਿਹੜਾ ਹਾਈਜੀਨ ਹੈ, ਉਹ ਕਿੰਨਾ ਜ਼ਿਆਦਾ ਜ਼ਰੂਰੀ ਹੈ। ਹਰ ਲੜਕੀ ਮਹਿਲਾ ਨੂੰ ਸਹੀ ਸੈਨੇਟਰੀ ਪ੍ਰੋਡਕਟਸ ਜਿਹੜੇ ਨੇ ਉਹ ਯੂਜ਼ ਕਰਨੇ ਆਉਣੇ ਚਾਹੀਦੇ ਨੇ, ਅਤੇ ਉਸਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਤੇ ਸਕੂਲਾਂ ਦੇ ਵਿੱਚ, ਘਰਾਂ ਦੇ ਵਿੱਚ ਖੁੱਲ੍ਹ ਕੇ ਇਸ ਵਿਸ਼ੇ 'ਤੇ ਗੱਲਬਾਤ ਕਰਨਾ ਆਸਾਨ ਹੋਣਾ ਚਾਹੀਦਾ ਹੈ। ਸਕੂਲਾਂ ਦੇ ਵਿੱਚ ਤਾਂ ਇਸ ਟੋਪਿਕ 'ਤੇ ਬਹੁਤ ਪਹਿਲਾਂ ਤੋਂ ਹੀ ਜਿਹੜੇ ਗਰਲਸ ਨੂੰ ਪ੍ਰੋਪਰ ਜਿਹੜੀ ਨੌਲੇਜ ਹੈਗੀ ਹੈ ਉਹ ਦੇਣੀ ਸ਼ੁਰੂ ਕਰ ਦਿੱਤੀ ਹੈ ਅੱਜ ਕੱਲ੍ਹ ਤਾਂ ਸਰਕਾਰ ਨੇ। ਅਤੇ ਇਸ ਤੋਂ ਇਲਾਵਾ ਇੱਕ ਸੋਚਣ ਵਾਲੀ ਗੱਲ ਇਹ ਕਿ ਅੱਜ ਵੀ ਕਈ ਥਾਵਾਂ 'ਤੇ ਕੁੜੀਆਂ ਨੂੰ ਪੀਰੀਅਡਸ ਦੌਰਾਨ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ, ਉਹਨਾਂ ਨੂੰ ਅਲੱਗ ਰੱਖਿਆ ਜਾਂਦਾ ਹੈ, ਪਰ ਸੱਚ ਹੈ ਕਿ ਇਹ ਨਾ ਤਾਂ ਕੋਈ ਇੱਦਾਂ ਦੀ ਬਿਮਾਰੀ ਹੈ, ਨਾ ਕੋਈ ਸ਼ਰਮ ਦੀ ਗੱਲ ਹੈ। ਸਾਨੂੰ ਬਸ ਹਾਈਜੀਨ ਦਾ ਖਿਆਲ ਰੱਖਣਾ ਚਾਹੀਦਾ, ਸਾਫ਼ ਸਫਾਈ ਦਾ ਖਿਆਲ ਰੱਖਣਾ ਚਾਹੀਦਾ, ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ। ਜੇ ਕੋਈ ਵੀ ਪ੍ਰੋਬਲਮ ਇਸ ਸਾਈਕਲ ਦੇ ਰਿਲੇਟਿਡ, ਮੈਂਸਟਰਲ ਸਾਈਕਲ ਦੇ ਰਿਲੇਟਿਡ ਸਾਨੂੰ ਆਉਂਦੀ ਹੈ, ਸਾਨੂੰ ਪ੍ਰੋਪਰ ਡਾਕਟਰ ਤੋਂ ਕੰਸਲਟ ਕਰਨਾ ਚਾਹੀਦਾ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਨੂੰ ਦਿੱਕਤ ਆ ਰਹੀ ਹੈ। ਅਤੇ ਘਰ ਦੇ ਵਿੱਚ ਵੀ ਇੰਨਾ ਫਰੈਂਡਲੀ ਮਾਹੌਲ ਹੋਣਾ ਚਾਹੀਦਾ ਕਿ ਬੱਚਾ ਜਿਹੜੀ ਉਹ ਗਰਲ ਹੈ, ਵੁਮੈਨ ਹੈ, ਉਹ ਖੁੱਲ੍ਹ ਕੇ ਗੱਲ ਕਰ ਸਕੇ ਆਪਣੀ ਸਿਹਤ ਦੇ ਰਿਲੇਟਿਡ। ਕਈ ਵਾਰ ਤਾਂ ਇੱਦਾਂ ਹੁੰਦਾ ਕਈ ਘਰਾਂ ਦੇ ਵਿੱਚ, ਕਈ ਸੋਸਾਇਟੀ ਦੇ ਵਿੱਚ ਜਾਂ ਦੇਖਣ ਨੂੰ ਮਿਲਦਾ ਕਿ ਪ੍ਰੋਪਰ ਖੁੱਲ੍ਹ ਕੇ ਗੱਲ ਹੀ ਨਹੀਂ ਕਰ ਪਾਉਂਦੀਆਂ, ਦੱਸ ਹੀ ਨਹੀਂ ਪਾਉਂਦੀਆਂ ਕਿ ਹਾਂ ਐਚਐਲ ਦੇ ਵਿੱਚ ਕੀ ਪ੍ਰੋਬਲਮ ਹੋ ਰਹੀ, ਕੀ ਨਹੀਂ ਹੋ ਰਹੀ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਸ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ ਹੈ, ਕਿਉਂਕਿ ਖੁੱਲ੍ਹ ਕੇ ਜੀਣਾ, ਹੱਸ ਕੇ ਜੀਣਾ, ਅਤੇ ਕੋਈ ਵੀ ਇੱਦਾਂ ਦੀ ਦਿੱਕਤ ਹੈ ਉਸਨੂੰ ਨਾ ਤਾਂ ਆਪਣੇ ਦਿਮਾਗ 'ਚ ਬਿਠਾਉਣੀ ਹੈ ਆਪਾਂ, ਅਤੇ ਨਾ ਹੀ ਆਪਣੀ ਸਿਹਤ 'ਤੇ ਇਫੈਕਟ ਆਉਣ ਦੇਣਾ ਉਹਨਾਂ ਚੀਜ਼ਾਂ ਦਾ। ਜਦੋਂ ਸੋਚ ਬਦਲੇਗੀ ਤਦ ਹੀ ਤਾਂ ਸਮਾਜ ਬਦਲੇਗਾ, ਅਤੇ ਇੱਕ ਸਿਹਤਮੰਦ ਸੋਚ ਨਾਲ ਹੀ ਇੱਕ ਸਿਹਤਮੰਦ ਭਵਿੱਖ ਬਣੇਗਾ।

ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ

ਆਕਾਸ਼ਵਾਣੀ ਕੇਂਦਰ ਨੇੜੇ BMC ਚੌਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ। ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਅਤੇ ਦੋਸਤੋ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਆਪਾਂ ਜਿਹੜੇ ਮਹਿਸੂਸ ਕਰ ਰਹੇ ਹਾਂ, ਗਰਮੀ ਅੱਜ ਕੱਲ੍ਹ ਬਹੁਤ ਬਹੁਤ ਬਹੁਤ ਜ਼ਿਆਦਾ ਹੋ ਗਈ ਹੈ। ਅਤੇ ਗਰਮੀਆਂ ਦੇ ਵਿੱਚ ਆਪਣਾ ਤਾਂ ਧਿਆਨ ਰੱਖਣਾ ਹੀ ਚਾਹੀਦਾ ਹੈ, ਨਾਲ ਹੀ ਆਪਣੇ ਘਰ ਦੇ ਵਿੱਚ ਜਿਹੜੇ ਆਪਾਂ ਇਲੈਕਟ੍ਰੋਨਿਕ ਜਿਹੜੀ ਚੀਜ਼ਾਂ ਨੇ ਉਹ ਯੂਜ਼ ਕਰ ਰਹੇ, ਉਹਨਾਂ ਦਾ ਵੀ ਧਿਆਨ ਸਾਨੂੰ ਰੱਖਣਾ ਚਾਹੀਦਾ। ਅੱਜ ਕੱਲ੍ਹ ਆਪਾਂ ਬੜੀ ਨਿਊਜ਼ ਸਾਨੂੰ ਸੁਣਨ ਨੂੰ ਮਿਲ ਰਹੀ ਹੈ, ਆਪਾਂ ਦੇਖ ਵੀ ਰਹੇ ਹਾਂ ਕਿ ਗਰਮੀ ਕਰਕੇ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ। ਇੱਕ ਇਹ ਚੀਜ਼ ਹੈ ਕਿ ਹਾਲ ਫਿਲਹਾਲ ਮੈਂ ਇੱਕ ਨਿਊਜ਼ ਸੁਣੀ ਸੀ ਕਿ ਜਿੱਥੇ ਸਾਡਾ ਜਿਹੜਾ ਫਰਿੱਜ ਹੈ ਰੱਖਿਆ, ਜੇ ਕਿਚਨ 'ਚ ਰੱਖਿਆ ਹੋਇਆ ਜਾਂ ਫਿਰ ਜਿੱਥੇ ਵੀ ਰੱਖਿਆ ਹੈ, ਉਸ ਦੇ ਆਸ ਪਾਸ ਜਾਂ ਪਿੱਛਿਆਂ ਥੋੜ੍ਹਾ ਜਿਹਾ ਗੈਪ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜੇ ਹਵਾ, ਜੇ ਵੈਂਟੀਲੇਸ਼ਨ ਨਹੀਂ ਹੋਵੇਗੀ ਤਾਂ ਫਰਿੱਜ ਦਾ ਜਿਹੜਾ ਕੰਪਰੈਸਰ ਹੈ ਉਹ ਜ਼ਿਆਦਾ ਗਰਮ ਹੋ ਸਕਦਾ ਅਤੇ ਓਵਰ ਹੀਟਿੰਗ ਨਾਲ ਖਤਰਾ ਵੀ ਵੱਧ ਸਕਦਾ, ਉਸ ਦੇ ਵਿੱਚ ਅੱਗ ਵੀ ਲੱਗ ਸਕਦੀ ਹੈ। ਅਤੇ ਇਸ ਨੂੰ ਲਗਾਤਾਰ ਬਿਨਾਂ ਰੈਸਟ ਦੇ ਸਾਨੂੰ ਨਹੀਂ ਚਲਾਉਣਾ ਚਾਹੀਦਾ, ਸਾਰਿਆਂ ਨੂੰ ਥੋੜ੍ਹੀ ਜਿਹੀ ਰੈਸਟ ਦੀ ਜ਼ਰੂਰਤ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਏਸੀ ਨੂੰ ਵੀ, ਪੱਖੇ ਨੂੰ ਵੀ, ਕੂਲਰ ਨੂੰ ਵੀ ਥੋੜ੍ਹੀ ਜਿਹੀ ਰੈਸਟ ਦੀ ਜ਼ਰੂਰਤ, ਥੋੜ੍ਹਾ ਜਿਹਾ ਬ੍ਰੇਕ ਉਹਨਾਂ ਨੂੰ ਵੀ ਚਾਹੀਦਾ ਹੈ। ਅਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦਾ ਸਾਨੂੰ ਬਹੁਤ ਖਾਸ ਕਰ ਖਿਆਲ ਰੱਖਣ ਦੀ ਜ਼ਰੂਰਤ ਹੈ। ਅਤੇ ਨਾਲ ਹੀ ਸਾਨੂੰ ਆਪਣੀ ਜਿਹੜੀ ਸਿਹਤ ਹੈ ਉਸਦਾ ਧਿਆਨ ਰੱਖਣ ਲਈ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਹੋ ਸਕੇ ਸਾਨੂੰ ਹਾਈਡਰੇਟ ਰਹਿਣਾ ਚਾਹੀਦਾ, ਪਾਣੀ ਜਿੰਨਾ ਹੋ ਸਕੇ ਉਨਾ ਪੀਓ। ਨਾਰੀਅਲ ਪਾਣੀ, ਸਾਡੇ ਕੋਲ ਕਿੰਨੇ ਜ਼ਿਆਦਾ ਆਪਸ਼ਨਸ ਨੇ, ਆਪਾਂ ਨਾਰੀਅਲ ਪਾਣੀ ਪੀ ਸਕਦੇ ਹਾਂ, ਨਿੰਬੂ ਪਾਣੀ ਪੀ ਸਕਦੇ ਹਾਂ, ਇੱਦਾਂ ਦੇ ਜਿਹੜੇ ਸੀਜ਼ਨਲ ਫਰੂਟਸ ਨੇ ਜਿਹੜੇ ਪਾਣੀ ਦੀ ਕਮੀ ਦੂਰ ਕਰ ਸਕਦੇ ਨੇ। ਡੀਹਾਈਡਰੇਸ਼ਨ ਜੇ ਸਾਨੂੰ ਹੋ ਗਈ ਤਾਂ ਬਹੁਤ ਜ਼ਿਆਦਾ ਦਿੱਕਤ ਹੋ ਸਕਦੀ ਹੈ। ਅਤੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਜੇ ਹੋ ਸਕੇ ਬਾਹਰ ਨਾ ਨਿਕਲੋ, ਕਿਉਂਕਿ ਉਸ ਟਾਈਮ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ। ਅਤੇ ਬਾਕੀ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੇ ਵਿੱਚ ਜਿਵੇਂ ਜਿਵੇਂ ਆਪਾਂ ਰੋਜ਼ ਕਰਦੇ ਹਾਂ, ਅਤੇ ਗਰਮੀ ਦਾ ਕੁਝ ਨਾ ਕੁਝ ਇੱਦਾਂ ਦਾ ਟੋਪਿਕ ਹੁੰਦਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਕਿ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ, ਇਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੀ ਰਹਿੰਦੇ ਹਾਂ। ਉਮੀਦ ਕਰਦੀ ਹਾਂ ਦੋਸਤੋ, ਤੁਸੀਂ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਮੇਰੇ ਨਾਲ ਇੰਜੋਏ ਕੀਤਾ ਹੋਵੇਗਾ। ਬਹੁਤ ਮਜ਼ਾ ਆਇਆ ਮੈਨੂੰ ਤਾਂ, ਬਹੁਤ ਸਾਰੀਆਂ ਆਪਾਂ ਜਿਹੜੀਆਂ ਟੋਪਿਕਸ 'ਤੇ ਗੱਲਾਂ ਕੀਤੀਆਂ, ਤੁਸੀਂ ਇੰਟਰਵਿਊ ਸੁਣੇ 2 ਸਾਡੇ ਐਕਸਪਰਟਸ ਦੇ ਨਾਲ। ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 8:30

ਤੁਸੀਂ ਇੰਜੋਏ ਕਰੋਗੇ, ਤੁਸੀਂ ਸੁਣੋਗੇ ਸੁਣੋਗੇ ਤੁਸੀਂ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ, ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਫੇਵਰੇਟ ਜਿਹੜਾ ਪ੍ਰੋਗਰਾਮ ਹੈ ਅੱਡੀ ਟੱਪਾ, ਬੈਕ ਟੂ ਬੈਕ ਪੰਜਾਬੀ ਗੀਤ ਮੈਂ ਪਲੇ ਕਰਾਂਗੀ, ਤੁਸੀਂ ਜਾਣਾ ਕਿਤੇ ਨਹੀਂ ਹੈ, ਬਣੇ ਰਹਿਣਾ ਸਾਡੇ ਨਾਲ। ਫਿਲਹਾਲ ਤੁਸੀਂ ਇੰਜੋਏ ਕਰੋ ਜਸਬੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ ਦੇ ਅੱਖ ਦੇ

आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ 'ਤੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਆਖਿਆ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅਤੇ IPL ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ ਦੇ ਦੂਜੇ ਗੇੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹੈ ਕਿ ਇਹ ਮੁਹਿੰਮ ਸਿਰਫ਼ ਬੁਨਿਆਦੀ ਢਾਂਚੇ ਦੇ ਨਿਰਮਾਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਨਿਯਮਿਤ ਨਿਗਰਾਨੀ, ਜਨਤਕ ਭਾਗੀਦਾਰੀ ਅਤੇ ਵੱਖ ਵੱਖ ਹਿੱਸੇਦਾਰਾਂ ਦੇ ਨਾਲ ਤਾਲਮੇਲ ਨਾਲ ਠੋਸ ਨਤੀਜੇ ਯਕੀਨੀ ਬਣਾਏ ਜਾਣੇ ਚਾਹੀਦੇ ਨੇ। ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕੂੜੇ ਦੀ ਪ੍ਰੋਸੈਸਿੰਗ ਅਤੇ ਗੋਬਰਧਨ ਪਲਾਂਟਾਂ ਦੀ ਉਸਾਰੀ ਜਿਹੇ ਕੂੜਾ ਪ੍ਰਬੰਧਨ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ 9 ਰਾਜਾਂ ਵਿੱਚ ਰੇਲਵੇ, ਬਿਜਲੀ ਅਤੇ ਸੜਕ ਖੇਤਰਾਂ 'ਚ ਲਗਭਗ 30,000 ਕਰੋੜ ਰੁਪਏ ਦੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ। ਪ੍ਰਧਾਨ ਮੰਤਰੀ ਨੇ ਸ਼ਹਿਰੀ ਖੇਤਰਾਂ, ਰਿਹਾਇਸ਼ੀ ਕੰਪਲੈਕਸਾਂ ਅਤੇ ਜਨਤਕ ਸੰਸਥਾਵਾਂ 'ਚ ਛੱਤ ਵਾਲੇ ਸੋਲਰ ਪੈਨਲਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਦੀਆਂ ਲਾਗਤਾਂ ਘਟਣਗੀਆਂ, ਊਰਜਾ ਸੁਰੱਖਿਆ ਵਧੇਗੀ ਅਤੇ ਸਵੱਛ ਊਰਜਾ ਨੂੰ ਉਤਸ਼ਾਹ ਮਿਲੇਗਾ। ਸੜਕ ਅਤੇ ਬੰਦਰਗਾਹ ਸੰਪਰਕ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਵਾਵਨ 'ਚ ਬੰਦਰਗਾਹ ਨੂੰ ਇੱਕ ਆਧੁਨਿਕ ਮਲਟੀ ਮਾਡਲ ਲੌਜਿਸਟਿਕ ਹੱਬ ਵਜੋਂ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਿਰਫ਼ ਇੱਕ ਬੰਦਰਗਾਹ ਵਜੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਸਾਹਿਲੀ ਜਹਾਜ਼ ਰਾਣੀ, ਅੰਦਰੂਨੀ ਜਲ ਮਾਰਗਾਂ, ਸਮਰਪਿਤ ਮਾਲ ਢੋਆਈ ਲਾਂਘਿਆਂ, ਉੱਚ ਗਤੀ ਰੇਲ ਸੰਪਰਕ, ਸ਼ਾਹਰਾਹ ਅਤੇ ਹਵਾਈ ਅੱਡਿਆਂ ਰਾਹੀਂ ਜੁੜੇ ਇੱਕ ਰਾਸ਼ਟਰੀ ਗੇਟਵੇ ਵਜੋਂ ਦੇਖਿਆ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਨਤਕ ਪ੍ਰੋਜੈਕਟਾਂ ਨੂੰ ਲਾਗੂ ਕਰਨ 'ਚ ਦੇਰੀ ਲਾਗਤ 'ਚ ਵਾਧਾ ਕਰਦੀ ਹੈ ਅਤੇ ਨਾਗਰਿਕਾਂ ਨੂੰ ਸਮੇਂ ਸਿਰ ਜ਼ਰੂਰੀ ਸਹੂਲਤਾਂ ਅਤੇ ਵਿਕਾਸ ਲਾਭ ਪ੍ਰਾਪਤ ਕਰਨ ਤੋਂ ਰੋਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ 'ਤੇ 15 ਕਿਲੋਮੀਟਰ ਦੇ ਅੰਦਰ ਕਿਸੇ ਵੀ ਗੈਰ ਕਾਨੂੰਨੀ ਉਸਾਰੀ ਲਈ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਅਜਿਹੇ ਸਾਰੇ ਗੈਰ ਕਾਨੂੰਨੀ ਢਾਂਚੇ ਨੂੰ ਤੁਰੰਤ ਢਾਹੁਣ ਦੇ ਹੁਕਮ ਦਿੱਤੇ ਨੇ। ਰਾਜਸਥਾਨ ਦੇ ਬੀਕਾਨੇਰ 'ਚ ਇੱਕ ਸੁਰੱਖਿਆ ਸਮੀਖਿਆ ਮੀਟਿੰਗ 'ਚ ਅਮਿਤ ਸ਼ਾਹ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਗ੍ਰਹਿ ਮੰਤਰਾਲੇ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਸਰਹੱਦੀ ਖੇਤਰਾਂ 'ਚ ਬੈਂਕਿੰਗ ਲੈਣ ਦੇਣ ਸਖ਼ਤੀ ਨਾਲ ਕਾਨੂੰਨੀ ਨਿਯਮਾਂ ਮੁਤਾਬਕ ਹੋਵੇ। ਵੱਡੇ ਵਪਾਰਕ ਅਦਾਰਿਆਂ ਅਤੇ ਉਹਨਾਂ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਜਾਅਲੀ ਬੈਂਕ ਖਾਤਿਆਂ ਅਤੇ ਕੰਪਨੀਆਂ ਦੇ ਨਾਲ ਨਾਲ ਜਾਅਲੀ ਆਧਾਰ ਕਾਰਡਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਅਮਿਤ ਸ਼ਾਹ ਨੇ ਹਰੇਕ ਸਰਹੱਦੀ ਜ਼ਿਲ੍ਹੇ ਲਈ ਇੱਕ ਮਜ਼ਬੂਤ ਸੁਰੱਖਿਆ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜਿਸ ਵਿੱਚ ਨਾਗਰਿਕ, ਰਾਜ ਸਰਕਾਰਾਂ ਅਤੇ ਸੁਰੱਖਿਆ ਏਜੰਸੀਆਂ ਮਿਲ ਕੇ ਕੰਮ ਕਰਨ। ਉਨ੍ਹਾਂ ਨੇ ਸਰਹੱਦੀ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ, ਸਿੱਧੇ ਟੈਕਸ ਬਾਰੇ ਕੇਂਦਰੀ ਬੋਰਡ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਰਾਜ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਗ੍ਰਹਿ ਮੰਤਰੀ ਨੇ ਸਾਈਬਰ ਅਪਰਾਧ ਨੂੰ ਰੋਕਣ ਵਾਸਤੇ 1930 ਹੈਲਪਲਾਈਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਧਰ ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਚੌਂਕੀਆਂ ਅਤੇ ਕੰਡਿਆਲੀ ਤਾਰ ਦੀ ਵਾੜ ਲਗਾਉਣ ਲਈ 142.7 ਏਕੜ ਜ਼ਮੀਨ ਸੀਮਾ ਸੁਰੱਖਿਆ ਬਲ ਨੂੰ ਸੌਂਪ ਦਿੱਤੀ ਹੈ। ਇਹ ਫੈਸਲਾ ਭਾਰਤੀ ਜਨਤਾ ਪਾਰਟੀ ਸਰਕਾਰ ਦੀ 11 ਮਈ ਨੂੰ ਆਪਣੀ ਪਹਿਲੀ ਕੈਬਨਿਟ ਮੀਟਿੰਗ 'ਚ ਲਏ ਗਏ ਫੈਸਲੇ ਦਾ ਹਿੱਸਾ ਹੈ, ਜਿਸ ਦੇ ਤਹਿਤ ਸਰਹੱਦੀ ਵਾੜ 'ਤੇ ਸਬੰਧਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ 45 ਦਿਨਾਂ ਦੇ ਅੰਦਰ 600 ਏਕੜ ਜ਼ਮੀਨ ਤਬਦੀਲ ਕੀਤੀ ਜਾਣੀ ਸੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਮੁੱਖ ਮੰਤਰੀ ਸੁਭੇਂਦੂ ਅਧਿਕਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਸੀਮਾ ਸੁਰੱਖਿਆ ਬਲ ਦੀਆਂ ਚੌਕੀਆਂ ਅਤੇ ਕੰਡਿਆਲੀ ਤਾਰ ਦੀ ਵਾੜ ਦੇ ਨਿਰਮਾਣ ਦੀ ਸਹੂਲਤ ਦੇ ਕੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਪਾਅ ਸ਼ੁਰੂ ਕੀਤੇ ਨੇ, ਜਿਸ ਨਾਲ ਸਰਹੱਦੀ ਖੇਤਰਾਂ 'ਚ ਸੁਰੱਖਿਆ ਹੋਰ ਵਧੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਦੌਰੇ 'ਤੇ ਨੇ। ਇਸ ਦੌਰੇ ਦੌਰਾਨ ਅਮਿਤ ਸ਼ਾਹ ਅਹਿਮਦਾਬਾਦ ਅਤੇ ਗਾਂਧੀ ਨਗਰ ਜ਼ਿਲ੍ਹਿਆਂ 'ਚ ਲਗਭਗ 12 ਜਨਤਕ ਉਪਯੋਗਤਾ, ਸਿੱਖਿਆ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਰਾਸ਼ਨ, ਟਰਾਂਸਪੋਰਟ, ਡੀਲਰ ਸਹਾਇਤਾ ਅਤੇ ਤਕਨਾਲੋਜੀ ਅਪਗ੍ਰੇਡ ਸਮੇਤ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਲਈ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ

0: इस प्रोग्राम में तीन बड़े सुधार अप्रूव हुए हैं। सबसे पहला, राज्य सरकारों के एजेंसीज राज्य में जो एफसीआई का बड़ा गोडाउन होता है वहां से डिफरेंट डिस्ट्रिक्ट्स में डिविजन्स में फेयर प्राइस शॉप तक पहुंचाने का जो कॉस्ट होती है उस कॉस्ट को सपोर्ट करेंगे। दूसरा, फेयर प्राइस शॉप्स है उनमें डीलर्स का रिम्यूनरेशन रखा गया था उसको बढ़ाने की जरूरत थी तो वो भी फैसला लिया गया। और तीसरा फैसला, टेक्नोलॉजी का यूज करके पब्लिक डिस्ट्रीब्यूशन सिस्टम को हम कैसे मॉडर्नाइज कर सकते हैं।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਭਾਰਤ ਵਿਚ ਮੁਸਲਿਮ ਔਰਤਾਂ ਦੇ ਅਧਿਕਾਰਾਂ ਬਾਰੇ ਆਪਣੀਆਂ ਸਿਫਾਰਸ਼ਾਂ ਵਾਲੀ ਇਕ ਵੇਰਵੇ ਸਮੇਤ ਰਿਪੋਰਟ ਗ੍ਰਹਿ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਇਸ ਰਿਪੋਰਟ ਦਾ ਉਦੇਸ਼ ਦੇਸ਼ ਭਰ ਵਿਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਦੇ ਕਾਨੂੰਨੀ, ਸਮਾਜਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਹੈ। ਕਮਿਸ਼ਨ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਕਾਨੂੰਨੀ ਸੁਧਾਰਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕੀਤਾ ਪਰ ਕਾਨੂੰਨੀ ਜਾਗਰੂਕਤਾ ਅਤੇ ਨਿਆਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਹੈ। ਸਰਵਉੱਚ ਅਦਾਲਤ ਦੇ ਕੋਲਸੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਸਰਵਉੱਚ ਅਦਾਲਤ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਏ ਇੱਕ ਬਿਆਨ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਕੋਲਸੀਅਮ ਨੇ 22 ਅਤੇ 27 ਮਈ ਨੂੰ ਮੀਟਿੰਗ ਕੀਤੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਚੰਦਰ ਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ, ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ ਜਸਟਿਸ ਅਰੁਣ ਪੱਲੀ ਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਸਰਵਉੱਚ ਅਦਾਲਤ ਵਿਚ ਇਸ ਸਮੇਂ ਚੀਫ ਜਸਟਿਸ ਸਮੇਤ 32 ਜੱਜ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਗੈਰ ਰਸਮੀ ਮੀਟਿੰਗ ਜ਼ਿਮਨਿਚ ਵਿਚ ਹਿੱਸਾ ਲੈਣ ਲਈ ਸਾਈਪ੍ਰਸ ਪਹੁੰਚੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਯੂਰਪੀਅਨ ਕਮਿਸ਼ਨ ਦੇ ਉਪਰਧਾਨ ਕਾਜ਼ਾ ਕਲਾਸ ਤੇ ਸਾਈਪ੍ਰਸ ਦੇ ਵਿਦੇਸ਼ ਮੰਤਰੀ ਡਾ. ਕੋਨਸਟੈਂਟੀਨੋਸ ਕੋਮਬੋਸ ਦਾ ਸੱਦਾ ਪੱਤਰ ਦੇਣ ਲਈ ਧੰਨਵਾਦ ਕੀਤਾ। ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ 'ਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਦੋ ਦਿਨਾਂ ਸਮਾਗਮ 'ਚ ਵਿਸ਼ੇ ਸਬੰਧੀ ਵਿਚਾਰ ਵਟਾਂਦਰੇ, ਰਾਜਵਾਰ ਭਾਗੀਦਾਰੀ ਤੇ ਮਹੱਤਵਪੂਰਨ ਖੇਤੀਬਾੜੀ ਅਤੇ ਸਬੰਧਤ ਮੁੱਦਿਆਂ ਤੇ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਹੈਦਰਾਬਾਦ ਸਥਿਤ ਕੰਪਨੀ ਕੁਐਂਪਟ ਐਜੂਕੇਟ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਬੋਰਡ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੁੰਮਰਾਹਕੁੰਨ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਬੋਰਡ ਨੇ ਕਿਹੈ ਕਿ ਉਸਨੇ ਕੰਪਨੀ ਨੂੰ ਠੇਕਾ ਦੇਣ ਵਿਚ ਆਮ ਵਿੱਤੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੱਤਰੀਆਂ ਦੇ ਡਿਜੀਟਲ ਮੁਲਾਂਕਣ ਵਾਸਤੇ ਸਰਕਾਰੀ ਨਿਯਮਾਂ ਦੇ ਮੁਤਾਬਕ ਟੈਂਡਰ ਮੰਗੇ ਗਏ ਸਨ। ਮੌਸਮ ਵਿਭਾਗ ਨੇ ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ 'ਚ ਅੱਜ ਲੂ ਚੱਲਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਵੀ ਲੂ ਦੇ ਹਾਲਾਤ ਰਹਿਣ ਦੀ ਸੰਭਾਵਨਾ ਜਤਾਈ ਹੈ। ਅੱਜ ਰਾਤ ਰਾਜਸਥਾਨ ਦੇ ਉੱਤਰ ਪ੍ਰਦੇਸ਼ 'ਚ ਵੀ ਧੂੜ ਭੜੀ ਹਨੇਰੀ ਆਉਣ ਦੀ ਉਮੀਦ ਜਤਾਈ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ 'ਚ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਹੈ, ਜਦਕਿ ਅਗਲੇ ਦੋ ਦਿਨਾਂ 'ਚ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬਦਲਵਾਈ ਬਣੀ ਹੋਈ ਹੈ। ਉੱਧਰ ਦਿੱਲੀ ਲਈ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ ਸੈਲਸੀਅਸ, ਜਦਕਿ ਘੱਟੋ ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਨੇੜੇ ਰਹਿਣ ਦੀ ਉਮੀਦ ਜਤਾਈ ਗਈ ਹੈ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਈਦ ਉਲ ਅਜ਼ਹਾ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸ਼ਰਧਾਲੂ ਈਦਗਾਹਾਂ ਅਤੇ ਵੱਡੀਆਂ ਮਸਜਿਦਾਂ ਦੇ ਵਿੱਚ ਈਦ ਦੀ ਨਮਾਜ਼ ਅਦਾ ਕਰ ਰਹੇ ਨੇ। ਸ਼ਾਂਤਮਈ ਜਸ਼ਨ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਸ ਮੌਕੇ ਵਿਆਪਕ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਈਦ ਉਲ ਅਜ਼ਹਾ ਮੌਕੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ 'ਚ ਉਹਨਾਂ ਕਿਹਾ ਕਿ ਇਹ ਤਿਉਹਾਰ ਸ਼ਰਧਾ, ਕੁਰਬਾਨੀ ਅਤੇ ਨਿਸਵਾਰਥ ਭਾਵਨਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਇਹ ਤਿਉਹਾਰ ਨਾਗਰਿਕਾਂ ਨੂੰ ਮਨੁੱਖਤਾ, ਖਾਸ ਕਰਕੇ ਦਬੇ ਕੁਚਲੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। IPL ਦੇ ਐਲੀਮੀਨੇਟਰ ਮੁਕਾਬਲੇ 'ਚ ਬੀਤੀ ਰਾਤ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਦੇ ਨਾਲ ਹਰਾਇਆ। ਨਿਊ ਚੰਡੀਗੜ੍ਹ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਅਤੇ 243 ਦੌੜਾਂ ਬਣਾਈਆਂ। ਜਵਾਬ 'ਚ ਸਨਰਾਈਜ਼ਰਸ ਹੈਦਰਾਬਾਦ ਆਖਰੀ ਓਵਰ 'ਚ 196 ਦੌੜਾਂ 'ਤੇ ਆਲ ਆਊਟ ਹੋ ਗਿਆ। ਰਾਜਸਥਾਨ ਲਈ ਵੈਬ ਸੂਰਿਆਵੰਸ਼ੀ ਨੇ 29 ਗੇਂਦਾਂ 'ਚ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵੈਬ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਬੈਂਗਲੁਰੂ ਵਿਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ 'ਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ 'ਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਮਗਾ ਜਿੱਤਿਆ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ

ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਉਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਨਮਸਕਾਰ।

ਸਟੂਡੀਓ ਦੀ ਘੜੀ ਦੇ ਮੁਤਾਬਿਕ 8:41 ਹੋ ਗਏ ਨੇ, ਯਾਨੀ ਕਿ ਵੇਲਾ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਦਾ, ਜਿੱਦਾਂ ਤੁਸੀਂ ਇੰਤਜ਼ਾਰ ਕਰਦੇ ਹੋ ਨੱਚਣ ਵਾਸਤੇ ਟੱਪਣ ਵਾਸਤੇ ਅੱਡੀ ਟੱਪਾ। ਜਿਹਦੇ ਵਿੱਚ ਤੁਹਾਡੇ ਵਾਸਤੇ ਬੈਕ ਟੂ ਬੈਕ ਪੰਜਾਬੀ ਹਾਈ ਬੀਟਸ ਵਾਲੇ ਜਿਹੜੇ ਗੀਤ ਨੇ ਉਹ ਪਲੇ ਕੀਤੇ ਜਾਂਦੇ ਨੇ। ਲਓ ਜੀ ਫਿਰ ਤਿਆਰ ਹੋ ਜਾਓ, ਤੁਸੀਂ ਜੋ ਵੀ ਕੰਮ ਕਰ ਰਹੇ ਹੋ ਆਪਣੇ ਪੈਰ ਥਿੜਕਾਉਣ ਵਾਸਤੇ, ਟੱਪਣ ਵਾਸਤੇ, ਨੱਚਣ ਵਾਸਤੇ, ਪਹਿਲਾਂ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ, ਇੰਜੋਏ ਕਰੋ ਇਹ ਗੀਤ।

ਕਮਾਲ ਗੀਤ ਤੁਸੀਂ ਇੰਜੋਏ ਕੀਤਾ ਹੈ ਅੱਡੀ ਟੱਪਾ ਪ੍ਰੋਗਰਾਮ ਦੇ ਵਿੱਚ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ ਝੁਮਕੇ। ਉਮੀਦ ਕਰਦੀ ਹਾਂ ਅੱਡੀ ਟੱਪਾ ਪ੍ਰੋਗਰਾਮ ਵੀ ਤੁਸੀਂ ਇੰਜੋਏ ਕੀਤਾ ਹੋਏਗਾ ਆਪਣੀ ਦੋ ਤਾਜੀ ਸ਼ਾਹੀਨ ਦੇ ਨਾਲ। 9 ਵੱਜ ਗਏ ਨੇ ਸਟੂਡੀਓ ਦੀ ਘੜੀ ਦੇ ਮੁਤਾਬਿਕ, ਵੇਲਾ ਹੋ ਗਿਆ ਜੀ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਕਿਹਾ ਹੈ। ਸਰਵਉੱਚ ਅਦਾਲਤ ਦੇ ਕਲੀਜੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹੈਦਰਾਬਾਦ ਸਥਿਤ ਕੰਪਨੀ ਕੋਐਮਪਟ ਐਜੂਕੇਟ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸੰਬੰਧੀ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਸੰਘ ਲੋਕ ਸੇਵਾ ਕਮਿਸ਼ਨ ਨੇ ਪਹਿਲੀ ਵਾਰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2026 ਲਈ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ ਹੈ। ਉਮੀਦਵਾਰ 31 ਮਈ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ ਚ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ਨਗੋਈ ਕੀਤੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੀ ਜੈਵਲਿਨ ਥਰੋ F-64 ਸ਼੍ਰੇਣੀ ਵਿੱਚ 2 ਵਾਰ ਤੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਗਮਾ ਜਿੱਤਿਆ ਹੈ। IPL ਕ੍ਰਿਕਟ ਦੇ ਐਲੀਮੈਂਟਰੇਟ ਮੁਕਾਬਲੇ ਵਿੱਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ। ਇਹ ਸੀ ਜੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਤੁਸੀਂ ਟਿਊਨ ਕੀਤਾ ਹੋਇਆ ਐਫ ਐਮ ਬੈਂਡ 102.7 ਮੈਗਾਹਰਟਜ਼ ਤੇ। ਲਓ ਜੀ ਹੁਣ ਵੇਲਾ ਹੋ ਜਾਏਗਾ ਥੋੜ੍ਹੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਪ੍ਰੋਗਰਾਮ, ਤੁਹਾਡੇ ਸਾਰਿਆਂ ਤੋਂ ਫੇਵਰੇਟ ਪ੍ਰੋਗਰਾਮ ਦਾ, ਆਪਣਾ ਪੰਜਾਬੀ ਦਾ।

ਕੱਲ ਆਪਣਾ ਪੰਜਾਬੀ ਪ੍ਰੋਗਰਾਮ ਤੁਸੀਂ ਹੁਣ ਇੰਜੋਏ ਕਰੋਗੇ ਆਪਣੀ ਦੋਸਤ ਆਰਜੇ ਸ਼ਾਹੀਨ ਦੇ ਨਾਲ। ਅਤੇ ਦੋਸਤੋ, ਮੈਨੂੰ ਪਤਾ ਕਿ ਇਸ ਪ੍ਰੋਗਰਾਮ ਦਾ ਤੁਹਾਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ, ਕਿਉਂਕਿ ਬਹੁਤ ਜ਼ਿਆਦਾ ਤੁਸੀਂ ਐਕਟਿਵ ਹੁੰਦੇ ਹੋ, ਬਹੁਤ ਇੱਦਾਂ ਦੀ ਸੋਹਣੀਆਂ ਸੋਹਣੀਆਂ ਗੱਲਾਂ ਤੁਸੀਂ ਸਾਡੇ ਨਾਲ ਲੈ ਕੇ ਜੁੜਦੇ ਹੋ ਵਟਸਐਪ ਮੈਸੇਜਿਸ ਰਾਹੀਂ। ਲਓ ਜੀ, ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਨਾ ਹੈ। ਸਾਡਾ ਵਟਸਐਪ ਨੰਬਰ ਹੈ

9855-10-10-27 ਤੁਸੀਂ ਸਾਨੂੰ ਵੋਇਸ ਨੋਟ ਵੀ ਭੇਜ ਸਕਦੇ ਹੋ। ਆਪਣੀ ਸੋਹਣੀ ਜਿਹੀ ਜਿਹੜੀ ਆਵਾਜ਼ ਹੈ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਸਕਦੇ ਹੋ, ਕੋਈ ਸੋਹਣੀ ਜਿਹੀ ਗੱਲ ਕਹਿ ਕੇ, ਜਾਂ ਫਿਰ ਤੁਹਾਡੇ ਵਿੱਚ ਕੋਈ ਟੈਲੈਂਟ ਹੈ, ਕੋਈ ਹੁਨਰ ਹੈ, ਕੋਈ ਇੱਦਾਂ ਦੀ ਓਲਡ ਮੈਮਰੀ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਕਿਸ ਦੇ ਰਿਲੇਟਿਡ, ਪੰਜਾਬੀ ਕਲਚਰ ਦੇ ਰਿਲੇਟਿਡ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਾਂ ਫਿਰ ਕੋਈ ਵੀ ਇੱਦਾਂ ਦੀ ਇਨਫੋਰਮੇਸ਼ਨ ਹੈ ਤੁਹਾਨੂੰ ਲੱਗਦਾ ਕਿ ਹਾਂ ਇਹ ਦੂਜਿਆਂ ਬੰਦਿਆਂ ਤੱਕ ਪਹੁੰਚਣੀ ਚਾਹੀਦੀ ਹੈ, ਇੱਦਾਂ ਦੀ ਇਨਫੋਰਮੇਸ਼ਨ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਕੋਈ ਇੱਦਾਂ ਦਾ ਜੋਕ ਹੈ ਹੱਸਣ ਵਾਲਾ, ਜਿਸ ਨੂੰ ਹੱਸਦੇ ਹੱਸਦੇ ਤੁਸੀਂ ਸਾਨੂੰ ਸੁਣਾਓ ਅਤੇ ਅਸੀਂ ਵੀ ਹੱਸਣ ਲੱਗ ਪਈਏ, ਤੁਸੀਂ ਇੱਦਾਂ ਦਾ ਕੋਈ ਜੋਕ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਪੰਜਾਬੀ ਕਲਚਰ ਦੀ ਆਪਾਂ ਗੱਲ ਕਰੀਏ ਅਤੇ ਨਾਲ ਹੀ ਜੇ ਆਪਾਂ ਗੱਲ ਨਾ ਕਰੀਏ ਇੱਦਾਂ ਦੀ ਸਿਆਣੀਆਂ ਗੱਲਾਂ ਦੀ, ਮੈਨੂੰ ਲੱਗਦਾ ਫਿਰ ਤਾਂ ਗੱਲ ਨਹੀਂ ਬਣੇਗੀ, ਇੱਦਾਂ ਦੀ ਸਿਆਣੀਆਂ ਗੱਲਾਂ ਸਿਆਣੀਆਂ ਦੀਆਂ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ। 9855-10-10-27 ਤੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ। ਅਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਤਿਉਹਾਰਾਂ ਦੀ, ਕਿਉਂਕਿ ਅੱਜ ਈਦ ਹੈ, ਬਕਰਾ ਈਦ ਹੈ। ਅਤੇ ਮੈਨੂੰ ਲੱਗਦਾ ਹੈ ਕਿ ਭਾਰਤ ਵਿੱਚ ਰਹਿੰਦੇ ਹੋਏ ਜਾਂ ਪੰਜਾਬ ਵਿੱਚ ਵੀ ਆਪਾਂ ਕਹਿ ਲਈਏ, ਅਤੇ ਕੋਈ ਵੀ ਇੱਦਾਂ ਦਾ ਤਿਉਹਾਰ ਨਹੀਂ ਜਿਹੜਾ ਆਪਾਂ ਆਪਸ 'ਚ ਮਿਲ ਜੁਲ ਕੇ ਨਹੀਂ ਸੈਲੀਬ੍ਰੇਟ ਕਰਦੇ। ਸ਼ੁਰੂਆਤ ਦੇ ਵਿੱਚ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਭਾਵੇਂ ਕੋਈ ਵੀ ਤਿਉਹਾਰ ਹੋਵੇ, ਕਿਸੇ ਵੀ ਰਿਲੀਜਨ ਦਾ ਹੋਵੇ, ਸਿਰਫ ਦਿਲ ਦੇ ਵਿੱਚ ਨਾ ਇੱਕ ਪਿਆਰ ਹੋਣਾ ਚਾਹੀਦਾ। ਅਤੇ ਮੈਂ ਕਹਿੰਦੀ ਹਾਂ ਕਿ ਭਾਵੇਂ ਦੂਜੇ ਰਿਲੀਜਨ ਦਾ ਤਿਉਹਾਰ ਹੋਵੇ, ਕਿਸੇ ਦਾ ਵੀ ਹੋਵੇ, ਇੱਕ ਇਹ ਹੈ ਕਿ ਹਿਊਮੈਨਿਟੀ ਹੋਣੀ ਚਾਹੀਦੀ, ਇਨਸਾਨੀਅਤ ਬਹੁਤ ਵੱਡੀ ਚੀਜ਼ ਹੈ, ਮਿਲ ਜੁਲ ਕੇ ਤਿਉਹਾਰ ਸੈਲੀਬ੍ਰੇਟ ਕਰਨਾ। ਹੁਣ ਤੁਸੀਂ ਮੈਨੂੰ ਦੱਸਣਾ ਹੈ ਕਿ ਤੁਹਾਡੇ ਕਿਹੜੇ ਕਿਹੜੇ ਮੁਸਲਿਮ ਇੱਦਾਂ ਦੇ ਦੋਸਤ ਨੇ ਜਿਨ੍ਹਾਂ ਦੇ ਘਰ ਤੁਸੀਂ ਜਾਓਗੇ ਅੱਜ, ਜਿਹੜਾ ਸੇਵੀਆਂ ਖਾਣ ਜਾਂ ਫਿਰ ਸ਼ੀਰ ਕੌਰਮਾ ਖਾਣ ਜਾਂ ਫਿਰ ਖੀਰ ਖਾਣ, ਜਾਂ ਫਿਰ ਤੁਸੀਂ ਅੱਜ ਪਲਾਨ ਕਰ ਰਹੇ ਹੋ ਜਾਂ ਫਿਰ ਘਰ ਦੇ ਵਿੱਚ ਬਣਾ ਰਹੇ ਹੋ, ਖੁਸ਼ੀ ਜਿਹੜੀ ਹੈਗੀ ਹੈ ਤੁਸੀਂ ਸਾਡੇ ਨਾਲ ਜ਼ਾਹਿਰ ਕਰ ਸਕਦੇ ਹੋ ਸਾਡੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ। ਫਿਰ ਮੈਂ ਤਾਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ, ਫਟਾਫਟ ਮੈਨੂੰ ਮੈਸੇਜ ਕਰੋ ਅਤੇ ਦੇਖਦੇ ਹਾਂ ਸਾਡੇ ਕਿੰਨੇ ਦੋਸਤ ਸਾਡੇ ਨਾਲ ਜੁੜਦੇ ਨੇ ਆਪਣੀਆਂ ਗੱਲਾਂ ਲੈ ਕੇ ਸੋਹਣੀਆਂ ਸੋਹਣੀਆਂ। ਅਤੇ ਟਾਈਮ ਸਿਰ ਤੁਸੀਂ ਸਾਨੂੰ ਮੈਸੇਜ ਕਰਨਾ, ਤੁਸੀਂ 56 ਜਾਂ 57 ਤੋਂ ਬਾਅਦ ਤੁਸੀਂ, ਤੁਹਾਡੇ ਕਈ ਇੱਦਾਂ ਦੇ ਮੈਸੇਜਸ ਰਹਿ ਜਾਂਦੇ ਨੇ, ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਇੰਨੇ ਸੋਹਣੇ ਸੋਹਣੇ ਮੈਸੇਜ, ਇੰਨੀ ਪਿਆਰੀਆਂ ਜਿਹੜੀਆਂ ਇਹਨਾਂ ਤੁਹਾਡੀਆਂ ਆਵਾਜ਼ਾਂ ਨੇ ਉਹਦੇ ਵਿੱਚ ਸਾਡੇ ਕੋਲ ਫਿਰ ਟਾਈਮ ਨਹੀਂ ਬਚਦਾ ਅਤੇ ਤੁਹਾਡੇ ਮੈਸੇਜ ਰਹਿ ਜਾਂਦੇ, ਫਟਾਫਟ ਸਾਨੂੰ ਮੈਸੇਜ ਕਰੋ। ਫਿਲਹਾਲ ਤੁਸੀਂ ਇੰਜੋਏ ਕਰੋ ਇਹ ਗੀਤ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਅੱਲਾਹ।

ਦਿਲ ਆਪਣਾ ਪੰਜਾਬੀ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਆਰਜੀ ਸ਼ਾਹੀਨ ਦੇ ਨਾਲ, ਅਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਆਪਾਂ ਗੱਲ ਕਰ ਰਹੇ ਹਾਂ ਤਿਉਹਾਰਾਂ ਦੀ। ਅੱਜ ਜਿਵੇਂ ਬਕਰਾਈਦ ਹੈ, ਈਦ ਦਾ ਤਿਉਹਾਰ ਹੈ, ਅਤੇ ਈਦ ਦੇ ਦਿਨ ਨਾ ਵੈਸੇ ਤਾਂ ਕੋਈ ਫੈਸਟੀਵਲ ਜਦੋਂ ਹੁੰਦਾ ਹੈ ਨਾ, ਸਵੇਰੇ ਸਵੇਰੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਪਹਿਲਾਂ ਹੀ ਆਪਾਂ ਨਾ ਇੱਕ ਆਪਣੀ ਜਿਹੜੀ ਡਰੈਸ ਹੈ, ਕੱਪੜੇ ਨੇ, ਉਹ ਪਹਿਲਾਂ ਹੀ ਡਿਸਾਈਡ ਕਰ ਲੈਂਦੇ ਹਾਂ ਕਿ ਹਾਂ ਤਿਉਹਾਰ ਦੇ ਅਕੋਰਡਿੰਗ ਆਪਾਂ ਇਹ ਕੱਪੜੇ ਪਾਉਣੇ ਨੇ, ਅਤੇ ਪੂਰਾ ਘਰ ਜਿਹੜਾ ਸਜਿਆ ਹੁੰਦਾ ਹੈ। ਸਵੇਰੇ ਸਵੇਰੇ ਜਦੋਂ ਨਹਾ ਕੇ ਨਵੇਂ ਨਵੇਂ ਕੱਪੜੇ ਆਪਾਂ ਪਾਉਂਦੇ ਹਾਂ, ਖੁਸ਼ਬੂ ਜਿਹੜਾ ਅਤਰ ਹੈ ਉਹ ਲਗਾਉਂਦੇ

0: ਲਗਾਉਂਦੇ ਨੇ ਅਤੇ ਮਹਿੰਦੀ ਦਾ ਜਿਹੜਾ ਰੰਗ ਹੈ ਉਹ ਅਤੇ ਸਜਾਵਟ ਦੇ ਲਈ ਜਿਹੜੀ ਆ ਲਾਈਟਾਂ ਹਰ ਪਾਸੇ ਜਿਹੜੀ ਚਮਕ ਚਮਕ ਚਮਕਦਾਰ ਲਾਈਟਾਂ ਹੁੰਦੀਆਂ ਨੇ, ਕਿੰਨਾ ਸੋਹਣਾ ਕਿੰਨਾ ਵਧੀਆ ਜਿਹੜਾ ਉਹ ਮਾਹੌਲ ਹੁੰਦਾ ਹੈ। ਅਤੇ ਮਸਜਿਦ ਦੇ ਵਿੱਚ, ਈਦਗਾਹ ਦੇ ਵਿੱਚ ਜਦੋਂ ਸਾਰੇ ਖੜ ਕੇ ਨਮਾਜ਼ ਪੜ੍ਹਦੇ ਨੇ, ਕਿਸੇ ਦੇ ਵਿੱਚ ਵੀ ਉੱਚੇ ਨੀਵੇਂ ਦਾ ਕੋਈ ਫਰਕ ਨਹੀਂ ਹੁੰਦਾ, ਸਭ ਬਰਾਬਰ ਹੁੰਦੇ ਨੇ। ਈਦ ਦਾ ਅਸਲ ਮਤਲਬ ਹੀ ਆਹੀ ਹੁੰਦਾ, ਇਕੁਐਲਿਟੀ ਅਤੇ ਬ੍ਰਦਰਹੁੱਡ। ਹੁਣ ਦੋਸਤੋ, ਤੁਸੀਂ ਆਪਣੇ ਘਰ ਦੇ ਵਿੱਚ ਜੇ ਕੋਈ ਸਪੈਸ਼ਲ ਡਿਸ਼ ਅੱਜ ਬਣਾਈ ਹੈ, ਤੁਸੀਂ ਸਾਨੂੰ ਉਹਦੀ ਫੋਟੋ ਵੀ ਭੇਜ ਸਕਦੇ ਹੋ। ਜੇ ਤੁਸੀਂ ਤਿਆਰ ਹੋਏ ਹੋ ਸੋਹਣੇ ਸੋਹਣੇ ਕੱਪੜੇ ਪਾ ਕੇ, ਤਾਂ ਤੁਸੀਂ ਉਹਦੀ ਵੀ ਸਾਨੂੰ ਫੋਟੋ ਭੇਜ ਸਕਦੇ ਹੋ, ਸਾਨੂੰ ਵੀ ਤਾਂ ਪਤਾ ਲੱਗੇ ਕਿ ਹਾਂ ਸਾਡੇ ਜਿਹੜੇ ਦੋਸਤ ਨੇ ਉਹਨਾਂ ਨੇ ਕੀ ਬਣਾਇਆ, ਕਿੱਦਾਂ ਉਹ ਤਿਆਰ ਹੋਏ ਨੇ। ਜੇ ਤੁਸੀਂ ਇੱਦਾਂ ਦਾ ਕੋਈ ਨਜ਼ਾਰਾ ਦੇਖ ਰਹੇ ਹੋ, ਤੁਸੀਂ ਤੁਹਾਡੇ ਆਲੇ ਦੁਆਲੇ ਕੋਈ ਮਸਜਿਦ ਹੈ, ਤੁਹਾਡੇ ਆਲੇ ਦੁਆਲੇ ਕੋਈ ਈਦਗਾਹ ਹੈ, ਤੁਸੀਂ ਨਮਾਜ਼ ਪੜ੍ਹਦੇ ਹੋਏ ਲੋਕਾਂ ਨੂੰ ਦੇਖਿਆ ਹੈ, ਅਤੇ ਉਹਨਾਂ ਦੀ ਜਿਹੜੀ ਫੋਟੋਜ਼ ਹੈ, ਵੀਡੀਓਜ਼ ਹੈ, ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ 98 55 10 10 27 ਸਾਡੇ ਵਟਸਐਪ ਨੰਬਰ 'ਤੇ। ਸਾਨੂੰ ਸਾਡੇ ਦੋਸਤਾਂ ਦੇ ਮੈਸੇਜਿਸ ਆਉਣੇ ਸ਼ੁਰੂ ਹੋ ਗਏ ਨੇ ਜੀ। ਸਾਨੂੰ ਪਹਿਲਾਂ ਮੈਸੇਜ ਆਇਆ ਹੈ, ਸਾਨੂੰ ਵੋਇਸ ਨੋਟ ਭੇਜਿਆ ਗਿਆ, ਸੁਣਦੇ ਹਾਂ ਸਾਡੇ ਕਿਹੜੇ ਦੋਸਤ ਨੇ, ਕਿਹੜਾ ਖੂਬਸੂਰਤ ਜਿਹੜਾ ਮੈਸੇਜ ਹੈ ਸਾਡੇ ਨਾਲ ਲੈ ਕੇ ਜੁੜੇ ਨੇ, ਸਾਨੂੰ ਭੇਜਿਆ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ। ਅੱਜ ਈਦ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਹ ਈਦ ਹਰੇਕ ਭਾਈਚਾਰੇ ਨੂੰ ਸਾਂਝ ਨਾਲ ਮਨਾਉਣੀ ਚਾਹੀਦੀ ਹੈ, ਤਾਂ ਕਿ ਆਪਾਂ ਮੁਸਲਮਾਨ ਭਰਾਵਾਂ ਦੇ ਨਾਲ ਮਿਲ ਕੇ ਈਦ ਨੂੰ ਮਨਾਈਏ। ਕਿਉਂਕਿ ਜਦੋਂ ਲੋਕਡਾਊਨ ਲੱਗਾ ਸੀ, ਉਦੋਂ ਮੁਸਲਿਮ ਵੀਰਾਂ ਨੇ ਬਹੁਤ ਮਦਦ ਕੀਤੀ ਹੈ ਇੱਕ ਦੂਸਰੇ ਦੀ, ਅਤੇ ਇਹ ਪਿਆਰ ਦੀ ਬਹੁਤ ਵੱਡੀ ਮਿਸਾਲ ਹੈ ਇਹ। ਕਿਉਂਕਿ ਆਪਾਂ ਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹੈ। ਬੇਟੀ, ਅੱਜ ਆਪਾਂ ਗੱਲ ਕਰਦੇ ਹੈਗੇ ਹਾਂ ਮਿੱਟੀ ਦੇ ਘੜੇ ਦੀ
0: ਜੀ।
1: ਮਿੱਟੀ ਦੇ ਘੜੇ ਦੇ ਵਿੱਚ ਆਪਾਂ ਜੇ ਪਾਣੀ ਪਾ ਕੇ ਰੱਖਦੇ ਹਾਂ ਪੀਣ ਵਾਸਤੇ, ਉਹਦੇ ਵਿੱਚ ਆਪਾਂ ਨੂੰ ਸਾਰੇ ਤੱਤ ਮਿਲ ਜਾਂਦੇ ਆ ਜੋ ਆਪਾਂ ਨੂੰ ਮਿੱਟੀ ਦੇ ਵਿੱਚੋਂ ਮਿਲਣੇ ਚਾਹੀਦੇ ਹੈ। ਜੇ ਆਪਾਂ ਮਿੱਟੀ ਦੇ ਘੜੇ ਵਿੱਚ ਪਾਣੀ ਪੀਵਾਂਗੇ, ਆਪਣਾ ਗਲਾ ਕਦੇ ਵੀ ਖਰਾਬ ਨਹੀਂ ਹੋਊਗਾ, ਅਤੇ ਜੋ ਹੋਰ ਨਿੱਕੀਆਂ ਮੋਟੀਆਂ ਬਿਮਾਰੀਆਂ ਉਹਨਾਂ ਤੋਂ ਵੀ ਆਪਣੀ ਬਚਤ ਰਹੂਗੀ। ਬਸ ਬਿੱਟੀ, ਅੱਜ ਇੰਨਾ ਕੀ ਬੋਲਣਾ ਹੈਗਾ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ। ਸਤਿ ਸ੍ਰੀ ਅਕਾਲ ਦੋਸਤੋ।
0: ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਅਤੇ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਪਾਣੀ ਦਾ ਜਿਹੜਾ ਘੜਾ, ਮਿੱਟੀ ਦਾ ਜਿਹੜਾ ਘੜਾ, ਉਹਦੇ ਵਿੱਚ ਪਾਣੀ ਸਾਨੂੰ ਪੀਣਾ ਚਾਹੀਦਾ ਹੈ। ਜਿਹੜੇ ਮਿਨਰਲਸ ਨੇ ਸਾਨੂੰ ਉਹ ਮਿਲਦੇ ਨੇ। ਪੁਰਾਣੇ ਟਾਈਮ ਵਿੱਚ ਆਪਾਂ ਦੇਖਦੇ ਹਾਂ ਕਿ ਪਹਿਲਾਂ ਜਦੋਂ ਫਰਿੱਜ ਨਹੀਂ ਹੁੰਦੇ ਸੀ, ਇੰਨੀ ਇਲੈਕਟ੍ਰੋਨਿਕ ਪ੍ਰੋਡਕਟਸ ਨਹੀਂ ਹੁੰਦੇ ਸੀ, ਉਸ ਟਾਈਮ ਆਹੀ ਜਿਹੜੀਆਂ ਚੀਜ਼ਾਂ ਨੇ, ਮਿੱਟੀ ਦਾ ਘੜਾ ਹੋ ਗਿਆ, ਇਹਦੇ ਵਿੱਚ ਪਾਣੀ ਪਾ ਕੇ ਇੱਕ ਤਾਂ ਠੰਡਾ ਰਹਿੰਦਾ ਸੀ। ਦੇਖੋ, ਮਤਲਬ ਕੁਦਰਤੀ ਇੱਕ ਚੀਜ਼ ਹੈ ਇੱਕ, ਕਿ ਜਿਵੇਂ ਆਪਾਂ ਫਰਿੱਜ ਦੇ ਵਿੱਚ ਬਰਫ਼ ਜਮਾ ਕੇ ਜਾਂ ਫਿਰ ਆਪਾਂ ਆਈਸ ਕਿਊਬਸ ਯੂਜ਼ ਕਰਦੇ ਹਾਂ ਪਾਣੀ ਦੇ ਵਿੱਚ, ਸੋਫਟ ਡਰਿੰਕਸ ਦੇ ਵਿੱਚ, ਸਾਨੂੰ ਹੁੰਦਾ ਕਿ ਹਾਂ ਥੋੜ੍ਹਾ ਜਿਹਾ ਠੰਡਾ ਸਰੀਰ ਨੂੰ ਮਿਲਣਾ ਚਾਹੀਦਾ, ਠੰਡਕ ਮਿਲਣੀ ਚਾਹੀਦੀ ਹੈ ਕੋਈ ਵੀ ਜਦੋਂ ਆਪਾਂ ਲਿਕੁਇਡ ਚੀਜ਼ ਪੀਂਦੇ ਹਾਂ। ਲੇਕਿਨ ਮਿੱਟੀ ਦਾ ਘੜਾ ਇੱਦਾਂ ਦਾ ਹੈ ਕਿ ਜੇ ਆਪਾਂ ਉਸਨੂੰ ਸਹੀ ਰੂਮ ਟੈਂਪਰੇਚਰ 'ਤੇ ਰੱਖਦੇ ਹਾਂ, ਥੋੜ੍ਹੀ ਦੇਰ ਬਾਅਦ ਦੇਖਦੇ ਹਾਂ ਕਿ ਉਦੋਂ ਪਾਣੀ ਇੱਕਦਮ ਠੰਡਾ ਹੁੰਦਾ, ਅਤੇ ਉਹ ਪਾਣੀ ਪੀਣ ਨਾਲ ਨਾ ਸਕੂਨ ਵੀ ਮਿਲਦਾ। ਅਤੇ ਇਹ ਜਿਹੜੀਆਂ ਹਾਂ ਚੀਜ਼ਾਂ ਹੈ ਜਿਹੜੀਆਂ ਹੈਲਥ ਨੂੰ ਸਾਡੇ ਬੈਨੀਫਿਟ ਦਿੰਦੀਆਂ ਨੇ, ਇਹਨਾਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਅੱਗੇ ਸਾਨੂੰ ਜੀ ਮੈਸੇਜ ਆਇਆ ਹੈ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ, ਲਿਖਦੇ ਨੇ ਹੈਲੋ ਸ਼ਾਹੀਨ ਦੇ ਜਿਹੜੇ ਸਪੈਲਿੰਗ ਨੇ ਥੋੜ੍ਹੇ ਜਿਹੇ ਖਰਾਬ ਹੋ ਗਏ, ਮਤਲਬ ਚਲੋ ਕੋਈ ਗੱਲ ਨਹੀਂ। ਸਾਨੂੰ ਮੈਸੇਜ ਭੇਜਿਆ ਸਤਨਾਮ ਸਿੰਘ ਗਿੱਲ, ਪਿੰਡ ਜੋਤ ਸਿੰਘ ਵਾਲਾ, ਤਰਨ ਤਾਰਨ ਤੋਂ। ਦੇਸ਼ ਵਿਦੇਸ਼ ਵਿੱਚ ਵਸਦੇ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ। ਬਾਕੀ ਪੰਜਾਬ ਵਿੱਚ ਗਰਮੀ ਬਹੁਤ ਵੱਧ ਰਹੀ ਹੈ, ਸਾਨੂੰ ਆਪਣੇ ਘਰ ਅਤੇ ਖੇਤਾਂ ਵਿੱਚ ਰੁੱਖ ਲਗਾਉਣੇ ਚਾਹੀਦੇ ਨੇ ਤਾਂ ਕਿ ਠੰਡੀ ਹਵਾ ਆ ਸਕੇ। ਬਾਕੀ ਰੇਡੀਓ ਤਾਂ ਸਾਡੀ ਰੂਹ ਦੀ ਖੁਰਾਕ ਹੈ, FM ਰੇਡੀਓ ਰੈਂਬੋ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ ਸਤਨਾਮ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਬਿਲਕੁਲ ਇਹਨਾਂ ਨੇ ਸਹੀ ਕਿਹਾ ਕਿ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ, ਅਤੇ ਜਿੰਨਾ ਹੋ ਸਕੇ ਸਾਨੂੰ ਆਪਣੇ ਆਲੇ ਦੁਆਲੇ ਰੁੱਖ ਲਗਾਉਣੇ ਚਾਹੀਦੇ ਨੇ, ਛੋਟੇ ਛੋਟੇ ਪੌਦੇ ਲਗਾਉਣੇ ਚਾਹੀਦੇ ਨੇ, ਤਾਂ ਕਿ ਇੱਕ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਜਿਹੜੀ ਆਕਸੀਜਨ ਹੈ ਉਹ ਬਿਲਕੁਲ ਫਰੈਸ਼ ਮਿਲੇ, ਅਤੇ ਨਾਲ ਹੀ ਗਰਮੀਆਂ ਦੇ ਵਿੱਚ ਜਿਹੜੇ ਰੁੱਖ ਨੇ ਉਹਨਾਂ ਦੇ ਥੱਲੇ ਬਹਿ ਕੇ ਆਪਾਂ, ਸਾਨੂੰ ਸਕੂਨ ਦਾ ਜਿਹੜਾ ਸਾਹ ਆ ਸਕੇ। ਕਈ ਵਾਰ ਹੁੰਦਾ ਕਿ ਪਿੰਡਾਂ ਦੇ ਵਿੱਚ ਜਦੋਂ ਲਾਈਟ ਚੱਲ ਜਾਂਦੀ ਹੈ ਜਾਂ ਫਿਰ ਕੱਟ ਇੱਦਾਂ ਲੱਗ ਜਾਂਦਾ ਹੈ,

ਦਾ ਟਾਈਮ ਲਈ ਅਤੇ ਆਪਾਂ ਆਹੀ ਲੱਭਦੇ ਹਾਂ ਫਿਰ ਜਿਹੜੀ ਇਨਵੇਟਰ ਇਹ ਜਿਹੜੀਆਂ ਚੀਜ਼ਾਂ ਨੇ ਕਿੰਨੀਆਂ ਹੀ ਚੱਲ ਜਾਣਗੀਆਂ, ਜਿੰਨਾ ਇਹ ਚੱਲ ਸਕਦੀਆਂ ਨੇ ਸਿਰਫ ਉਨਾ। ਉਸ ਤੋਂ ਬਾਅਦ ਆਹੀ ਹੁੰਦਾ, ਬੜਾ ਸਕੂਨ ਮਿਲਦਾ ਪੁਰਾਣੇ ਟਾਈਮ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਮਤਲਬ ਤੁਸੀਂ ਦੇਖੋ ਕੋਈ ਵੀ ਅੱਜ ਆਪਾਂ ਕੋਈ ਵੀ ਚੀਜ਼ ਦੀ ਗੱਲ ਕਰਦੇ ਹਾਂ ਨਾ, ਉਸਨੂੰ ਪੁਰਾਣੇ ਟਾਈਮ ਨਾਲ ਰਿਲੇਟ ਕਰਨ ਲੱਗ ਪੈਂਦੇ। ਜਿਵੇਂ ਪਹਿਲਾਂ ਮਿੱਟੀ ਦੇ ਘੜੇ ਦੀ ਗੱਲ ਹੋਈ ਸੀ, ਪੁਰਾਣੇ ਟਾਈਮ ਉੱਦਾਂ ਜਿਹੜੀ ਚੀਜ਼ਾਂ ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਉਹ ਨਹੀਂ ਸੀ। ਬਿਲਕੁਲ ਇੰਜ ਹੀ ਜਿਹੜੇ ਰੁੱਖ ਨੇ ਪਿੰਡਾਂ ਦੇ ਵਿੱਚ ਵੇਖਦੇ ਹਾਂ ਆਪਾਂ, ਅਤੇ ਉੱਥੇ ਮੰਜਾ ਲਾ ਕੇ ਸਾਰੇ ਬਹਿ ਜਾਂਦੇ ਸੀ, ਅਤੇ ਕਿੰਨਾ ਮਜ਼ਾ ਆਉਂਦਾ ਸੀ ਅਤੇ ਕੁਆਲਿਟੀ ਟਾਈਮ ਵੀ ਸਪੈਂਡ ਹੁੰਦਾ ਸੀ ਅਤੇ ਨਾਲ ਨਾਲ ਸਕੂਨ ਵੀ ਮਿਲਦਾ ਸੀ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬਹੁਤ ਘੱਟ ਇੱਦਾਂ ਦੇ ਜਿਹੜੇ

0: जी, सानू मैसेज आया है, दुनिया में सबसे कीमती औलाद, दुनिया में सबसे कीमती दौलत वही लोग होते हैं जिनके पास बैठकर दिल हल्का करने के लिए शब्द ढूंढने नहीं पड़ते। बिल्कुल सही गल है। जदों आपां कई इदां दे लोक हुंदे ने जिन्हां दे नाल आपां बहिंदे ने, ते उहनां दे नाल ना मतलब उहनां नूं पता लग जांदा, उहनां दी कंपनी आपां इंजॉय करदे हाँ, फील करदे हाँ, बिना शब्दां दे यूज़ कीते भी उहनां नूं साडी हालत दा, साडी फीलिंग दा पता लग जांदा है। ये सानू मैसेज भेजिया है जी, जम्मू कश्मीर जिला, जम्मू पिंड सयूनी तो। बहुत बहुत धन्यवाद यशपाल जी सानू मैसेज भेजने वास्ते। अगला वॉइस नोट आया है, वो भी आप सुन लेंगे। हाँ,
1: गुड मॉर्निंग मैम।
0: गुड मॉर्निंग जी।
1: मैं थोड़ा ये प्रोग्राम दिल अपना पंजाबी सफर दौरान डेली अपनी रूटीन ड्यूटी ड्यूटी दौरान जाता होया अपना विचार सुनना भरावान ड्यूटी भी अपनी निभा रहा। तो इस वे जो मैं अपील की है मैडम सारे भैन भरावान तो साडा सहयोग किया जाए, क्योंकि बहुत ज़्यादा गर्मी पैन करके रात के 10-10 बजे तक असी मतलब सप्लाई जी लोगों की भाल कर रहे हैं, तो परिवार भी सानू बहन का घट ही मौका मिलता पाया। तो असं ये चाहते हाँ कि अपील जी रेडियो से साझी करो, तो सारे मैं अच ईद दियाँ शुभ दिहाड़े दियाँ बहुत बहुत मुबारक दिना जी। तो थोड़ा प्रोग्राम जिहड़ा बहुत वधिया तरीके से सोहणे ढंगना चल रहा जी, धन्यवाद जी।
0: बहुत बहुत धन्यवाद सानू मैसेज भेजने वास्ते। दल अपना पंजाबी प्रोग्राम दे विच ते जिहड़ी इन्हां ने अपील की है वह रेडियो दे माध्यम दे नाल सारियां तक पहुँच गई होवेगी। ते लो जी, अगला सानू मैसेज आया है सुनील कुमार जम्मू एंड कश्मीर डिस्ट्रिक्ट सांबा तो। लिखते ने, शिक्षा और संस्कार जिंदगी जीने के मूल मंत्र ने। सिक्ख्या जिहड़ी है वह कदे झुकन नहीं दिंदी, संस्कार कदे सानू गिरन नहीं दिंदे। बिल्कुल सही गल है, सिक्ख्या जिहड़ी है जदों एक ना जिहड़ा पढ़िया लिखिया जिहड़ा आदमी हुंदा है ना, जिहड़ा परसन हुंदा है, उसनू बोलन दा भी पता हुंदा है जरूरी। अच्छा वैसे एक गल है कि जदों आपां इदां दी सोसाइटी दे विच रहिंदे आ जिन्हां लोकां दे नाल आपां उठदे आ बैठदे आ, जे उह पढ़े लिखे होण उहनां दी जिहड़ी हैबिट्स है उहनां दी जिहड़ियां चीज़ां ने आपां नोटिस करदे आ, ते चंगीआं चीज़ां अपने अंदर भी उह डिवलप करन दी कोशिश करदे आ, ते बहुत ज़्यादा एक इंपैक्ट पैंदा है उस ਸਾਡੀ ਸਰਾਊਂਡਿੰਗ ਕੀ ਚੱਲ ਰਿਹਾ ਹੈ, ਆਪਾਂ ਕਿੰਨਾ ਦੇ ਨਾਲ ਉੱਠ ਰਹੇ ਹਾਂ ਬੈਠ ਰਹੇ ਹਾਂ, ਉਹਨਾਂ ਦੀ ਕੰਪਨੀ ਬਹੁਤ ਮਾਇਨੇ ਰੱਖਦੀ ਹੈ। ਅਤੇ ਜੇ ਆਪਾਂ ਪੜ੍ਹੇ ਲਿਖੇ ਹਾਂ ਤਾਂ ਮੈਨੂੰ ਲੱਗਦਾ ਪੜ੍ਹੇ ਲਿਖਿਆ ਜਿਹੜਾ ਪਰਸਨ ਹੈ ਉਸਦੀ ਬੋਲੀ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਹਾਂ ਉਹ ਕਿੰਨਾ ਪੜ੍ਹਿਆ ਲਿਖਿਆ ਹੈ ਅਤੇ ਉਹਦੇ ਸੰਸਕਾਰ ਕਿਹੋ ਜਿਹੇ ਨੇ। ਸੰਸਕਾਰ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮੈਟਰ ਕਰਦੇ ਨੇ। ਕਈ ਵਾਰ ਆਪਾਂ ਦੇਖਦੇ ਹਾਂ ਕਈ ਲੋਕ ਇੱਦਾਂ ਦੇ ਹੁੰਦੇ ਨੇ, ਹਾਂ ਵੈਲ ਡਰੈਸਡ ਪ੍ਰੋਪਰ ਉਹਨਾਂ ਦੀ ਜਿਹੜੀ ਅਪੀਅਰੈਂਸ ਹੈ ਉਹ ਬਹੁਤ ਵਧੀਆ ਹੁੰਦੀ ਹੈ, ਬਟ ਜਦੋਂ ਹੀ ਉਹ ਆਪਣੀ ਜ਼ੁਬਾਨ ਖੋਲ੍ਹਦੇ ਨੇ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਜਿਹੜਾ ਬੰਦਾ ਹੈ ਇਸ ਨਾਲ ਆਪਾਂ ਗੱਲ ਨਹੀਂ ਕਰ ਸਕਦੇ। ਅਤੇ ਉਹੀ ਹੁੰਦਾ ਨਾ ਕਿ ਜਿਹੜੀ ਸਾਡੀ ਜ਼ੁਬਾਨ ਹੈ ਉਹ ਇੱਕ ਤਾਲਾ ਹੁੰਦੀ ਹੈ, ਜਦੋਂ ਇਹ ਤਾਲਾ ਖੁੱਲ੍ਹਦਾ ਹੈ ਨਾ ਸਾਨੂੰ ਪਤਾ ਲੱਗਦਾ ਹੈ ਕਿ ਅੰਦਰ ਜਿਹੜਾ ਕਮਰਾ ਹੈ ਉਹ ਕਿਹੋ ਜਿਹਾ ਹੈ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਸੰਦੀਪ ਸਿੰਘ ਅੰਮ੍ਰਿਤਸਰ ਤੋਂ, ਲਿਖਦੇ ਨੇ ਗੁੱਡ ਮੋਰਨਿੰਗ, ਵੈਰੀ ਗੁੱਡ ਮੋਰਨਿੰਗ ਜੀ। ਅੱਗੇ ਇਹਨਾਂ ਨੇ ਲਿਖਿਆ, ਖੁਸ਼ ਹਾਂ ਅਤੇ ਸਭ ਨੂੰ ਖੁਸ਼ ਰੱਖਦਾ ਹਾਂ। ਕਿੰਨੀ ਵਧੀਆ ਗੱਲ ਹੈ, ਆਪ ਵੀ ਖੁਸ਼ ਰਹਿੰਦੇ ਨੇ, ਸਾਰਿਆਂ ਨੂੰ ਵੀ ਖੁਸ਼ ਰੱਖਦੇ ਨੇ। ਅੱਗੇ ਇਹਨਾਂ ਨੇ ਲਿਖਿਆ ਹੈ, ਲਾਪਰਵਾਹ ਹਾਂ ਫਿਰ ਵੀ ਸਾਰਿਆਂ ਦੀ ਪਰਵਾਹ ਕਰਦਾ, ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇੱਥੇ, ਪਰ ਫਿਰ ਵੀ ਕੁਝ ਅਨਮੋਲ ਲੋਕਾਂ ਨਾਲ ਰਿਸ਼ਤਾ ਰੱਖਦਾ ਹਾਂ। ਉੱਪਰ ਵਾਲੀ ਜਿਹੜੀਆਂ ਲਾਈਨਾਂ ਸੀ ਉਹ ਤਾਂ ਸੋਹਣੀਆਂ ਸੀ, ਜਿਹੜੀ ਲਾਸਟ ਹੈ ਥੋੜ੍ਹੀ ਜਿਹੀ ਗੜਬੜ ਹੋ ਗਈ, ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਹੈ ਇੱਥੇ, ਪਰ ਫਿਰ ਵੀ ਕੁਝ ਲੋਕ ਅਨਮੋਲ ਲੋਕਾਂ ਨਾਲ ਰਿਸ਼ਤਾ ਰੱਖਦਾ। ਪਹਿਲੀ ਗੱਲ ਤਾਂ ਇਹ ਕਿ ਹਾਂ ਰਿਸ਼ਤੇ ਸਾਰਿਆਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਕਈ, ਅਤੇ ਲੇਕਿਨ ਜਿਹੜਾ ਸੈਲਫ ਰਿਸਪੈਕਟ ਦਾ ਇੱਕ ਸਾਡਾ ਰਿਸ਼ਤਾ ਸਾਡੇ ਨਾਲ ਹੁੰਦਾ ਹੈ, ਸੈਲਫ ਲਵ ਦਾ ਹੁੰਦਾ ਹੈ, ਆਪਣੀ ਜਿਹੜੀ ਕੀਮਤ ਹੈ ਆਪਣੀ ਜਿਹੜੀ ਵੈਲਿਊ ਹੈ ਉਹ ਸਾਨੂੰ ਆਪਣੇ ਆਪ ਹੀ ਸਮਝਣੀ ਪੈਂਦੀ ਹੈ। ਸਾਨੂੰ ਕਿਤੇ ਵੀ ਆਪਣੇ ਆਪ ਨੂੰ ਨਾ ਇੱਕ ਛੋਟਾ ਜਿਹਾ ਜਿਹੜਾ ਛੋਟੀ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦਾ, ਯਾਨੀ ਕਿ ਸਾਨੂੰ ਇੱਕ ਕੌਨਫੀਡੈਂਸ ਸਾਡੇ ਵਿੱਚ ਹੋਣਾ ਚਾਹੀਦਾ ਕਿ ਹਾਂ ਕੋਈ ਵੀ ਹੈ ਮੇਰੇ ਸਾਹਮਣੇ, ਇਹ ਨਹੀਂ ਹੈ ਕਿ ਆਪਾਂ ਕਿਸੇ ਨੂੰ ਹਰਟ ਕਰਾਂਗੇ, ਇਹ ਨਾ ਪੋਜ਼ਿਟਿਵ ਵੇ ਮੈਂ ਤੁਹਾਨੂੰ ਕਹਿ ਰਹੀ ਹਾਂ ਦੱਸ ਰਹੀ ਹਾਂ ਕਿ ਹਾਂ ਸਾਡੇ ਵਿੱਚ

0: ਇਹ ਕੋਨਫੀਡੈਂਸ ਹੋਣਾ ਚਾਹੀਦਾ ਹੈ, ਸਾਨੂੰ ਆਪਣੇ ਆਪ ਤੋਂ ਪਿਆਰ ਕਰਨਾ ਆਉਣਾ ਚਾਹੀਦਾ, ਆਪਣੇ ਆਪ ਨੂੰ ਪ੍ਰਿਓਰਿਟੀ 'ਤੇ ਰੱਖਣਾ ਚਾਹੀਦਾ, ਉਸ ਤੋਂ ਬਾਅਦ ਹੀ ਪੂਰੀ ਦੁਨੀਆ ਸਾਡੀ ਜਿਹੜੀ ਹੈ ਸਾਨੂੰ ਪਿਆਰ ਕਰੇਗੀ, ਸਾਨੂੰ ਪ੍ਰਿਓਰਿਟੀ 'ਤੇ ਰੱਖੇਗੀ। ਬਸ ਐਕਸਪੈਕਟੇਸ਼ਨਸ ਨਹੀਂ ਕਿਸੇ ਤੋਂ ਰੱਖਣੀਆਂ ਚਾਹੀਦੀਆਂ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਆਇਆ ਹੈ ਜੀ ਮੈਸੇਜ। ਲਿਖਦੇ ਨੇ ਗਰੀਬ ਜਦੋਂ ਦਰਵਾਜ਼ੇ ਅਤੇ ਅੰਦਰ ਆਉਂਦੀ ਹੈ, ਗਰੀਬੀ ਜਦੋਂ ਦਰਵਾਜ਼ੇ ਦੇ ਅੰਦਰ ਆਉਂਦੀ ਹੈ ਤਾਂ ਰਿਸ਼ਤੇ ਆਪਣੇ ਆਪ ਖਿੜਕੀ ਰਾਹੀਂ ਬਾਹਰ ਨਿਕਲ ਜਾਂਦੇ ਨੇ। ਬਹੁਤ ਵਾਰ ਅਪ ਐਂਡ ਡਾਊਨ ਸਾਡੀ ਲਾਈਫ ਦੇ ਵਿੱਚ ਆਉਂਦੇ ਰਹਿੰਦੇ ਨੇ, ਕਈ ਇੱਦਾਂ ਦਾ ਕੋਈ ਗੋਲਡਨ ਟਾਈਮ ਗੋਲਡਨ ਐਰਾ ਹੁੰਦਾ ਹੈ ਕਿ ਸਾਨੂੰ ਹਰ ਚੀਜ਼ ਸਾਡੇ ਕੋਲ ਹੁੰਦੀ ਹੈ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਉਸ ਟਾਈਮ ਜਿਹੜੇ ਸਾਡੇ ਕਲੋਜ਼ ਵਨ ਨੇ, ਸਾਡੇ ਫਰੈਂਡਸ ਨੇ, ਰਿਲੇਟਿਵਸ ਨੇ, ਜਾਂ ਫਿਰ ਕੋਈ ਸਾਡਾ ਸ਼ੁਭ ਚਿੰਤਕ ਹੈ ਜਾਂ ਫਿਰ ਸ਼ੁਭ ਚਿੰਤਕ ਬਣ ਰਿਹਾ, ਉਹ ਸਾਡੇ ਨਾਲ ਇੱਕ ਰਿਸ਼ਤਾ ਬਣਾਉਂਦਾ ਹੈ। ਉਹ ਕਹਿੰਦਾ ਕਿ ਹਾਂ ਅਸੀਂ ਤੁਹਾਡੇ ਸ਼ੁਭ ਚਿੰਤਕ ਨੇ, ਉਹ ਸਾਡੇ ਨਾਲ ਸਾਡੀ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੁੰਦਾ ਹੈ, ਕਈ ਵਾਰ ਸਾਡੇ ਦੁੱਖ ਦੇ ਵਿੱਚ ਵੀ ਸ਼ਾਮਿਲ ਹੁੰਦਾ। ਲੇਕਿਨ ਜਦੋਂ ਹੀ ਸਾਡਾ ਮਾੜਾ ਟਾਈਮ ਆਉਂਦਾ ਹੈ ਜਾਂ ਫਿਰ ਕੋਈ ਪ੍ਰੋਬਲਮ ਸਾਨੂੰ ਫੇਸ ਕਰਨੀ ਪੈਂਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ, ਫਾਈਨੈਂਸ਼ੀਅਲ ਪ੍ਰੋਬਲਮ ਕੋਈ ਫੇਸ ਕਰਨੀ ਪੈਂਦੀ ਹੈ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਰਿਸ਼ਤਾ ਨਿਭਾਉਣ ਵਾਲਾ ਕਿਹੜਾ ਹੈ, ਕਿਹੜੇ ਲੋਕ ਨੇ ਜੋ ਉਸ ਮਾੜੇ ਟਾਈਮ ਦੇ ਵਿੱਚ ਸਾਡੇ ਖੜੇ ਨੇ, ਜਿਹੜੇ ਚੰਗੇ ਟਾਈਮ ਦੇ ਵਿੱਚ ਵੀ ਖੜੇ ਸੀ ਅਤੇ ਮਾੜੇ ਟਾਈਮ ਦੇ ਵਿੱਚ ਵੀ ਖੜੇ ਸੀ। ਜਦੋਂ ਫਿਰ ਤੋਂ ਚੰਗਾ ਟਾਈਮ ਆਉਂਦਾ ਨਾ, ਆਪਾਂ ਉਹਨਾਂ ਲੋਕਾਂ ਨੂੰ ਹੀ ਆਪਣੇ ਨਾਲ ਰੱਖਦੇ ਹਾਂ, ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਰਸ਼ ਨਹੀਂ ਚਾਹੀਦਾ, ਭੀੜ ਨਹੀਂ ਚਾਹੀਦੀ, ਸਾਨੂੰ ਉਹੀ ਕੁਆਲਿਟੀ ਵਾਲੇ ਲੋਕ ਚਾਹੀਦੇ ਨੇ ਜੋ ਉਸ ਟਾਈਮ ਸਾਡੇ ਨਾਲ ਖੜੇ ਹੋਣਗੇ। ਅਗਲਾ ਜੀ ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਸਾਨੂੰ ਇਸ ਮੈਸੇਜ ਭੇਜਣ ਵਾਸਤੇ। ਅਗਲਾ ਸਾਨੂੰ ਵੋਇਸ ਨੋਟ ਆਇਆ ਹੈ ਜੀ।
1: ਹੈਲੋ ਦਿਲ ਆਪਣਾ ਪੰਜਾਬੀ ਸ਼ਾਹੀਨ ਮੈਡਮ ਜੀ, ਵੈਰੀ ਗੁੱਡ ਮਾਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ। ਅੱਜ ਈਦ ਹੈ, ਈਦ ਦੀਆਂ ਸਾਰਿਆਂ ਨੂੰ ਦਿਲੋਂ ਵਧਾਈਆਂ, ਆਰਜਿਸ ਨੂੰ ਵੀ ਤੇ ਸਾਰੇ ਸਰੋਤਾਵਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਅੱਜ ਈਦ ਦੀਆਂ ਮੁਬਾਰਕਾਂ। ਤੇ ਮੈਡਮ ਜੀ ਅੱਜ ਪ੍ਰੋਗਰਾਮ ਬਿਲਕੁਲ ਨਹੀਂ ਸੁਣ ਪਾਏ, ਕੱਲ 5 ਵਜੇ ਦਾ ਬਹੁਤ ਵੱਡਾ ਹਾਦਸਾ ਹੋ ਗਿਆ ਹੈ ਬਿਜਲੀ ਬੋਰਡ ਦੇ ਵਿੱਚ, ਤੁਹਾਨੂੰ ਮੈਂ ਪਿਕਚਰ ਸੈਂਡ ਕੀਤੀ ਹੈ। 132 ਕੇਵੀ ਦੇ ਵਿੱਚ, ਮਤਲਬ ਕਿ ਇੰਨਾ ਵੋਲਟ ਸਟੇਜ ਦੇ ਵਿੱਚ ਕੱਲ ਬਹੁਤ ਵੱਡਾ ਹਾਦਸਾ ਹੋ ਗਿਆ, ਜਿਹਦੇ ਕਾਰਨ ਸਾਡੀ ਲਾਈਟ 5 ਵਜੇ ਦੀ ਗਈ ਹੋਈ, ਹੁਣ 8:30 ਆਈ ਹੈ ਤੇ ਮੈਂ ਰੇਡੀਓ ਔਨ ਕੀਤਾ ਹੈ। ਮੇਰੀ ਤਾਂ ਜਿੰਦ ਜਾਨ ਹੀ ਖਤਮ ਹੋਈ ਪਈ ਸੀ ਲਾਈਟ ਦੇ ਨਾਲ ਨਾਲ, ਕਿਉਂਕਿ ਮੈਂ ਰੇਡੀਓ ਤੋਂ ਬਗੈਰ ਰਹਿ ਨਹੀਂ ਸਕਦੀ। ਫੋਨ ਵੀ ਮੇਰਾ ਹੁਣੀ ਚਾਰਜਰ ਹੋਇਆ ਤੇ ਮੈਂ ਕਿਹਾ ਮੈਂ ਪਹਿਲੇ ਈਦ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਦੇਵਾਂ ਆਪਣੇ ਭੈਣ ਭਰਾਵਾਂ ਨੂੰ। ਤੇ ਹੁਣ ਲਾਈਟ ਠੀਕ ਹੋ ਗਈ ਹੈ, ਆ ਗਈ ਹੈ, ਪਰ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ, ਬਹੁਤ ਸੋਹਣਾ ਪਰਮਾਤਮਾ ਨੇ ਬਚਾ ਕਰ ਦਿੱਤਾ ਹੈ। ਤੇ ਮੈਡਮ ਜੀ ਮੈਂ ਤੁਹਾਡੇ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
0: ਬਹੁਤ ਬਹੁਤ ਧੰਨਵਾਦ ਕਿਰਨ ਜੀ ਸਾਨੂੰ ਮੈਸੇਜ ਭੇਜਣ ਵਾਸਤੇ। ਦੇਖੋ ਇਸ ਪ੍ਰੋਗਰਾਮ ਵਾਸਤੇ, ਸਾਡੇ ਚੈਨਲ ਵਾਸਤੇ ਜਿਹੜਾ ਤੁਹਾਡਾ ਸਾਰਿਆਂ ਦਾ ਪਿਆਰ ਹੈ ਉਹ ਦੇ ਕੇ ਬਹੁਤ ਖੁਸ਼ੀ ਹੁੰਦੀ ਹੈ। ਕੱਲ੍ਹ 5 ਵਜੇ ਦੀ ਲਾਈਟ ਗਈ ਹੋਈ ਸੀ, ਲੇਕਿਨ ਜਿੱਦਾਂ ਹੀ 7:30 ਲਾਈਟ ਆਈ ਇਹਨਾਂ ਨੇ ਆਪਣਾ ਫੋਨ ਚਾਰਜ ਕੀਤਾ ਹੋਏਗਾ। ਅਤੇ ਦੇਖੋ ਟਾਈਮ ਸਿਰ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਮੈਸੇਜ ਜਿਹੜਾ ਹੈ ਸਾਡੇ ਤੱਕ ਪਹੁੰਚ ਗਿਆ, ਇਹਨਾਂ ਦੀ ਜਿਹੜੀ ਬਲੈਸਿੰਗਸ ਹੈ ਉਹ ਸਾਡੇ ਤੱਕ ਪਹੁੰਚ ਗਈ, ਵਿਸ਼ਿਜ਼ ਸਾਡੇ ਤੱਕ ਪਹੁੰਚ ਗਈ। ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਟਾਈਮ ਕੱਢ ਕੇ ਸਾਨੂੰ ਇੰਨੀ ਇੱਕ ਅਹਿਮ, ਮੈਂ ਕਹਿੰਦੀ ਹਾਂ ਕਿ ਆਪਣੀ ਜ਼ਿੰਦਗੀ ਦਾ ਤੁਸੀਂ ਹਿੱਸਾ ਬਣਾਇਆ ਹੋਇਆ ਸਾਡੇ ਪ੍ਰੋਗਰਾਮ ਨੂੰ, ਸਾਡੀ ਆਵਾਜ਼ ਨੂੰ। ਆਪਾਂ ਵੀ ਤਾਂ ਉਦਾਂ ਹੀ, ਮਤਲਬ ਸਵੇਰੇ ਉੱਠ ਕੇ ਸਾਨੂੰ ਵੀ ਇੱਕ ਐਕਸਾਈਟਮੈਂਟ ਹੁੰਦੀ ਹੈ ਕਿ ਹਾਂ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ, ਉਹ ਗੱਲ ਕਰਾਂਗੇ, ਸਾਨੂੰ ਕਿੰਨੇ ਲਿਸਨਰਸ ਦੇ ਇਸ ਟੋਪਿਕ 'ਤੇ ਮੈਸੇਜਿਸ ਆਉਣਗੇ, ਕਿੰਨੇ ਸੋਹਣੇ ਸੋਹਣੇ ਸਾਨੂੰ ਮੈਸੇਜਿਸ ਸਾਡੇ ਨਾਲ ਸਾਂਝੇ ਕੀਤੇ ਜਾਣਗੇ। ਦੇਖਦੇ ਹਾਂ ਅਗਲਾ ਜਿਹੜਾ ਮੈਸੇਜ ਹੈ, ਵੋਇਸ ਨੋਟ ਹੈ, ਉਹਦੇ ਵਿੱਚ ਸਾਡੇ ਦੋਸਤ ਕੀ ਕਹਿ ਰਹੇ ਨੇ ਸਾਨੂੰ।
2: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ,
2: ਮੈਂ ਰਾਜੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲ ਰਿਹਾ। ਮੈਡਮ ਜੀ ਅੱਜ ਕੱਲ ਦਾ ਤਿਉਹਾਰ ਬਹੁਤ ਜ਼ਿਆਦਾ ਪਿੱਛੇ ਪੈ ਗਿਆ, ਜਿਹੜਾ ਮਰਜ਼ੀ ਤਿਉਹਾਰ ਲੈ ਲਓ। ਅੱਗੇ ਤਿਉਹਾਰਾਂ ਵਿੱਚ ਨਾ ਜੀ ਬਾਹਰੋਂ ਰਿੱਛ ਭਾਲੂ ਜਾਂ ਬਾਂਦਰ ਬਾਂਦਰ ਜਾਂ ਤਮਾਸਾ ਦਿਖਾਉਣ ਆਉਂਦੇ ਹੁੰਦੇ ਸੀਗੇ, ਜਾਦੂਗਰ ਬਹੁਤ ਆਉਂਦੇ ਸੀ, ਤਮਾਸੇ ਦਿਖਾਉਂਦੇ ਸੀ ਗਲੀਆਂ ਦੇ ਵਿੱਚ ਆ ਕੇ, ਈਦ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਸੀ, ਜੂ ਲੱਗਦੇ ਸੀ ਤਮਾਸੇ ਦਿਖਾਉਣ। ਤੇ ਵਿਚਾਰੇ ਹੁਣ ਅੱਜ ਕੱਲ੍ਹ ਬੜੀ ਚੀਜ਼ ਹੋਇਆ ਪਿਆ, ਅੱਜ ਕੱਲ੍ਹ ਵਿਚਾਰੇ ਲੋਕ ਆ ਨਹੀਂ ਰਹੇ।

0: ਤੇ ਤਮਾਸ਼ੇ ਬਹੁਤ ਦੇਖੇ ਆ ਅਸੀਂ ਬਚਪਨ ਦੇ ਵਿੱਚ, ਤੇ ਹੁਣ ਵੀ ਜਿਹੜੀ ਟਾਵਾ ਟਾਵਾ ਕੋਈ ਕੋਈ ਹੈ ਜਿਹੜਾ ਆਉਂਦਾ ਆ, ਤੇ ਤਮਾਸ਼ਾ ਉਹ ਜਨਚੇ ਵੀ ਈਦ ਦੇ ਵਿੱਚ ਮੇਲੇ ਦੇ ਵਿੱਚ ਬਹੁਤ ਇਕੱਠ ਹੁੰਦਾ ਸੀਗਾ, ਤੇ ਜਦੋਂ ਵੀ ਅਸੀਂ ਦੇਖਣ ਜਾਂਦੇ ਬਹੁਤ ਦੁਨੀਆਂ ਪੈਸੇ ਦਿੰਦੀ ਸੀ ਗਰੀਬ ਬੰਦੇ ਨੂੰ ਜਿਹੜਾ ਤਮਾਸ਼ਾ ਕਰਦਾ ਸੀਗਾ, ਤੇ ਭਾਲੂ ਤੇ ਬਾਂਦਰ ਬਾਂਦਰੀ ਉਹਦੇ ਵਿੱਚ ਨੀ ਲਗਾਉਣਾ, ਗੋਲ ਗੋਲ ਚ ਚੱਕਾ ਜਿਹਾ ਹੁੰਦਾ ਸੀਗਾ ਉਹਨੂੰ ਅੱਗ ਲਾ ਕੇ ਉਹਦੇ ਵਿੱਚ ਦੀ ਘੁਮਾਉਂਦੇ ਹੁੰਦੇ ਸੀਗੇ, ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਖੇਡਾਂ ਫਿਰ ਜਾਦੂਗਰ ਹੁੰਦੇ ਸੀ, ਕਬੂਤਰ ਕਬੂਤਰੀਆਂ ਖਿਡੌਣੇ ਕੱਪੜੇ ਕਬੂਤਰ ਬੜੀ ਚੀਜ਼ ਕੁਛ ਖੜਦੇ ਹੁੰਦੇ ਸੀਗੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਅੱਜ ਛੁੱਟੀ ਆਈ ਤੁਸੀਂ, ਅੱਜ ਛੁੱਟੀ ਬਣਾ ਰਹੇ ਹਾਂ ਘਰੇ ਬੈਠੇ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਰਾਕੇਸ਼ ਜੀ ਛੁੱਟੀ ਤਾਂ ਮਨਾ ਰਹੇ ਹਾਂ ਸਾਰੇ, ਲੇਕਿਨ ਆਪਾਂ ਤਾਂ ਬੈਠੇ ਹਾਂ ਇੱਥੇ ਤੁਹਾਨੂੰ ਐਂਟਰਟੇਨ ਕਰਨ ਵਾਸਤੇ, ਅਤੇ ਨਾਲ ਹੀ ਜੀ ਜਿਹੜਾ ਇਹਨਾਂ ਨੇ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ, ਆਪਣੀ ਯਾਦ ਇੱਕ ਸਾਡੇ ਨਾਲ ਸਾਂਝੀ ਕੀਤੀ ਹੈ, ਪੁਰਾਣੇ ਟਾਈਮ ਦੇ ਵਿੱਚ ਥੋੜ੍ਹੇ ਕੁ ਸਾਲ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ ਕਿ ਤਿਉਹਾਰਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ ਸੀ, ਬਿਲਕੁਲ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਹੈ ਮੈਂ ਕਹਿੰਦੀ ਹਾਂ ਕਿ ਅਸੀਂ ਤਾਂ ਬਹੁਤ ਰੇਅਰ ਹੀ ਇਹ ਜਿਹੜੇ ਮੇਲੇ ਨੇ ਉਹ ਦੇਖੇ ਹੋਣਗੇ। ਮੈਂ ਬਹੁਤ ਛੋਟੀ ਸੀ ਜਦੋਂ ਇਹ ਮੈਂ ਇੱਕ ਵਾਰ ਗਈ ਸੀ ਇੱਦਾਂ ਦਾ ਜਿਹੜਾ ਮੇਲਾ ਹੈ, ਉਸ ਟਾਈਮ 'ਤੇ ਜਦੋਂ ਆਪਾਂ ਨਿੱਕੇ ਹੁੰਦੇ ਹਾਂ ਸਾਨੂੰ ਵੈਸੇ ਹੀ ਡਰ ਲੱਗਦਾ, ਇੰਨੀ ਰਸ਼ ਭੀੜ ਭੜਾਕੇ ਵਾਲੀ ਜਗ੍ਹਾ ਜਦੋਂ ਆਪਾਂ ਜਾਂਦੇ ਨੇ, ਅਤੇ ਉਹ ਜਿਹੜਾ ਮੇਲਾ ਹੈ ਥੋੜ੍ਹੀ ਥੋੜ੍ਹੀ ਜਿਹੜੀ ਮੇਰੀ ਯਾਦ ਹੈਗੀ, ਮੈਨੂੰ ਯਾਦ ਹੈ ਹਾਂ ਥੋੜ੍ਹਾ ਥੋੜ੍ਹਾ ਜਿਹੜਾ, ਬਟ ਜਿਵੇਂ ਇਹਨਾਂ ਨੇ ਕਿਹਾ ਕਿ ਤਿਉਹਾਰਾਂ ਦੇ ਵਿੱਚ ਜਦੋਂ ਮੇਲੇ ਲੱਗਦੇ ਸੀ ਜਾਦੂਗਰ ਜਾਦੂ ਦਿਖਾਉਂਦਾ ਸੀ, ਅਤੇ ਇੱਦਾਂ ਦੀ ਜਿਹੜੀ ਟ੍ਰਿਕਸ ਨੇ, ਅੱਜ ਕੱਲ੍ਹ ਤਾਂ ਆਪਾਂ ਇੰਨੇ ਸਿਆਣੇ ਹੋ ਗਏ ਹਾਂ ਸਾਨੂੰ ਸਭ ਕੁਝ ਪਤਾ ਲੱਗ ਜਾਂਦਾ ਕਿ ਹਾਂ ਉਹ ਜਿਹੜੀ ਟ੍ਰਿਕਸ ਨੇ ਜਿਹਨੂੰ ਆਪਾਂ ਬਚਪਨ ਦੇ ਵਿੱਚ ਸਾਨੂੰ ਹਾਂ ਇੰਝ ਲੱਗਦਾ ਸੀ, ਛੋਟੀ ਜਿਹੀ ਕੋਈ ਵੀ ਇੱਦਾਂ ਦੀ ਟ੍ਰਿਕ ਹੁੰਦੀ ਸਾਨੂੰ ਲੱਗਦਾ ਸੀ ਕਿ ਹਾਂ ਇਹ ਜਾਦੂ ਹੈ, ਬੜੇ ਖੁਸ਼ ਹੁੰਦੇ ਸੀ ਆਪਾਂ, ਨੱਚਦੇ ਸੀ ਟੱਪਦੇ ਸੀ, ਅਤੇ ਇੱਦਾਂ ਦੇ ਜਿਹੜੇ ਝੂਲੇ ਹੁੰਦੇ ਸੀ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਸੀ ਆਪਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਬਹਿਣ ਵਾਸਤੇ, ਅਤੇ ਬਹੁਤ ਉਹ ਜਿਹੜਾ ਕਲਰਫੁੱਲ ਮਾਹੌਲ ਹੈ ਉਹ ਜਿਹੜਾ ਰਸ਼ ਹੁੰਦਾ ਸੀ, ਲੇਕਿਨ ਹਾਂ ਉੱਥੇ ਆਪਾਂ ਕੱਪੜੇ ਵੀ ਦੇਖਦੇ ਸੀ, ਅਤੇ ਇੱਕ ਹਫ਼ਤਾ ਜਾਂ ਦੋ ਹਫ਼ਤੇ ਪਹਿਲਾਂ ਜਦੋਂ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਹਾਂ ਪਿੰਡ ਦੇ ਵਿੱਚ ਮੇਲਾ ਲੱਗਣ ਵਾਲਾ ਜਾਂ ਕੋਈ ਇੱਦਾਂ ਦੀ ਥਾਂ ਹੈਗੀ ਹੈ ਪਿੰਡ ਤੋਂ ਬਾਹਰ ਉੱਥੇ ਮੇਲਾ ਲੱਗਣ ਵਾਲਾ, ਅਤੇ ਆਪਾਂ ਘਰ ਦੇ ਵਿੱਚ ਇੱਦਾਂ ਹੀ ਜ਼ਿੱਦ ਕਰਦੇ ਸੀ ਕਿ ਹਾਂ ਆਪਾਂ ਮੇਲਾ ਦੇਖਣ ਜ਼ਰੂਰ ਜਾਵਾਂਗੇ ਜ਼ਰੂਰ ਜਾਵਾਂਗੇ, ਬਹੁਤ ਐਕਸਾਈਟਿਡ ਹੁੰਦੇ ਸੀ, ਅਤੇ ਫਿਰ ਅਗਲੇ ਮੇਲੇ ਦੀ ਅਗਲੇ ਤਿਉਹਾਰ ਦੀ ਉਡੀਕ ਕਰਦੇ ਸੀ ਕਿ ਹਾਂ ਅਗਲਾ ਕਿਹੜਾ ਤਿਉਹਾਰ ਆਏਗਾ ਉੱਥੇ ਕਿਹੜਾ ਮੇਲਾ ਲੱਗੇਗਾ। ਇਹ ਜਿਹੜੀਆਂ ਬਚਪਨ ਦੀਆਂ ਯਾਦਾਂ ਨੇ ਨਾ ਇਹ ਬੜੀ ਖੂਬਸੂਰਤ ਹੁੰਦੀਆਂ ਨੇ, ਜਦੋਂ ਵੀ ਕੁਛ ਇਹਨਾਂ ਦੇ ਰਿਲੇਟਿਡ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਨਾ ਤਾਂ ਜਿਹੜੀ ਮੈਮਰੀਜ਼ ਨੇ ਉਹ ਸਾਨੂੰ ਯਾਦ ਆ ਜਾਂਦੀ ਹੈ, ਤਾਜ਼ਾ ਹੋ ਜਾਂਦੀ ਹੈ ਸਾਡੀਆਂ ਯਾਦਾਂ।
2: ਸਤਿ ਸ਼੍ਰੀ ਅਕਾਲ ਮੈਡਮ ਸ਼ਾਹਿਨ ਜੀ
1: ਜੀ
2: ਦਿਲ ਆਪਣਾ ਪੰਜਾਬੀ ਵਿੱਚ। ਹਾਂਜੀ ਮੈਂ ਬਲਵਿੰਦਰ ਸਰਾਂ ਪਿੰਡ ਮੋਰਜਨ ਸਿੱਖਾਂ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਬੋਲ ਰਿਹਾ। ਹਾਂਜੀ ਅੱਜ ਇੱਕ ਛੋਟਾ ਜਿਹਾ ਆਵਾਜ਼ ਅਤੇ ਸ਼ੇਅਰ ਯਾਦ ਆ ਗਿਆ ਜੀ, ਆਵਾਜ਼ ਕੀ ਦੁਨੀਆ ਕੇ ਦੋਸਤੋ। ਹਾਂਜੀ ਆਵਾਜ਼ੋਂ ਕੀ ਕਦਰ ਉਹ ਕਿਆ ਜਾਣੇ ਜੋ ਖੁਦ ਆਵਾਜ਼ੋਂ ਕੋ ਭੁਲਾ ਬੈਠੇ ਹੈ, ਆਵਾਜ਼ੋਂ ਕੀ ਕੀਮਤ ਉਨਸੇ ਪੁੱਛੋ ਜੋ ਐਫ ਐਮ ਰੇਨਬੋ ਪੇ ਆਪਣਾ ਦਿਲ ਜਲਾ ਬੈਠੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ।
1: ਵਾਹ ਜੀ ਵਾਹ, ਸ਼ਹਿਰਾਨਾ ਅੰਦਾਜ਼ ਦੇ ਵਿੱਚ ਜਿਹੜਾ ਸ਼ੇਰ ਤੁਸੀਂ ਬਲਵਿੰਦਰ ਜੀ ਸਾਡੇ ਨਾਲ ਸਾਂਝਾ ਕੀਤਾ ਹੈ, ਬਹੁਤ ਬਹੁਤ ਧੰਨਵਾਦ। ਅਤੇ ਇੱਦਾਂ ਹੀ ਜਿਹੜੇ ਬਾਕੀ ਮੈਸੇਜਸ ਨੇ ਉਹ ਵੀ ਤੁਹਾਡੇ ਵਾਸਤੇ ਮੈਂ ਰੀਡ ਕਰੂੰਗੀ, ਉਹ ਵੀ ਸ਼ਾਮਿਲ ਕਰੂੰਗੀ, ਲੇਕਿਨ ਉਸ ਤੋਂ ਪਹਿਲਾਂ ਇੱਕ ਗੀਤ ਆਪਾਂ ਸੁਣਦੇ ਹਾਂ। ਲਓ ਜੀ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ ਦੇ, ਅਤੇ ਫਟਾਫਟ ਜਿਨ੍ਹਾਂ ਨੇ ਮੈਸੇਜ ਕਰਨੇ ਪ੍ਰੋਗਰਾਮ ਦੇ ਵਿੱਚ ਫਟਾਫਟ ਕਰ ਦਿਓ, ਕਿਉਂਕਿ 9:34 ਆਲਰੇਡੀ ਹੋ ਗਏ, ਥੋੜ੍ਹਾ ਕੁ ਟਾਈਮ ਰਹਿ ਗਿਆ ਸਾਡੇ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਨੂੰ। 9855-10-10-27 ਦੇ ਤੁਸੀਂ ਮੈਸੇਜ ਕਰਨਾ ਹੈ ਸਾਨੂੰ, ਵੋਇਸ ਨੋਟ ਵੀ ਭੇਜ ਸਕਦੇ ਹੋ ਜਿਵੇਂ ਬਾਕੀ ਸਾਰੇ ਦੋਸਤ ਸਾਨੂੰ ਭੇਜ ਰਹੇ ਨੇ, ਕੋਈ ਇੱਦਾਂ ਦੀ ਸਿਆਣੀ ਗੱਲ ਹੈ, ਕੋਈ ਇੱਦਾਂ ਦੀ ਇਨਫੋਰਮੇਸ਼ਨ ਹੈ ਜਿਵੇਂ ਕਿਰਨ ਨਰੂਲਾ ਜੀ ਨੇ ਸਾਡੇ ਨਾਲ ਸਾਂਝਾ ਕੀਤੀ ਸੀ, ਬਾਕੀ ਦੋਸਤਾਂ ਨੇ ਸੋਹਣੀਆਂ ਸੋਹਣੀਆਂ ਗੱਲਾਂ ਸਾਂਝੀ ਕੀਤੀਆਂ ਨੇ, ਉੱਦਾਂ ਹੀ ਤੁਸੀਂ ਵੀ ਆਪਣੀ ਕੋਈ ਵੀ ਦਿਲ ਦੀ ਗੱਲ ਸਾਂਝਾ ਕਰ ਸਕਦੇ ਹੋ।

ਟੌਹਰ ਤਾਂ ਮੈਂ ਕਹਿੰਦੀ ਹਾਂ ਵੈਸੇ ਹੀ ਬਣ ਜਾਂਦੀ ਹੈ ਜਦੋਂ ਤਿਉਹਾਰਾਂ 'ਤੇ ਆਪਾਂ ਤਿਆਰ ਹੁੰਦੀਆਂ, ਉਹ ਬਿਲਕੁਲ ਵੱਖਰਾ ਜਿਹਾ ਨਜ਼ਾਰਾ ਹੁੰਦਾ ਹੈ ਅਤੇ ਚਿਹਰੇ 'ਤੇ ਇੱਦਾਂ ਨੂਰ ਆਉਂਦਾ, ਇੱਦਾਂ ਖੁਸ਼ੀ ਹੁੰਦੀ ਜਦੋਂ ਆਪਾਂ ਅੰਦਰੋਂ ਖੁਸ਼ ਹੁੰਦੀਆਂ ਨਾ ਅਤੇ ਚਿਹਰੇ 'ਤੇ ਵੀ ਉਹ ਦਿਖਾਈ ਦਿੰਦਾ। ਲਓ ਜੀ, ਬਾਕੀ ਸਾਨੂੰ ਜਿਹੜੇ ਮੈਸੇਜਿਸ ਆਏ ਨੇ, ਸਾਨੂੰ ਇੱਕ ਮੈਸੇਜ ਆਇਆ ਹੈ ਜੀ ਕਿੱਕੀ ਧਿਮਾਨ ਸੰਗਰੂਰ ਤੋਂ। ਇਹਨਾਂ ਨੇ ਲਿਖਿਆ ਹੈ, ਸੱਚ ਬੋਲਣ ਦੀ ਹੀ ਨਹੀਂ ਸੁਣਨ ਦੀ ਵੀ ਹਿੰਮਤ ਘੱਟ ਰਹੀ ਹੈ। ਬਿਲਕੁਲ, ਅੱਜ ਕੱਲ੍ਹ ਆਪਾਂ ਸੱਚ ਬੋਲਦੇ ਤਾਂ ਹਾਂ, ਹਾਂ ਕਈ ਇੱਦਾਂ ਦੀ ਸਿਚੁਏਸ਼ਨ ਸਾਨੂੰ ਫੇਸ ਕਰਨੀ ਪੈਂਦੀ ਹੈ ਜਿੱਥੇ ਸਾਨੂੰ ਝੂਠ ਬੋਲਣਾ ਪੈਂਦਾ ਆ, ਬਟ ਕਈ ਇੱਦਾਂ ਦੇ ਲੋਕ ਹੁੰਦੇ ਨੇ ਜਿਹੜੇ ਕਿ ਸੱਚ ਬੋਲਦੇ ਵੀ ਨਹੀਂ ਅਤੇ ਸੁਣਨ ਦੀ ਹਿੰਮਤ ਵੀ ਨਹੀਂ ਰੱਖਦੇ, ਅਤੇ ਕਈ ਇੱਦਾਂ ਦੇ ਲੋਕ ਵੀ ਹੁੰਦੇ ਨੇ ਜਿਹੜੇ ਕਿ ਸੱਚ ਬੋਲਦੇ ਨੇ, ਦੂਜਿਆਂ ਨੂੰ ਕਈ ਵਾਰ ਉਹ ਹਰਟ ਵੀ ਕਰ ਦਿੰਦੇ ਨੇ ਸੱਚ ਬੋਲਣ ਵੇਲੇ। ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਕਹਿੰਦੇ ਹਾਂ ਨਾ, ਸਾਨੂੰ ਇੱਦਾਂ ਇਸ ਤਰ੍ਹਾਂ ਦੇ ਨਾਲ ਕਹਿਣੀ ਚਾਹੀਦੀ ਹੈ ਕਿ ਸਾਹਮਣੇ ਵਾਲੇ ਨੂੰ ਬੁਰਾ ਨਾ ਲੱਗੇ। ਬਿਲਕੁਲ ਡਾਇਰੈਕਟ ਕੋਈ ਗੱਲ ਨਹੀਂ ਕਹਿਣੀ ਚਾਹੀਦੀ, ਉਸਨੂੰ ਥੋੜ੍ਹਾ ਜਿਹਾ ਮੋਲਡ ਕਰਕੇ ਕਿ ਹਾਂ ਉਸਨੂੰ ਬੁਰਾ ਵੀ ਨਾ ਲੱਗੇ ਅਤੇ ਆਪਣੀ ਜਿਹੜੀ ਗੱਲ ਹੈ ਉਹ ਉਸ ਤੱਕ ਆਪਾਂ ਪਹੁੰਚਾ ਵੀ ਦੇਈਏ। ਇਹ ਵੀ ਇੱਕ ਤਰ੍ਹਾਂ ਦੀ ਕਲਾ ਹੈ ਅਤੇ ਇਸ ਕਲਾ ਨੂੰ ਕਈ ਜਿਹੜੇ ਅਪਣਾ ਵੀ ਲੈਂਦੇ ਨੇ, ਜਿਹੜੇ ਨਹੀਂ ਅਪਣਾਉਂਦੇ ਅਤੇ ਉਹ ਜਦੋਂ ਉਹਨਾਂ ਦੀ ਜਿਹੜੀ ਟੇਸਟ ਆਫ ਦੇਅਰ ਓਨ ਮੈਡੀਸਨ ਵਾਲਾ ਜਿਹੜਾ ਸੀਨ ਹੁੰਦਾ ਕਿ ਉਹਨਾਂ ਦਾ ਜਿਹੜਾ ਤਰੀਕਾ ਉਹਨਾਂ 'ਤੇ ਜਦੋਂ ਅਪਣਾਇਆ ਜਾਂਦਾ ਹੈ, ਵਰਤਿਆ ਜਾਂਦਾ ਹੈ, ਅਤੇ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਹਾਂ ਜਿੱਦਾਂ ਮੈਂ ਦੂਜਿਆਂ ਦੇ ਨਾਲ ਰਹਾਂਗਾ, ਜਿੱਦਾਂ ਬਿਹੇਵ ਕਰਾਂਗਾ, ਉੱਦਾਂ ਹੀ ਦੂਜੇ ਮੇਰੇ ਨਾਲ ਬਿਹੇਵ ਕਰਨਗੇ। ਬਿਲਕੁਲ ਸਹੀ ਗੱਲ ਹੈ। ਬਹੁਤ ਬਹੁਤ ਧੰਨਵਾਦ ਕਿੱਕੀ ਧਿਮਾਨ ਜੀ ਸਾਨੂੰ ਮੈਸੇਜ ਭੇਜਣ ਵਾਸਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ। ਅਗਲਾ ਜੀ ਸਾਨੂੰ ਮੈਸੇਜ ਆਇਆ ਹੈ ਕਰਨੈਲ ਸਿੰਘ ਬੱਟੂ ਮੁਹੱਬਤ ਨਗਰ ਕਪੂਰਥਲਾ ਤੋਂ।

0: ਤਾਂ ਹੀ ਤਾਂ ਕਹਿੰਦੇ ਕਿ ਇੰਨੇ ਜ਼ਿਆਦਾ ਜਿਹੜੇ ਕੰਮ ਨੇ ਮਲਟੀ ਟਾਸਕ ਨਹੀਂ, ਉਹ ਇੱਕ ਔਰਤ ਬਖੂਬੀ ਨਿਭਾ ਸਕਦੀ ਹੈ, ਕਰ ਸਕਦੀ ਹੈ। ਸਵੇਰ ਨੂੰ ਜਦੋਂ ਸਵੇਰੇ ਉੱਠ ਕੇ ਘਰ ਦਾ ਜਿਹੜਾ ਨਾਸ਼ਤਾ ਹੈ, ਬ੍ਰੇਕਫਾਸਟ ਹੈ, ਉਹ ਬਣਾਉਂਦੀ ਹੈ ਅਤੇ ਭੱਜ ਦੌੜ ਕਰਦੇ ਹੋਏ ਤਿਆਰ ਹੁੰਦੀ ਹੈ, ਉਸ ਤੋਂ ਬਾਅਦ ਕੰਮ 'ਤੇ ਜਾਂਦੀ ਹੈ ਅਤੇ ਫਿਰ ਕੰਮ ਤੋਂ ਜਦੋਂ ਵਾਪਸ ਆਉਂਦੀ ਹੈ ਤਾਂ ਉਸਨੂੰ ਫਿਕਰ ਹੁੰਦੀ ਹੈ ਕਿ ਹਾਂ ਹੁਣ ਰਾਤ ਦਾ ਜਿਹੜਾ ਖਾਣਾ ਹੈ, ਡਿਨਰ ਹੈ, ਉਸਦੇ ਵਿੱਚ ਕੀ ਬਣਾਉਣਾ ਹੈ। ਜਦੋਂ ਤੱਕ ਘਰ ਦੇ ਵਿੱਚ ਹਰ ਕੋਈ ਖਾਣਾ ਨਹੀਂ ਖਾਂਦਾ, ਪ੍ਰੋਪਰ ਆਪਣੇ ਬੈੱਡ 'ਤੇ ਜਾ ਕੇ ਨਹੀਂ ਸੌਂਦਾ, ਉਸਨੂੰ ਚਿੰਤਾ ਹੁੰਦੀ ਰਹਿੰਦੀ ਹੈ। ਬੱਚਿਆਂ ਦੀ ਚਿੰਤਾ ਹੁੰਦੀ ਹੈ, ਆਪਣੇ ਹਸਬੈਂਡ ਦੀ ਚਿੰਤਾ ਹੁੰਦੀ ਹੈ, ਆਪਣੇ ਸਹੁਰਿਆਂ ਦੀ ਚਿੰਤਾ ਹੁੰਦੀ ਹੈ ਅਤੇ ਨਾਲ ਹੀ ਆਪਣੇ ਪੇਕੇ ਦੇ ਜਿਹੜੇ ਮੈਂਬਰਸ ਨੇ, ਜਿਹੜੇ ਉਹਦੇ ਮਾਪੇ ਨੇ, ਉਹਨਾਂ ਦੀ ਵੀ ਚਿੰਤਾ ਹੀ ਰਹਿੰਦੀ ਹੈ ਅਤੇ ਸਾਨੂੰ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹ ਕੀ ਫੀਲ ਕਰਦੇ ਨੇ, ਉਹਨਾਂ ਦੀ ਤਬੀਅਤ ਠੀਕ ਹੈ ਨਹੀਂ ਹੈ, ਉਹ ਆਪਣੀ ਪ੍ਰੋਪਰ ਡਾਇਟ ਲੈ ਰਹੇ ਨੇ ਨਹੀਂ ਲੈ ਰਹੇ ਨੇ, ਉਹਨਾਂ ਦਾ ਵੀ ਖਿਆਲ ਸਾਨੂੰ ਰੱਖਣਾ ਚਾਹੀਦਾ ਹੈ। ਅਗਲਾ ਜੀ ਸਾਨੂੰ ਵੋਇਸ ਨੋਟ ਆਇਆ ਹੈ, ਫਟਾਫਟ ਆਪਾਂ ਸੁਣ ਲੈਂਦੇ ਹਾਂ ਕਿਉਂਕਿ 9:42 ਹੋ ਗਏ ਨੇ ਅਤੇ ਬਾਕੀ ਜਿੰਨੇ ਵੀ ਮੈਸੇਜਿਸ ਸਾਨੂੰ ਤੁਸੀਂ ਭੇਜਣੇ ਨੇ ਫਟਾਫਟ ਸਾਨੂੰ ਭੇਜ ਦਿਓ। ਅਗਲਾ ਪਹਿਲਾਂ ਆਪਾਂ ਵੋਇਸ ਨੋਟ ਹੀ ਸੁਣ ਲੈਂਦੇ ਹਾਂ।
1: ਹੈਲੋ ਮੈਮ, ਸਤਿ ਸ਼੍ਰੀ ਅਕਾਲ, ਮੈਂ ਰੇਸ਼ਮ ਸਿੰਘ ਗਿੱਲ, ਪਿੰਡ ਚੱਕੂੜਾ ਨੇੜੇ ਸੁਲਤਾਨਪੁਰ ਲੋਧੀ
0: ਜੀ।
1: ਅੱਛਾ ਮੈਡਮ, ਤੁਸੀਂ ਗੱਲ ਕੀਤੀ ਕੋਈ ਮੈਮਰੀ, ਕੋਈ ਪੁਰਾਣੀ ਯਾਦ ਤੁਹਾਨੂੰ ਹੈਗੀ ਤੇ ਦੱਸਿਓ। ਮੈਡਮ ਮੈਨੂੰ ਇੱਕ ਗੱਲ ਯਾਦ ਆ ਰਹੀ, ਗੱਲਾਂ ਕਈ ਵਾਰੀ ਏਦਾਂ ਨੇ ਆਪਣੀ ਜ਼ਿੰਦਗੀ 'ਚ ਵਾਪਰ ਜਾਂਦੇ ਕਿ ਉਹ ਸਾਰੀ ਉਮਰ ਸਾਨੂੰ ਨਹੀਂ ਭੁੱਲਦੀਆਂ ਅਤੇ ਯਾਦ ਕਰਕੇ ਇੱਕ ਵਾਰੀ ਬਹੁਤ ਹਾਸਾ ਵੀ ਆਉਂਦਾ ਵੀ ਕੋਈ ਏਦਾਂ ਵੀ ਹੋਈ ਸੀ।
0: ਬਿਲਕੁਲ।
1: ਮੈਂ ਤੁਹਾਨੂੰ ਅੱਜ ਤੋਂ ਨਾ 25-30 ਸਾਲ ਪੁਰਾਣੀ ਗੱਲ ਦੱਸਦਾ। ਮੈਂ ਅਤੇ ਮੇਰਾ ਦੋਸਤ ਇੱਕ ਕਿਸੇ ਦਾ ਪਿੰਡ ਦੇ ਵਿੱਚ ਸੋਫੇ 'ਤੇ ਕੱਪੜਾ ਚਾੜਨ ਗਏ, ਆਪਣੇ ਪਿੰਡ ਤੋਂ ਕੋਈ 20-ਕੁ ਕਿਲੋਮੀਟਰ ਦੂਰ ਹੋਣਾ ਪਿੰਡ ਉਹ। ਤੇ ਜਦੋਂ ਗਏ ਨਾ ਉਸ ਪਿੰਡ ਦੇ ਵਿੱਚ ਅਸੀਂ ਕੰਮ ਕਰਨ ਲੱਗ ਪਏ ਤੇ ਉਹ ਮੈਨੂੰ ਕਹਿੰਦਾ ਵੀ ਉਹ ਨਾਲ ਦੇ ਪਿੰਡ ਦਾ ਮੇਰੇ ਮਾਮੇ ਦੀ ਕੁੜੀ ਹੋਏਗੀ, ਆਪਾਂ ਸ਼ਾਮਾਂ ਨੂੰ ਜਾਂਦੇ ਹੋਏ ਉਹਨੂੰ ਮਿਲ ਕੇ ਜਾਣਾ। ਮੈਂ ਵੀ ਚਲੋ ਠੀਕ ਆ, ਚਲੋ ਜੀ ਕੰਮ ਨਿਬੜਿਆ, ਸ਼ਾਮਾਂ ਪਈਆਂ ਤੇ 4:30-5 ਵਜੇ ਤੇ ਪੁੱਛ ਕੇ ਉਹਨਾਂ ਨੇ ਕਰ ਕੇ ਪੁੱਛ ਕੇ ਚਲੇ ਗਿਆ। ਪਹਿਲਾਂ ਨਹੀਂ ਸੀ ਕਦੀ ਗਏ ਉਹਨਾਂ ਦੇ ਘਰੇ, ਗਏ ਹੋਣਗੇ ਉਹ ਤੇ ਪੁੱਛ ਕੇ ਜਦੋਂ ਉਹਨਾਂ ਦੇ ਘਰੇ ਗਏ ਤੇ ਉਹ ਭੈਣ ਸਾਨੂੰ ਮਿਲੀ ਗੇਟ ਦੇ ਵਿੱਚ। ਬੜਾ ਸਾਡਾ ਉਹਨੇ ਵਧੀਆ ਤਰੀਕੇ ਨਾਲ ਆਓ ਭਗਤ ਕੀਤੀ, ਬਹੁਤ ਵਧੀਆ ਬੋਲੀ ਸਾਡੇ ਨਾਲ ਤੇ ਚਾਹ ਪੀ ਕੇ ਜਾਓ, ਕਹਿੰਦੇ ਚਾਹ ਪੀ ਕੇ ਜਾਣਾ। ਅਸੀਂ ਕਹਿੰਦੇ ਟਾਈਮ ਬਹੁਤ ਥੋੜ੍ਹਾ ਜਿਹਾ ਸਾਡੇ ਕੋਲ, ਨਹੀਂ ਕਹਿੰਦੇ ਚਾਹ ਪੀ ਕੇ ਜਾਣਾ, ਪਹਿਲੀ ਵਾਰੀ ਆਏ ਹਾਂ। ਤੇ ਲਓ ਜੀ ਸਾਹਮਣੇ ਬੈਠਕ ਸੀ, ਬੈਠਕ ਤੇ ਸਾਨੂੰ ਬਾਤਾਂ ਤੇ ਚਾਹ ਬਣਾਉਣ ਲੱਗ ਪਈ। ਉਦੋਂ ਪਿੰਡਾਂ 'ਚ ਹੁਣ ਵੀ ਹੈਗੀ ਗਈ ਚੁੱਲ੍ਹੇ 'ਤੇ ਚਾਹ ਬਣਾਉਂਦੇ, ਚਾਹ ਬਣਾਉਣ ਲੱਗ ਪਈ ਚੁੱਲ੍ਹੇ 'ਤੇ ਤੇ ਚਾਹ ਬਣ ਕੇ ਤਿਆਰ ਹੋ ਗਈ। ਚਾਹ ਲੱਗ ਪਈ ਪਾਉਣ, ਸਾਨੂੰ ਦਿਖਾਈ ਦੇ ਰਿਹਾ ਸੀ ਸਾਹਮਣੇ, ਚਾਹ ਗਲਾਸੀਆਂ 'ਚ ਪਾਉਣ ਲੱਗ ਪਈ। ਚਾਹ ਪਾ ਕੇ ਤੇ ਨਾਲ ਹੀ ਉਹਨੇ ਆਪਣੇ ਬੇਟੇ ਨੂੰ ਆਵਾਜ਼ ਮਾਰੀ, ਕਹਿੰਦੀ ਸੋਨੂੰ ਪੁੱਤਰ ਭੱਜ ਕੇ ਹੱਟੀ ਨੂੰ ਜਾਂ ਛੇਤੀ ਮੁੜ ਕੇ ਆਈ। ਤੇ ਸਾਨੂੰ ਉਹਨੇ ਭੈਣ ਜੀ ਨੇ ਚਾਹ ਲਿਜਾ ਕੇ ਰੱਖਤੀ ਬੈਠਕ ਦੇ ਵਿੱਚ, ਅਸੀਂ ਬੈਠੇ ਸੀ ਮੂਹਰੇ, ਸਾਡੇ ਚਾਹ ਰੱਖਤੀ ਤੇ ਅਸੀਂ ਸੋਚਿਆ ਵੀ ਮੁੰਡੇ ਨੂੰ ਆਵਾਜ਼ ਮਾਰੀ ਸਾਡੇ ਵਾਸਤੇ ਚਾਹ ਨਾਲ ਬਿਸਕੁਟ ਲੈਣ ਗਿਆ ਹੋਣਾ, ਲਓ ਜੀ ਚਾਹ ਰੱਖਤੀ। ਤੇ ਆਪ ਫਿਰ ਉੱਥੇ ਚਲੇ ਗਏ, ਉਹ ਕੋਈ ਕੰਮ ਕਰਨ ਲੱਗ ਪਈ ਚੁੱਲ੍ਹੇ ਦੇ ਮੂਹਰੇ ਬੈਠ ਕੇ, ਪਤਾ ਨਹੀਂ ਸਬਜ਼ੀ ਬਣਾਉਂਦੀ ਹੋਊਗੀ ਜਾਂ ਰੋਟੀ ਪਕਾਉਂਦੀ ਹੋਊਗੀ। ਤੇ ਚਾਹ ਰੱਖ ਕੇ ਸਾਡੇ ਵਾਸਤੇ ਚਲੇ ਗਈ ਤੇ ਅਸੀਂ ਉਡੀਕੇ ਮੁੰਡਾ ਬਿਸਕੁਟ ਲੈਣ ਗਿਆ ਵਾ, ਬਿਸਕੁਟ ਨਾਲ ਚਾਹ ਪੀਵਾਂਗੇ। ਲਓ ਜੀ 2-3-5-6 ਮਿੰਟ ਹੋ ਗਏ, ਮੁੰਡਾ ਹੀ ਨਹੀਂ ਆਇਆ ਤੇ ਅਸੀਂ ਚਾਹ ਵੀ ਨਹੀਂ ਪੀਤੀ। ਮੁੜ ਕੇ ਚਾਹ ਤੋਂ ਬਗੈਰ ਫਿਰ ਬਿਸਕੁਟ ਕੱਲੇ ਖਾਵਾਂਗੇ। ਤੇ 10-10 ਮਿੰਟਾਂ ਬਾਅਦ ਮੁੰਡਾ ਬਾਹਰੋਂ ਹੀ ਰੋਲੀ ਪਾਉਂਦਾ ਆਵੇ, ਮੰਮੀ ਸਬਜ਼ੀ ਨੀ ਮਿਲੀ ਕਿਤੇ, ਮੈਂ ਦਾਲ ਹੀ ਲੈ ਆਵਾਂ। ਅੱਖ ਬਚਾ ਕੇ ਮਿੰਟ ਲਾਇਆ, ਚਾਹ ਠੰਡੀ ਹੋ ਗਈ ਤੇ ਕੁੱਟ ਭਰ ਕੇ ਬਾਹਰ ਆ ਕੇ, ਚੰਗਾ ਜੀ ਭੈਣ ਜੀ ਅਸੀਂ ਚੱਲਦੇ ਹਾਂ। ਤੇ ਸਾਨੂੰ ਅੱਜ ਵੀ ਗੱਲ ਜਦੋਂ ਯਾਦ ਆਉਂਦੀ ਤੇ ਹਾਸਾ ਨਿਕਲ ਜਾਂਦਾ, ਕਈ ਵਾਰੀ ਏਦਾਂ ਦੇ ਹੋ ਜਾਂਦੀਆਂ ਗੱਲਾਂ ਪਤਾ ਏਦਾਂ ਦੀਆਂ ਜਿਹੜੀਆਂ ਸਾਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀਆਂ। ਬਹੁਤ ਬਹੁਤ ਧੰਨਵਾਦ ਜੀ।

ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਦੇਖੋ ਬੜਾ ਸੋਹਣੀ ਜਿਹੀ ਜਿਹੜੀ ਯਾਦ ਹੈ ਇਹਨਾਂ ਨੇ ਇਹ ਸਾਡੇ ਨਾਲ ਸਾਂਝਾ ਕੀਤੀ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਇਹ ਚਾਹ ਦੀ ਉਡੀਕ ਕਰ ਰਹੇ ਸੀ, ਜਦੋਂ ਮੁੰਡਾ ਆਇਆ ਕਿ ਹਾਂ ਸਬਜ਼ੀ ਨਹੀਂ ਹੈ ਮੈਂ ਦਾਲ ਲੈ ਆਵਾਂ, ਤਾਂ ਇਹਨਾਂ ਨੂੰ ਪਤਾ ਲੱਗਾ ਕਿ ਹਾਂ ਲਓ ਜੀ ਬਿਸਕਿਟ ਤਾਂ ਆਏ ਨਹੀਂ, ਬਿਸਕਿਟ ਤਾਂ ਆਉਣੇ ਹੀ ਨਹੀਂ। ਫਿਰ ਇਹਨਾਂ ਨੇ ਹਾਂ ਵੈਸੇ ਇਹਨਾਂ ਨੇ ਜਿਵੇਂ ਕਿਹਾ ਕਿ ਦਿਮਾਗ 'ਚ ਪਹਿਲਾਂ ਇਹਨਾਂ ਦੇ ਆਇਆ ਕਿ ਜੇ ਚਾਹ ਮੁੱਕ ਗਈ ਤਾਂ ਫਿਰ ਬਿਸਕਿਟ ਇਕੱਲੇ ਖਾਣੇ ਪੈਣਗੇ, ਜੇ ਪਹਿਲਾਂ ਬਿਸਕਿਟ ਆ ਗਏ ਫਿਰ ਚਾਹ ਠੰਡੀ ਹੋ ਗਈ ਹੋਏਗੀ। ਚਲੋ ਮਜ਼ਾ ਆਇਆ ਸੁਣ ਕੇ ਵੈਸੇ। ਅਤੇ ਦੋਸਤੋ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਤਿਉਹਾਰਾਂ ਦੀ ਹੁਣ ਜਿਵੇਂ ਤਿਉਹਾਰਾਂ 'ਤੇ ਕਿਚਨ ਦੇ ਵਿੱਚ ਜਿਹੜੀ ਖੁਸ਼ਬੂ ਹੈ ਖਾਣਿਆਂ ਦੀ ਪਕਵਾਨ ਦੀ ਉਹ ਫੈਲ ਜਾਂਦੀ ਹੈ, ਅਤੇ ਈਦ ਦੇ ਵਿੱਚ ਜਿਹੜੀਆਂ ਸਪੈਸ਼ਲ ਚੀਜ਼ਾਂ ਨੇ ਜਿਹੜੀਆਂ ਬਣਦੀਆਂ ਨੇ ਕਿਚਨ ਦੇ ਵਿੱਚ, ਉਹ ਸਭ ਤੋਂ ਪਹਿਲਾਂ ਤਾਂ ਸੇਵੀਆਂ ਹੀ ਹੈ ਜਿਨ੍ਹਾਂ ਦੀ ਰੈਸਪੀ ਵੀ ਮੈਂ ਤੁਹਾਨੂੰ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤੀ ਸੀ। ਅਤੇ ਉਸ ਤੋਂ ਬਾਅਦ ਬਿਰਿਆਨੀ ਹੋ ਗਈ, ਕਬਾਬ ਹੋ ਗਏ, ਅਤੇ ਹੋਰ ਇੱਦਾਂ ਦੀਆਂ ਜਿਹੜੀ ਚੀਜ਼ਾਂ ਨੇ, ਸ਼ੀਰਮਾਲ ਇੱਕ ਹੁੰਦੀ ਹੈ ਰੋਟੀ ਟਾਈਪ ਹੁੰਦੀ ਹੈ, ਇਹਦੇ ਵਿੱਚ ਡਰਾਈ ਫਰੂਟ ਲੱਗੇ ਹੁੰਦੇ ਨੇ, ਇਹ ਵੀ ਬਹੁਤ ਜ਼ਿਆਦਾ ਫੇਮਸ ਹੁੰਦੀ ਹੈ, ਸਪੈਸ਼ਲ ਹੈ, ਇਹ ਵੀ ਬਣਦੀ ਹੈ, ਬਹੁਤ ਸਵਾਦ ਹੁੰਦੀ ਹੈ। ਇਸ ਦੀ ਰੈਸਪੀ ਮੈਂ ਫਿਰ ਕਿਸੇ ਦਿਨ ਤੁਹਾਡੇ ਨਾਲ ਇੱਦਾਂ ਹੀ ਸਾਂਝੀ ਕਰੂੰਗੀ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ। ਅਤੇ ਬਾਕੀ ਜਿਹੜੀ ਮਹਿਮਾਨ ਨਵਾਜ਼ੀ ਦੀ ਜੇ ਆਪਾਂ ਗੱਲ ਕਰੀਏ ਅਤੇ ਪੰਜਾਬ ਦੀ ਹੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਕਿ ਮਹਿਮਾਨ ਨਵਾਜ਼ੀ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਹਜੇ ਰੀਸੈਂਟ ਹੀ ਮੈਂ ਇੱਕ ਪਿੰਡ ਦੇ ਵਿੱਚ ਗਈ ਸੀ ਤਰਨ ਤਾਰਨ, ਉੱਥੇ ਜਦੋਂ ਮੈਂ ਦੇਖਿਆ ਨਾ ਕਿ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਮਹਿਮਾਨ ਨਵਾਜ਼ੀ, ਮੈਂ ਦੇਖ ਕੇ ਹੈਰਾਨ ਹੋ ਗਈ। ਇੱਕ ਤਾਂ ਉਹਨਾਂ ਦੀ ਠੀਕ ਹੈ, ਉਹਨਾਂ ਦੀ ਜਿਹੜੀ ਡਾਇਟ ਹੈ ਉਹ ਪਿਓਰ ਹੁੰਦੀ ਹੈ, ਅਤੇ ਉਹ ਐਨ ਹੱਟੇ ਕੱਟੇ ਸਾਰਿਆਂ ਦੀਆਂ ਜਿਹੜੀਆਂ ਘਰ ਦੇ ਵਿੱਚ ਔਰਤਾਂ ਸੀ ਉਹ ਵੀ ਪ੍ਰੋਪਰ ਉਹਨਾਂ ਦੀ ਹੈਲਥ ਵਾਈਜ਼ ਮਤਲਬ ਦੇਖਣ ਨੂੰ ਬਹੁਤ ਵਧੀਆ ਲੱਗ ਰਹੇ ਸੀ। ਅਤੇ ਜਦੋਂ ਉਹਨਾਂ ਨੇ ਸਾਡਾ ਜਿਹੜਾ ਦੁਪਹਿਰ ਦਾ ਖਾਣਾ ਸੀ ਜਦੋਂ ਮੈਂ ਵੇਖਿਆ, ਪ੍ਰੋਪਰ ਘਿਓ ਸੀ, ਦੁੱਧ ਵਿਦ ਲੱਸੀ, ਇੱਦਾਂ ਜਿਹੜੀਆਂ ਮੈਂ ਦੇਖ ਕੇ ਹੈਰਾਨ ਹੋ ਗਈ। ਅਤੇ ਇੰਨੇ ਪਿਆਰ ਦੇ ਨਾਲ ਉਹ ਜਦੋਂ ਮਤਲਬ ਸਾਨੂੰ ਸਰਵ ਕਰ ਰਹੇ ਸੀ, ਸਾਨੂੰ ਖਿਲਾ ਰਹੇ ਸੀ, ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਘਰ ਆ ਕੇ ਮੈਂ ਆਪਣੇ ਪੇਰੈਂਟਸ ਦੇ ਨਾਲ ਵੀ ਇਹ ਜਿਹੜੀ ਗੱਲ ਹੈ ਉਹ ਸਾਂਝਾ ਕੀਤੀ। ਇਸ ਤੋਂ ਪਹਿਲਾਂ ਵੀ ਵੈਸੇ ਤਾਂ ਮੈਂ ਇਹ ਜਿਹੜੀ ਚੀਜ਼ਾਂ ਆਪਾਂ ਦੇਖੀਆਂ ਨੇ ਜਾਂ ਫੀਲ ਕੀਤੀਆਂ ਨੇ, ਲੇਕਿਨ ਇਹ ਜਿਹੜੀ ਹੈ ਮਤਲਬ ਰੀਸੈਂਟ ਜਿਹੜੀ ਯਾਦ ਹੈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਅੱਜ ਕੱਲ੍ਹ ਜਿਵੇਂ ਗਰਮੀ ਕਾਫੀ ਜ਼ਿਆਦਾ ਹੋ ਗਈ ਹੈ, ਅਤੇ ਆਪਾਂ ਨਾ ਸੋਚਦੇ ਹਾਂ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਕਿ ਹਾਂ ਜਾਈਏ ਨਾ ਜਾਈਏ, ਕਿਉਂਕਿ ਅਗਲਾ ਵੀ ਮਤਲਬ ਉਸਨੂੰ ਅਨਕੰਫਰਟੇਬਲ ਨਾ ਹੋ ਜਾਏ, ਕਿਉਂਕਿ ਦੁਪਹਿਰ ਦਾ ਇੱਦਾਂ ਦਾ ਟਾਈਮ ਹੁੰਦਾ ਹੈ ਕਿ ਸਾਰੇ ਨਾ ਸੋ ਰਹੇ ਹੁੰਦੇ ਉਸ ਟਾਈਮ, ਆਰਾਮ ਕਰ ਰਹੇ ਹੁੰਦੇ ਆ, ਅਤੇ ਸਾਡੇ ਨਾ ਦਿਮਾਗ 'ਚ ਕਈ ਵਾਰ ਇੱਦਾਂ ਆਉਂਦਾ ਹੈ ਕਿ ਕੋਈ ਜਦੋਂ ਮਹਿਮਾਨ ਜਾਂ ਫਿਰ ਕੋਈ ਰਿਲੇਟਿਵ ਹੈ ਸਾਨੂੰ ਕਾਲ ਕਰਕੇ ਦੱਸਦਾ ਕਿ ਹਾਂ ਮੇਰਾ ਚੱਕਰ ਲੱਗਣ ਵਾਲਾ ਜਾਂ ਫਿਰ ਮੈਂ ਆਵਾਂਗਾ ਜਾਂ ਆਵਾਂਗੀ, ਅਤੇ ਆਪਾਂ ਨਾ ਸੋਚਦੇ ਹਾਂ ਕੀ ਬਣਾਈਏ ਯਾਰ, ਕਿੱਦਾਂ ਐਡਜਸਟ ਕਰਾਂਗੇ, ਮਤਲਬ ਇੰਨੀ ਗਰਮੀ ਹੈ, ਕਈ ਵਾਰ ਸਾਡੇ ਦਿਮਾਗ 'ਚ ਆਉਂਦਾ ਜਦੋਂ ਸਾਡਾ ਸ਼ਡਿਊਲ ਬਹੁਤ ਜ਼ਿਆਦਾ ਬਿਜ਼ੀ ਹੁੰਦਾ। ਲੇਕਿਨ ਪਿੰਡਾਂ ਦੇ ਜਿਹੜੇ ਲੋਕ ਨੇ ਨਾ ਉਹ ਬਿਲਕੁਲ ਇੱਦਾਂ ਦੇ ਨਹੀਂ ਹੈ, ਉਹ ਹਮੇਸ਼ਾ ਜਿਹੜਾ ਵੈਲਕਮ ਕਰਦੇ ਨੇ, ਇੰਨਾ ਖੁਸ਼ ਹੋ ਕੇ ਕਰਦੇ ਨੇ, ਅਤੇ ਇਹ ਜਿਹੜੀ ਚੀਜ਼ ਹੈ ਮੈਂ ਕਹਿੰਦੀ ਹਾਂ ਕਿ ਮੇਰੇ ਕੋਲ ਸ਼ਬਦ ਨਹੀਂ ਨੇ ਐਕਸਪਲੇਨ ਕਰਨ ਵਾਸਤੇ। ਜੇ ਤੁਸੀਂ ਵੀ ਇੱਦਾਂ ਦੇ ਕੋਈ ਤੁਹਾਡੇ ਨਾਲ ਸੀ ਮਤਲਬ ਤੁਹਾਡੀ ਇੱਦਾਂ ਦੀ ਕੋਈ ਯਾਦ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ ਮਹਿਮਾਨ ਨਵਾਜ਼ੀ ਦੀ, ਜਾਂ ਫਿਰ ਤੁਸੀਂ ਆਪਣੇ ਕਿਸੇ ਮੁਸਲਿਮ ਦੋਸਤ ਦੇ ਘਰ ਗਏ ਹੋ, ਤੁਸੀਂ ਉਹਨਾਂ ਦੀ ਮਹਿਮਾਨ ਨਵਾਜ਼ੀ ਦੇਖ ਕੇ ਤੁਸੀਂ ਖੁਸ਼ ਹੋ ਗਏ, ਜਾਂ ਫਿਰ ਕੋਈ ਵੀ ਇੱਦਾਂ ਦਾ ਜਿਹੜੀ ਡਿਸ਼ ਹੈ ਤੁਸੀਂ ਖਾਧੀ ਉਹ ਤੁਹਾਡੀ ਮੈਮਰੀ 'ਚ ਤੁਹਾਡੀ ਯਾਦ ਦੇ ਵਿੱਚ ਅੱਜ ਵੀ ਤਾਜ਼ਾ ਹੋ ਜਾਂਦੀ ਹੈ ਜਦੋਂ ਯਾਦ ਕਰਦੇ ਹੋ। ਫਟਾਫਟ ਕਰਨਾ ਕੀ ਹੈ, ਤੁਹਾਨੂੰ ਪਤਾ ਆ 98 55 10 10 27 ਸਾਡੇ ਵਟਸਐਪ ਨੰਬਰ 'ਤੇ ਤੁਸੀਂ ਸਾਨੂੰ ਮੈਸੇਜ ਕਰਨੇ ਨੇ।

ਐਫਐਮ ਬੈਂਡ 102.7 ਮੈਗਾਹਰਟਸ ਤੇ ਜੀ ਤੁਸੀਂ ਟਿਊਨ ਕੀਤਾ ਹੋਇਆ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰ ਜੇ ਸ਼ਾਹਿਨ ਦੇ ਨਾਲ ਉਮੀਦ ਕਰਦੀ ਹੋਪ ਸੋ ਤੁਸੀਂ ਇੰਜੋਏ ਕਰ ਰਹੇ ਹੋ ਹਾਂਜੀ ਜਦੋਂ ਤੁਸੀਂ ਸਾਨੂੰ ਮੈਸੇਜ ਭੇਜਦੇ ਹੋ ਨਾ ਤੇ ਤੁਸੀਂ ਆਪਣਾ ਕਈ ਇੱਦਾਂ ਦੇ ਮੈਸੇਜਸ ਨੇ ਜਿਹਦੇ ਵਿੱਚ ਤੁਸੀਂ ਆਪਣਾ ਨਾਮ ਮੈਨਸ਼ਨ ਨਹੀਂ ਕੀਤਾ ਹੋਇਆ ਸਾਨੂੰ ਕਿਵੇਂ ਪਤਾ ਲੱਗੇਗਾ ਆਪਾਂ ਹਰ ਵਾਰ ਰਿਪੀਟ ਕਰਦੇ ਹਾਂ ਹਰ ਵਾਰ ਤੁਹਾਨੂੰ ਦੱਸਦੇ ਹਾਂ ਜਦੋਂ ਵੀ ਤੁਸੀਂ ਸਾਨੂੰ ਕੋਈ ਮੈਸੇਜ ਭੇਜਦੇ ਹੋ ਆਪਣਾ ਜਿਹੜਾ ਨਾਮ ਹੈ ਤੁਸੀਂ ਜ਼ਰੂਰ ਮੈਨਸ਼ਨ ਕਰਨਾ ਹੈ ਕਿੱਥੋਂ ਤੁਸੀਂ ਸਾਨੂੰ ਮੈਸੇਜ ਭੇਜ ਰਹੇ ਹੋ ਅਤੇ ਇਹ ਦਿਲ ਆਪਣਾ ਪੰਜਾਬੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਇਹ ਫਰਮਾਇਸ਼ੀ ਬੇਸਡ ਪ੍ਰੋਗਰਾਮ ਨਹੀਂ ਹੈ ਇਸ ਵਿੱਚ ਸਿਰਫ ਤੁਸੀਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ ਪੰਜਾਬੀ ਕਲਚਰ ਦੇ ਰਿਲੇਟਿਡ ਕਿਸੇ ਟੋਪਿਕ ਦੇ ਰਿਲੇਟਿਡ ਕੋਈ ਸੋਹਣੀ ਜੀ ਇੱਦਾਂ ਦੀ ਯਾਦ ਹੈ ਪੰਜਾਬੀ ਕਲਚਰ ਦੇ ਰਿਲੇਟਿਡ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਇੱਕ ਸਾਨੂੰ ਮੈਸੇਜ ਤਾਂ ਆਇਆ ਬੋਲਣੇ ਕਾ ਲਿਖਿਆ ਇਹਨਾਂ ਨੇ ਬੋਲਣੇ ਕਾ ਅੰਦਾਜ਼ ਬਹੁਤ ਪਿਆਰਾ ਹੈ ਸ਼ਾਹਿਨ

आपका इतनी प्यारी और मीठी बोली, लेकिन जनाब ने अपना नाम नहीं लिखिया हुआ। चलो कोई गल नहीं, एक होर सानू मैसेज आया है, इन्होंने लिखा है जी, मैसेज आया जसविंदर शर्मा पिंड जय सिंह वाला बठिंडा तो। हुण जून का महीना आने वाला है, वैसे इन्नी गर्मी हो रही है, जनाब ने लिखा है जून का महीना मुड़ मुड़ आवे पसीना, बिजली दे लगदे कट, शर्मा जी बाहर आ झट, बोर्ड दे पीपल दियां छावां, जसविंदर इह बड़ियां ठंडियां थावां। ਜਿਨ੍ਹਾਂ ਵੀ ਦੋਸਤਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜੇ ਨੇ, ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਅਤੇ ਆਪਣਾ ਖਿਆਲ ਰੱਖਣਾ, ਆਪਣੇ ਪਰਿਵਾਰ ਦਾ ਖਿਆਲ ਰੱਖਣਾ, ਗਰਮੀ ਜਿਹੜਾ ਹੈ ਟੈਂਪਰੇਚਰ ਵੱਧਦਾ ਜਾ ਰਿਹਾ ਹੈ, ਅਤੇ ਜਿੰਨਾ ਹੋ ਸਕੇ ਆਪਣੀ ਸਿਹਤ ਦਾ ਖਿਆਲ ਰੱਖੋ, ਹੈਲਦੀ ਚੀਜ਼ਾਂ ਖਾਓ, ਹੱਸਦੇ ਰਹੋ, ਵਸਦੇ ਰਹੋ, ਸਿਹਤਮੰਦ ਰਹੋ, ਇੱਦਾਂ ਹੀ ਖੁਸ਼ ਰਹੋ। ਉਮੀਦ ਕਰਦੀ ਹਾਂ ਤੁਸੀਂ ਅੱਜ ਦਾ ਮੋਰਨਿੰਗ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਮੇਰੇ ਨਾਲ। ਅਤੇ ਹੁਣ ਜੀ ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਨੂੰ ਫਿਰ ਮਿਲਾਂਗੀ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ। ਨਮਸਕਾਰ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਉਣ ਲਈ ਕਿਹਾ। ਸਰਵਉੱਚ ਅਦਾਲਤ ਨੇ ਕਾਲਜੀਅਮ ਦੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹੈਦਰਾਬਾਦ ਸਥਿਤ ਕੰਪਨੀ ਕੋ ਐਮਟ ਐਜੂਟੈਕ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕੀਤਾ। ਸੰਘ ਲੋਕ ਸੇਵਾ ਕਮਿਸ਼ਨ ਨੇ ਪਹਿਲੀ ਵਾਰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2026 ਲਈ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ। ਉਮੀਦਵਾਰ 31 ਮਈ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਬੰਗਲੁਰੂ ਵਿਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਜੈਵਲਿਨ ਥਰੋ F-64 ਸ਼੍ਰੇਣੀ ਵਿਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਗਮਾ ਜਿੱਤਿਆ। ਅਤੇ IPL ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ ਵਿਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਜ਼।

ਇੰਜੋਏ ਕਰਿਓ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਜੀ ਗੀਤ ਬਹਾਰ ਤੁਹਾਡੀ ਆਪਣੀ ਦੋਸਤ ਨਿਵੇਦਿਤਾ ਦੇ ਨਾਲ ਵੈਲ ਦੋਸਤੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅਸੀਂ ਗੀਤਾਂ ਦੀ ਬਹਾਰ ਜ਼ਰੂਰ ਲਗਾਵਾਂਗੇ ਅਤੇ ਨਾਲ ਨਾਲ ਮੈਂ ਤੁਹਾਡੇ ਨਾਲ ਗੱਲਾਂ ਵੀ ਜ਼ਰੂਰ ਕਰਨੀਆਂ ਹੈ ਕਿਉਂਕਿ ਜਦ ਤੱਕ ਮੈਂ ਗੱਲਾਂ ਨਾ ਕਰਾਂ ਤਾਂ ਫਿਰ ਮੈਨੂੰ ਗੀਤਾਂ ਦੀ ਬਹਾਰ ਦਾ ਵੀ ਮਜ਼ਾ ਨਹੀਂ ਆਉਂਦਾ ਸੋ ਦੋਸਤੋ ਪ੍ਰੋਗਰਾਮ ਨੂੰ ਅਸੀਂ ਸ਼ੁਰੂਆਤ ਦੇਣ ਲੱਗੇ ਹਾਂ ਜੀ ਪਹਿਲਾ ਗੀਤ ਜੋ ਮੈਂ ਲਗਾਉਣ ਲੱਗੀ ਹਾਂ ਤੁਹਾਡੇ ਲਈ ਪੂਰਾ ਮੁਹੱਬਤ ਭਰਿਆ ਜੀ ਅਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ ਪਲੇਅ ਕਰਨ ਜਾ ਰਹੀਆਂ ਗੀਤ ਸਿਰਫ ਅਤੇ ਸਿਰਫ ਤੁਹਾਡੇ ਲਈ ਮੁਹੱਬਤ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਐਫ ਐਮ ਰੇਨਬੋ 'ਤੇ ਜਾਣਾ ਕਿਤੇ ਵੀ ਨਹੀਂ ਹੈ ਕਿਉਂਕਿ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਤੇ ਬਹੁਤ ਸਾਰੇ ਗੀਤ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸੋ ਇੰਜੋਏ ਕਰਦੇ ਹਾਂ ਜੀ ਇਹ ਗੀਤ ਅਲੀ ਬ੍ਰਦਰਸ ਦੀ ਆਵਾਜ਼ ਦੇ ਵਿੱਚ ਮੁਹੱਬਤ

ਔਰ ਸਾਰਾ ਦਿਨ ਤਾਂ ਫਿਰ ਤੁਸੀਂ ਨਾਲ ਥੋੜ੍ਹਾ ਥੋੜ੍ਹਾ ਪਾਣੀ ਪੀਂਦੇ ਹੀ ਰਹਿਣਾ, ਕਿਉਂਕਿ ਗਰਮੀ ਦੇ ਮੌਸਮ ਵਿੱਚ ਬੋਡੀ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹਾਈਡਰੇਟ ਰੱਖਣ ਦੀ, ਤਾਂ ਹੀ ਤਾਂ ਸਾਡੀ ਬੋਡੀ ਵੀ ਠੀਕ ਤਰ੍ਹਾਂ ਨਾਲ ਫੰਕਸ਼ਨ ਕਰੇਗੀ ਔਰ ਸਾਡਾ ਦਿਮਾਗ ਵੀ ਠੀਕ ਤਰ੍ਹਾਂ ਨਾਲ ਚੱਲੇਗਾ, ਬੋਡੀ 'ਚ ਐਨਰਜੀ ਵੀ ਤਾਂ ਹੀ ਬਣੀ ਰਹੇਗੀ। ਸੋ ਪਾਣੀ ਨੂੰ ਅਵੋਇਡ ਬਿਲਕੁਲ ਨਹੀਂ ਕਰਨਾ, ਔਰ ਹਮੇਸ਼ਾ ਆਪਣੇ ਨਾਲ ਸੋਹਣੀ ਜਿਹੀ ਪਾਣੀ ਦੀ ਜਿਹੜੀ ਬੋਟਲ ਹੈ ਉਹ ਤੁਸੀਂ ਕੈਰੀ ਕਰਨੀ ਹੈ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ, ਕਿਉਂਕਿ ਜੁਬਿਨ ਨੌਟਿਆਲ ਦੀ ਆਵਾਜ਼ ਦੇ ਵਿੱਚ ਗਾਣਾ ਤਿਆਰ ਬਰ ਤਿਆਰ ਰੈਡੀ ਹੈ ਜੀ, ਤੁਹਾਡੇ ਲਈ ਮੈਂ ਪਲੇ ਕਰਨ ਜਾ ਰਹੀ ਹਾਂ। ਸੁਣ ਕੇ ਵਾਪਿਸ ਆ ਜਾਣਾ, ਕਿਉਂਕਿ ਮੈਂ ਹਾਲੇ ਇੱਥੇ ਬੈਠੀ ਹੋਈ ਹਾਂ।

ਲਓ ਜੀ, ਤਰੀਫਾਂ ਤਾਂ ਅਸੀਂ ਬਹੁਤ ਸਾਰੀਆਂ ਕਰ ਲਈਆਂ ਅਤੇ ਸੁਣ ਵੀ ਲਈਆਂ ਜੁਬਿਨ ਨੋਟਿਆਲ ਦੀ ਆਵਾਜ਼ ਦੇ ਵਿੱਚ, ਅਤੇ ਹੁਣ ਫਿਰ ਪ੍ਰੋਗਰਾਮ ਨੂੰ ਅੱਗੇ ਵੀ ਤੋਰਨਾ ਪੈਣਾ ਹੈ ਜੀ। ਦੋਸਤੋ, ਅਸੀਂ ਗੱਲ ਕਰ ਰਹੇ ਸੀ ਕਿ ਪਾਣੀ ਦਾ ਬਹੁਤ ਮਹੱਤਵ ਹੈ ਨਾ। ਪਾਣੀ ਗਰਮੀਆਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ, ਪਾਣੀ ਹਮੇਸ਼ਾ ਆਪਣੇ ਨਾਲ ਕੈਰੀ ਕਰਨਾ। ਸੋ ਦੋਸਤੋ, ਅਸੀਂ ਆਪਣੀ ਸਿਹਤ ਦਾ ਖਿਆਲ ਰੱਖ ਲਿਆ, ਪਰ ਕੀ ਜੋ ਪਸ਼ੂ ਪੰਛੀ ਨੇ ਉਹਨਾਂ ਦਾ ਧਿਆਨ ਕਿਸੇ ਹੋਰ ਨੇ ਰੱਖਣਾ? ਨਹੀਂ, ਉਹ ਵੀ ਸਾਡਾ ਹੀ ਹਿੱਸਾ ਨੇ। ਸੋ ਅਸੀਂ ਉਹਨਾਂ ਦਾ ਵੀ ਧਿਆਨ ਰੱਖਣਾ। ਅਸੀਂ ਜਾਣਦੇ ਹਾਂ ਕਿ ਹਰ ਸਾਲ ਗਰਮੀਆਂ ਦੇ ਵਿੱਚ ਕਿੰਨੇ ਹੀ ਪੰਛੀ ਦਮ ਤੋੜ ਜਾਂਦੇ ਨੇ, ਕਿਉਂਕਿ ਸ਼ਹਿਰਾਂ ਦੇ ਵਿੱਚ ਨੇੜੇ ਤੇੜੇ ਵੀ ਕਿਤੇ ਪਾਣੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ, ਅਤੇ ਉੱਡਦੇ ਉੱਡਦੇ ਵਿਚਾਰੇ ਗਰਮੀ ਵਿੱਚ ਹੰਬ ਜਾਂਦੇ ਹੈ ਅਤੇ ਬਹੁਤੇ ਦਮ ਤੋੜ ਜਾਂਦੇ ਨੇ, ਅਤੇ ਫਿਰ ਸਾਨੂੰ ਜਿਹੜੀ ਚਹਿਚਹਾਟ ਹੈ ਪੰਛੀਆਂ ਦੀ ਉਹ ਸੁਣਨ ਨੂੰ ਨਹੀਂ ਮਿਲਦੀ। ਸੋ ਸਾਡਾ ਵੀ ਫਰਜ਼ ਬਣਦਾ ਹੈ, ਕੋਈ ਔਖਾ ਕੰਮ ਨਹੀਂ ਹੈ, ਇੱਕ ਪਾਣੀ ਦਾ ਕਸੋਰਾ ਭਰ ਕੇ ਜ਼ਰੂਰ ਰੱਖੀਏ ਆਪਣੇ ਘਰ ਦੀ ਛੱਤ 'ਤੇ। ਜੇ ਘਰ ਦੇ ਬਾਹਰ ਰੱਖ ਸਕਦੇ ਹਾਂ, ਕੋਈ ਲੋਨ ਹੈ, ਕੋਈ ਪਾਰਕ ਹੈ, ਉੱਥੇ ਵੀ ਅਸੀਂ ਪਾਣੀ ਦੇ ਕਸੋਰੇ ਭਰ ਕੇ ਜ਼ਰੂਰ ਰੱਖੀਏ, ਥੋੜ੍ਹਾ ਜਿਹਾ ਦਾਣਾ ਰੱਖੀਏ, ਤਾਂ ਕਿ ਪੰਛੀ ਉੱਡਦੇ ਉੱਡਦੇ ਹਨ ਅਤੇ ਉਹ ਵੀ ਆਪਣੀ ਭੁੱਖ ਪਿਆਸ ਮਿਟਾ ਸਕਣ। ਸੋ ਇਹ ਵੀ ਸਾਡਾ ਹੀ ਫਰਜ਼ ਹੈ, ਅਤੇ ਜੇਕਰ ਅਸੀਂ ਪ੍ਰਕਿਰਤੀ ਨੂੰ ਕੁਛ ਦਿੰਦੇ ਹਾਂ ਨਾ, ਸਾਨੂੰ ਪ੍ਰਕਿਰਤੀ ਕਿੰਨੀ

ਇਹ ਹੀ ਗੁਣਾਂ ਵਾਪਸ ਕਰਕੇ ਲਟਾਉਂਦੀ ਹੈ। ਅਤੇ ਜੇਕਰ ਅਸੀਂ ਪ੍ਰਕਿਰਤੀ ਦੇ ਲਈ ਕੁਛ ਕਰਾਂਗੇ ਤਾਂ ਸਾਨੂੰ ਓਨਾ ਹੀ ਵਾਪਸ ਵੀ ਮਿਲੇਗਾ। ਸੋ ਇਹਨਾਂ ਦਾ ਧਿਆਨ ਵੀ ਅਸੀਂ ਹੀ ਰੱਖਣਾ ਹੈ, ਕਿਉਂਕਿ ਸਾਡੇ ਵਾਤਾਵਰਨ ਨੂੰ, ਸਾਡੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸੋ ਆਪਣੀ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਹੋਰ ਵੀ ਅਸੀਂ ਮਹਿਕਾ ਸਕਦੇ ਹਾਂ ਇਹਨਾਂ ਪੰਛੀਆਂ ਦੀ ਕੇਅਰ ਕਰਕੇ। ਆਪਣੀ ਜ਼ਿੰਦਗੀ ਨੂੰ ਹੋਰ ਵੀ ਅਸੀਂ ਮਾਇਨੇ ਦੇ ਸਕਦੇ ਹਾਂ ਜਦੋਂ ਅਸੀਂ ਕਿਸੇ ਹੋਰ ਦੀ ਕੇਅਰ ਕਰਦੇ ਹਾਂ। ਸੋ ਦੋਸਤੋ, ਪਾਣੀ ਦਾ ਕਸੌਰਾ ਅਤੇ ਦਾਣਿਆਂ ਦੀ ਇੱਕ ਕਟੋਰੀ ਹੈ ਜਿਹੜੀ, ਉਹ ਅਸੀਂ ਭਰ ਕੇ ਜ਼ਰੂਰ ਰੱਖਣੀ ਹੈ ਇਹਨਾਂ ਪੰਛੀਆਂ ਦੇ ਲਈ। ਤਾਂ ਲਓ ਜੀ, ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਪ੍ਰੋਗਰਾਮ ਦਾ ਅਗਲਾ ਗੀਤ ਜੋ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਉਹ ਹੈ ਰੱਬ ਦਾ ਸ਼ੁਕਰਾਨਾ ਮੋਹਿਤ ਚੌਹਾਨ ਦੀ ਆਵਾਜ਼ ਵਿੱਚ। ਇੰਜੋਏ ਕਰਦੇ ਹਾਂ ਗੀਤ, ਤੇ ਤੁਸੀਂ ਸੁਣਦੇ ਰਹਿਣਾ ਹੈ ਜੀ FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नथी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਨਿਵੇਦਿਤਾ ਹੈ ਤੁਹਾਡੇ ਨਾਲ। ਵੈਲ ਦੋਸਤੋ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅਸੀਂ ਗੱਲਾਂ ਕਰ ਰਹੇ ਸੀ ਕਿ ਆਪਣਾ ਧਿਆਨ ਰੱਖਣਾ ਹੈ, ਆਪਣੇ ਆਲੇ ਦੁਆਲੇ ਦਾ ਧਿਆਨ ਰੱਖਣਾ ਹੈ, ਪਰ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਆਪਣਾ ਧਿਆਨ ਰੱਖਣ ਅਤੇ ਦੂਸਰਿਆਂ ਦਾ ਧਿਆਨ ਰੱਖਣ ਦੇ ਵਿੱਚ ਹੈਲਪ ਕਰ ਸਕਦੀ ਹੈ, ਉਹ ਹੈ ਸਮਾਈਲ ਥੈਰੇਪੀ। ਜੀ ਬਿਲਕੁਲ, ਮੈਨੂੰ ਪਤਾ ਤੁਸੀਂ ਸਮਾਈਲ ਕਰ ਰਹੇ ਹੋ ਔਰ ਬਹੁਤ ਹੀ ਜ਼ਰੂਰੀ ਹੈ। ਤੁਹਾਨੂੰ ਪਤਾ ਕਿ ਇਹ ਥੈਰੇਪੀ ਕਿੰਨੀ ਪਾਵਰਫੁੱਲ ਹੈ। ਯੈਸ, ਸਾਨੂੰ ਕਿੰਨੀ ਵੀ ਟੈਨਸ਼ਨ ਹੋਵੇ, ਕਿੰਨੀਆਂ ਅਸੀਂ ਮੁਸ਼ਕਿਲਾਂ 'ਚ ਫਸੇ ਹੋਈਏ, ਸਾਨੂੰ ਲੱਗਦਾ ਹੈ ਕਿ ਨਹੀਂ ਅਸੀਂ ਹੱਸਣਾ ਵੀ ਜਾਈਏ ਅਸੀਂ ਨਹੀਂ ਹੱਸ ਸਕਦੇ, ਤਾਂ ਤੁਸੀਂ ਕੀ ਕਰਨਾ, ਇਕੱਲੇ ਵਿੱਚ ਚਲੇ ਜਾਓ, ਆਪਣੇ ਕਮਰੇ ਦੇ ਵਿੱਚ ਜਾਓ ਔਰ ਫੋਰਸਫੁੱਲੀ, ਜੇਕਰ ਹਾਸਾ ਆ ਰਿਹਾ ਹੈ ਨਹੀਂ ਆ ਰਿਹਾ, ਤਾਂ ਫੋਰਸਫੁੱਲੀ ਮੁਸਕਰਾਉਣ ਦੀ ਕੋਸ਼ਿਸ਼ ਕਰੋ, ਹੱਸਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹਦੇ ਨਾਲ ਕੀ ਹੋਏਗਾ, ਤੁਹਾਡੇ ਬ੍ਰੇਨ ਦੇ ਵਿੱਚੋਂ ਕੁਝ ਅਜਿਹੇ ਕੈਮੀਕਲ ਰਿਲੀਜ਼ ਹੁੰਦੇ ਹੈ ਜਿਹੜੇ ਕਿ ਨੈਚੁਰਲੀ ਹੀ ਤੁਹਾਡੇ ਮੂਡ ਨੂੰ ਸਟੇਬਲਾਈਜ਼ ਕਰਦੇ ਆ, ਤੁਹਾਡੇ ਡਿਪਰੈਸ਼ਨ ਨੂੰ ਭਜਾ ਦਿੰਦੇ ਆ, ਸ਼ਟ ਆਫ ਕਰ ਦਿੰਦੇ ਆ, ਔਰ ਪੇਨ ਰਿਲੀਵਰ ਵੀ ਹੈ ਸਮਾਈਲ ਥੈਰੇਪੀ। ਕਿੰਨੀਆਂ ਵੀ ਮੁਸ਼ਕਿਲਾਂ ਹੋਣ, ਕੋਸ਼ਿਸ਼ ਕਰੋ, ਮੁਸਕਰਾਓ। ਤੁਸੀਂ ਦੇਖਣਾ ਜਿਹੜੀਆਂ ਸਾਡੇ ਮੱਥੇ 'ਤੇ ਕਈ ਵਾਰੀ ਤਿਉੜੀਆਂ ਪੈ ਜਾਂਦੀਆਂ ਨੇ, ਜਦੋਂ ਅਸੀਂ ਜ਼ਬਰਦਸਤੀ ਵੀ ਮੁਸਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਿਉੜੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ। ਉਹ ਜਿਹੜਾ ਦਿਮਾਗ 'ਤੇ ਟੈਨਸ਼ਨ ਪਈ ਹੁੰਦੀ ਹੈ, ਭਾਰਾਪਣ ਹੁੰਦਾ, ਉਹ ਆਪਣੇ ਆਪ ਹੀ ਛੱਟਣ ਲੱਗ ਜਾਂਦਾ, ਛੁੱਟਣ ਲੱਗ ਜਾਂਦਾ ਸਾਡੇ ਕੋਲੋਂ। ਅਤੇ ਕੋਸ਼ਿਸ਼ ਕਰਨੀ ਹੈ ਕਿ ਹਰ ਰੋਜ਼ ਸਮਾਈਲ ਥੈਰੇਪੀ ਜ਼ਰੂਰ ਕਰਨੀ ਹੈ, ਐਟਲੀਸਟ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਦਾ, ਅਤੇ ਉਸ ਟਾਈਮ 'ਤੇ ਆਪਣੇ ਆਪ ਲਈ ਮੁਸਕਰਾਈਏ, ਆਪਣੇ ਆਲੇ ਦੁਆਲੇ ਲਈ ਮੁਸਕਰਾਈਏ, ਆਪਣੇ ਦਿਨ ਨੂੰ ਸੋਹਣਾ ਜਿਹਾ ਸਟਾਰਟ ਦੇਣ ਦੇ ਲਈ ਮੁਸਕਰਾਈਏ। ਜਦੋਂ ਅਸੀਂ ਹੱਸਦੇ ਹਾਂ, ਆਪਣੇ ਆਪ ਹੀ ਅੰਦਰੋਂ ਜਿਹੜੀਆਂ ਟੈਨਸ਼ਨਾਂ ਨੇ ਨਾ, ਉਹ ਸਾਡੀ ਸਮਾਈਲ ਦੇ ਜ਼ਰੀਏ ਬਾਹਰ ਚਲੀਆਂ ਜਾਂਦੀਆਂ। ਤੁਹਾਨੂੰ ਪਤਾ ਕਿੰਨਾ ਇੰਪੋਰਟੈਂਟ ਹੈ ਹੱਸਣਾ ਅਤੇ ਮੁਸਕਰਾਉਣਾ, ਔਰ ਅੱਜ ਕੱਲ੍ਹ ਲਾਫਟਰ ਯੋਗਾ ਦਾ ਵੀ ਟ੍ਰੈਂਡ ਚੱਲ ਰਿਹਾ। ਜਦੋਂ ਕਹਿੰਦੇ ਕਿ ਅਸੀਂ ਐਕਸਰਸਾਈਜ਼ ਕਰਦੇ ਕਰਦੇ ਨਾਲ ਨਾਲ ਹੱਸਦੇ ਹਾਂ ਨਾ, ਤਾਂ ਉਸ ਤੋਂ ਵਧੀਆ ਕੋਈ ਐਕਸਰਸਾਈਜ਼ ਹੀ ਨਹੀਂ ਹੈ। ਬਿਲਕੁਲ, ਅਤੇ ਹੁਣ ਤੁਸੀਂ ਟਰਾਈ ਕਰਨੀ ਹੈ, ਔਰ ਜੇਕਰ ਤੁਸੀਂ ਇਹ ਵੀ ਕੋਸ਼ਿਸ਼ ਕਰੀਓ ਕਿ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਮੁਸਕਰਾਈਓ ਜਾਂ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਹੱਸਿਓ, ਜਦੋਂ ਤੁਸੀਂ ਆਪਣੀ ਮੁਸਕਰਾਹਟ, ਆਪਣਾ ਹਾਸਾ ਖੁਦ ਦੇਖੋਗੇ ਨਾ, ਤਾਂ ਦੇਖਣਾ ਕਿੰਨਾ ਹੀ ਸਕੂਨ ਮਿਲਦਾ ਮਨ ਨੂੰ, ਦਿਮਾਗ ਨੂੰ। ਇੱਕ ਵਾਰੀ ਟਰਾਈ ਜ਼ਰੂਰ ਕਰਨਾ, ਆਪਣੇ ਲਈ, ਆਪਣਿਆਂ ਵਾਸਤੇ ਔਰ ਆਪਣੇ ਆਲੇ ਦੁਆਲੇ ਦੇ ਵਾਸਤੇ, ਇਹ ਜ਼ਰੂਰ ਕਰਕੇ ਦੇਖਿਓ। ਬਹੁਤ ਹੀ ਪਾਵਰਫੁੱਲ ਰੈਮਿਡੀ ਹੈ ਸਮਾਈਲ ਥੈਰੇਪੀ। ਅਤੇ ਲਓ ਜੀ, ਪ੍ਰੋਗਰਾਮ ਗੀਤ ਬਹਾਰ, ਅਤੇ ਗੀਤ ਬਹਾਰ ਦੇ ਵਿੱਚ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

ਰੁਕੋ ਰੁਕੋ ਰੁਕੋ ਰੁਕੋ, ਮੈਂ ਤੁਹਾਡੇ ਲਈ ਇੰਨੇ ਸੋਹਣੇ ਸੋਹਣੇ ਗੀਤ ਪਲੇ ਕਰ ਰਹੀ ਹਾਂ ਅਤੇ ਤੁਸੀਂ ਅਜੇ ਵੀ ਗੱਡੀ ਚਲਾਉਂਦੇ ਹੋਏ ਫੋਨ ਦੇਖੀ ਜਾਂਦੇ ਹੋ। ਗਲਤ ਗੱਲ ਨਾ, ਗੱਡੀ ਚਲਾਉਂਦੇ ਹੋਏ, ਕਾਰ ਚਲਾਉਂਦੇ ਹੋਏ ਫੋਨ ਸਾਈਡ 'ਤੇ ਰੱਖ ਦਿਓ ਪਲੀਜ਼, ਕਿਉਂਕਿ ਬਹੁਤ ਹੀ ਗਲਤ ਹੈਬਿਟ ਹੈ ਜਦੋਂ ਅਸੀਂ ਡਰਾਈਵ ਕਰਦੇ ਹੋਏ ਫੋਨ ਸੁਣਦੇ ਹਾਂ। ਯੈਸ, ਨਹੀਂ ਸੁਣਨਾ, ਮੈਂ ਤੁਹਾਡੇ ਲਈ ਗੀਤ ਪਲੇ ਕਰ ਰਹੀ ਹਾਂ, ਤੁਸੀਂ ਗੀਤ ਸੁਣੋ। ਤੁਸੀਂ ਕਿਉਂ ਫੋਨ 'ਤੇ ਐਵੇਂ ਸਕਰੋਲ ਕਰੀ ਜਾਂਦੇ?

ਸਕਰੋਲ ਕਰੀ ਜਾਂਦੇ ਹੋ? ਨਹੀਂ ਨਾ, ਕਿਉਂਕਿ ਅਸੀਂ ਅਜਿਹਾ ਕਰਦੇ ਹੋਏ ਦੋਸਤੋ ਆਪਣੀ ਜਾਨ ਨੂੰ ਹੀ ਖਤਰੇ 'ਚ ਨਹੀਂ ਪਾਉਂਦੇ, ਕਈਆਂ ਦੀਆਂ ਜਾਨਾਂ ਨੂੰ ਖਤਰੇ 'ਚ ਪਾਉਂਦੇ ਹਾਂ। ਔਰ ਕੋਈ ਬਹੁਤ ਇੰਪੋਰਟੈਂਟ ਨਹੀਂ ਕਰ ਰਹੇ ਹੁੰਦੇ, ਅਸੀਂ ਜਦੋਂ ਡਰਾਈਵਿੰਗ ਕਰਦੇ ਕਰਦੇ ਫੋਨ ਸੁਣਦੇ ਹਾਂ ਜਾਂ ਫੋਨ 'ਤੇ ਐਵੇਂ ਸਕਰੋਲ ਕਰੀ ਜਾਂਦੇ ਹਾਂ, ਤਾਂ ਕੁਛ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਚੱਲ ਰਿਹਾ ਹੁੰਦਾ, ਸਾਡੀ ਜ਼ਿੰਦਗੀ ਸਾਡੀ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਕੁਛ ਨਹੀਂ ਚੱਲ ਰਿਹਾ ਹੁੰਦਾ। ਪਲੀਜ਼ ਜਦੋਂ ਇੱਦਾਂ ਦੀ ਅਸੀਂ ਕੇਅਰਲੈਸਨੈਸ ਵਾਲੀ ਐਕਟੀਵਿਟੀਜ਼ ਕਰਦੇ ਹਾਂ, ਸਭ ਤੋਂ ਪਹਿਲਾਂ ਆਪਣੇ ਘਰਦਿਆਂ ਦਾ ਧਿਆਨ ਕਰਿਆ ਕਰੋ। ਸਾਡੇ ਪਿੱਛੇ ਸਾਡੇ ਮਾਂ ਬਾਪ, ਸਾਡੇ ਬੱਚੇ, ਕੋਈ ਨਾ ਕੋਈ ਪਿਆਰਾ ਸਾਡਾ ਇੰਤਜ਼ਾਰ ਕਰ ਰਿਹਾ ਹੁੰਦਾ, ਅਤੇ ਇਹੋ ਜਿਹੀ ਛੋਟੀਆਂ ਛੋਟੀਆਂ ਅਣਗਹਿਲੀਆਂ ਵੱਡੀਆਂ ਪੈ ਜਾਂਦੀਆਂ, ਬਹੁਤ ਜ਼ਿਆਦਾ ਕਈ ਵਾਰੀ ਸਾਨੂੰ ਪਛਤਾਉਣਾ ਪੈ ਜਾਂਦਾ। ਸੋ ਫੋਨ ਸਾਈਡ 'ਤੇ ਰੱਖ ਦਿਓ, ਔਰ ਫੋਨ ਦੇਖੋ, ਮਨਾ ਨਹੀਂ ਹੈ, ਫੋਨ ਦੇਖੋ, ਪਰ ਜਦੋਂ ਤੁਹਾਡੇ ਕੋਲ ਵਿਹਲਾ ਟਾਈਮ ਹੋਵੇ, ਜਦੋਂ ਅਸੀਂ ਡਰਾਈਵ ਕਰਦੇ ਹਾਂ ਉਦੋਂ ਫੋਨ ਬਿਲਕੁਲ ਨਹੀਂ ਦੇਖਣਾ। ਅਸੀਂ ਆਪਣੇ ਮਾਈਂਡ ਨੂੰ ਫੋਕਸਡ ਰੱਖਣਾ ਹੈ ਡਰਾਈਵਿੰਗ 'ਤੇ। ਜਦੋਂ ਅਸੀਂ ਫੋਨ ਦੀ ਤਰਫ ਦੇਖਦੇ ਹਾਂ, ਫੋਨ ਵੱਲ ਦੇਖਦੇ ਹਾਂ, ਤਾਂ ਧਿਆਨ ਡਾਈਵਰਟ ਹੋ ਜਾਂਦਾ, ਔਰ ਡਾਈਵਰਸ਼ਨ ਦੇ ਵਿੱਚ ਕਈ ਵਾਰੀ ਛੋਟੀ ਜਿਹੀ ਅਣਗਹਿਲੀ ਵੱਡੀ ਸਾਡੇ ਲਈ ਮੁਸੀਬਤ ਖੜੀ ਕਰ ਦਿੰਦੀ ਹੈ, ਅਤੇ ਅਸੀਂ ਅਜਿਹਾ ਨਹੀਂ ਕਰਨਾ। ਮੈਂ ਤੁਹਾਡੇ ਲਈ ਗੀਤ ਪਲੇ ਕਰ ਰਹੀ ਹਾਂ, ਤੁਸੀਂ ਗੀਤ ਸੁਣੋ, ਆਰਾਮ ਦੇ ਨਾਲ ਡਰਾਈਵ ਕਰੋ ਅਤੇ ਇੰਜੋਏ ਕਰੋ ਪ੍ਰੋਗਰਾਮ। ਗੀਤ ਬਾਹਰ ਰੱਖ ਦਿਓ, ਫੋਨ ਸਾਈਡ 'ਤੇ ਨਹੀਂ ਸੁਣਨਾ। ਸੋ ਪਲੇ ਕਰਨੀ ਆ ਜੀ ਤੁਹਾਡੇ ਲਈ ਅਰਿਜੀਤ ਸਿੰਘ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ, ਅਤੇ ਹੁਣ ਤੁਸੀਂ ਫੋਨ ਬਿਲਕੁਲ ਨਹੀਂ ਚੁੱਕਣਾ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਤੁਸੀਂ ਸੁਣ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਦੋਸਤੋ ਗੀਤ ਬਹਾਰ। ਦੋਸਤੋ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਇੱਕ ਮੇਨ ਗੱਲ ਰਹਿ ਗਈ ਸੀ ਗੱਲ ਕਰਨੀ ਜੀ ਬਿਲਕੁਲ, ਉਹ ਕਿਹੜਾ ਪੁਆਇੰਟ ਸੀ ਜਿਹੜਾ ਮੈਂ ਮਿਸ ਕਰ ਗਈ ਸੀ, ਉਹ ਇਹ ਕਿ ਸਮਰ ਵਕੇਸ਼ਨ ਸ਼ੁਰੂ ਹੋ ਗਈਆਂ ਨੇ ਆਲਮੋਸਟ ਸਾਰੇ ਸਕੂਲਸ ਦੇ ਵਿੱਚ, ਕਾਲਜਸ ਦੇ ਵਿੱਚ, ਔਰ ਕਈਆਂ 'ਚ ਹੋ ਗਈਆਂ ਨੇ, ਕਈਆਂ ਦੇ ਵਿੱਚ 2-4 ਦਿਨ ਦੇ ਬਾਅਦ ਹੋ ਜਾਣੀਆਂ ਨੇ, ਔਰ ਮੋਸਟਲੀ ਘਰਾਂ ਦੇ ਵਿੱਚ ਪਲੈਨਿੰਗ ਚੱਲ ਰਹੀ ਹੈ ਕਿ ਸਮਰ ਵਕੇਸ਼ਨ ਦੇ ਵਿੱਚ ਕਿਤੇ ਘੁੰਮਣ ਜਾਣਾ ਹੈ ਨਾ, ਚੱਲ ਰਹੀ ਹੈ ਨਾ ਇਹੀ ਗੱਲਬਾਤ ਅਤੇ ਡਿਸਕਸ਼ਨਸ ਹੋ ਰਹੀਆਂ ਨੇ। ਕੋਈ ਕਹਿੰਦਾ ਇੱਥੇ ਜਾਣਾ ਹੈ, ਕੋਈ ਕਹਿੰਦਾ ਉੱਥੇ ਜਾਣਾ ਹੈ, ਔਰ ਐਸੇ ਟੱਸਲਬਾਜ਼ੀ ਦੇ ਵਿੱਚ ਕਈ ਵਾਰੀ ਡਿਲੇ ਹੋ ਰਿਹਾ ਹੈ ਜਾਂ ਪ੍ਰੀ ਪਲੈਨਿੰਗ ਚੱਲ ਰਹੀਆਂ ਨੇ, ਬਹੁਤ ਕੁਛ ਇਸ ਮੁੱਦੇ 'ਤੇ ਘਰਾਂ ਦੇ ਵਿੱਚ ਹੋ ਰਿਹਾ। ਸੋ ਦੋਸਤੋ ਥੋੜ੍ਹਾ ਜਿਹਾ ਵਿੱਚ ਮੈਂ ਵੀ ਆਪਣਾ ਨਾ ਯੋਗਦਾਨ ਦੇ ਦਿਆਂ ਕਿ ਮੈਂ ਪਿੱਛੇ ਨਾ ਰਹਿ ਜਾਵਾਂ। ਸੋ ਪ੍ਰੀ ਪਲੈਨਿੰਗ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ, ਕਿਉਂਕਿ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਰੋਡਸ 'ਤੇ। ਸਾਡੇ ਵਿੱਚ ਕੀ ਹੈ, ਜੇਕਰ ਇੱਕ ਜਣਾ ਉੱਥੇ ਚੱਲਿਆ, ਅੱਛਾ ਅਸੀਂ ਵੀ ਉੱਥੇ ਚੱਲਦੇ, ਅਸੀਂ ਵੀ ਉੱਥੇ ਚੱਲਦੇ ਹਾਂ, ਪਰ ਇਹ ਨਹੀਂ ਸੋਚਦੇ ਕਿ ਜਦੋਂ ਇੱਕ ਜਗ੍ਹਾ 'ਤੇ ਸਾਰੇ ਜਣੇ ਜਾਣਗੇ ਤਾਂ ਉੱਥੇ ਕਿੰਨਾ ਭੀੜ ਭੜੱਕਾ ਹੋ ਜਾਏਗਾ, ਉਹਦੇ ਨਾਲ ਦਿੱਕਤਾਂ ਸਾਨੂੰ ਵੀ ਆਉਣਗੀਆਂ। ਸੋ ਜੇਕਰ ਅਸੀਂ ਫਾਈਨਲ ਕਰ ਚੁੱਕੇ ਹਾਂ ਆਪਣਾ ਡੈਸਟੀਨੇਸ਼ਨ ਕਿ ਅਸੀਂ ਇੱਥੇ ਜਾਣਾ ਹੈ, ਤਾਂ ਫਿਰ ਪ੍ਰੀ ਬੁਕਿੰਗ ਹੈ ਜਿਹੜੀ ਉਹ ਮਸਟ ਹੈ ਦੋਸਤੋ। ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਸਾਡਾ ਟਾਈਮ ਸੇਵ ਹੋਏਗਾ, ਅਸੀਂ ਜਾ ਕੇ ਉੱਥੇ ਹੋਟੇਲਸ ਲੱਭਾਂਗੇ ਜਾਂ ਕਿਤੇ ਹੋਰ ਅਸੀਂ ਬੁਕਿੰਗ ਕਰਵਾਉਣੀ ਹੈ, ਜਦੋਂ ਜਾ ਕੇ ਕਰਵਾਵਾਂਗੇ ਤਾਂ ਟਾਈਮ ਸਾਡਾ ਵੇਸਟ ਹੁੰਦਾ। ਸੋ ਪਹਿਲੇ ਬੁਕਿੰਗ ਕਰਵਾਈਏ ਤਾਂ ਕਿ ਟਾਈਮ ਵੀ ਸੇਵ ਹੋਵੇ, ਔਰ ਸਮ ਟਾਈਮਸ ਪ੍ਰੀ ਬੁਕਿੰਗ ਦੇ ਉੱਪਰ ਸਾਨੂੰ ਡਿਸਕਾਊਂਟਸ ਵੀ ਮਿਲ ਜਾਂਦੇ ਆ, ਯੇਸ, ਪੈਸੇ ਦੀ ਵੀ ਬੱਚਤ ਹੋ ਜਾਂਦੀ।

ਹੈ। ਔਰ ਪ੍ਰੀ ਪਲੈਨਿੰਗ ਦੇ ਵਿੱਚ ਇੱਕ ਚੀਜ਼ ਹੋਰ ਇਹ ਸ਼ਾਮਿਲ ਹੈ ਕਿ ਜਿਹੜੇ ਉਸ ਏਰੀਆ ਦੇ ਲੋਕ ਹੋਣ ਜਾਂ ਸਾਡੇ ਕੋਈ ਰਿਲੇਟਿਵ ਉਸ ਪਾਸੇ ਰਹਿੰਦੇ ਹੋਣ, ਨਹੀਂ ਤਾਂ ਸਾਡਾ ਜੋ ਇੰਟਰਨੈਟ ਹੈ ਇਹ ਵੀ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਦਿੰਦਾ ਕਿ ਕਿਹੜੇ ਆਰਸ ਦੇ ਦੌਰਾਨ, ਕਿਹੜੇ ਘੰਟਿਆਂ ਦੇ ਦੌਰਾਨ ਰੋਡਸ ਵਿਹਲੀਆਂ ਹੁੰਦੀਆਂ ਨੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਸੜਕਾਂ ਸਾਨੂੰ ਵਿਹਲੀਆਂ ਮਿਲਣ ਅਸੀਂ ਉਸ ਦੌਰਾਨ ਜਾਈਏ, ਇਹ ਨਾ ਹੋਵੇ ਕਿ ਚਾਰ ਚਾਰ ਪੰਜ ਪੰਜ ਘੰਟੇ ਅਸੀਂ ਜਾਮ ਦੇ ਵਿੱਚ ਸਟੱਕ ਹੋਏ ਰਹੀਏ ਅਤੇ ਆਪਣਾ ਟਾਈਮ, ਆਪਣੀ ਐਨਰਜੀ ਵੇਸਟ ਕਰੀਏ। ਸੋ ਪਹਿਲੇ ਅਸੀਂ ਇਹਦੇ 'ਤੇ ਰਿਸਰਚ ਵਰਕ ਕਰਕੇ ਜਾਣਾ ਕਿ ਕਿਹੜੇ ਆਰਸ ਦੇ ਵਿੱਚ, ਕਿਹੜੇ ਟਾਈਮ ਦੇ ਦੌਰਾਨ ਜਾਈਏ ਕਿ ਸਾਨੂੰ ਸੜਕਾਂ ਵੀ ਵਿਹਲੀਆਂ ਮਿਲ ਜਾਣ ਅਤੇ ਅਸੀਂ ਟਾਈਮਲੀ ਪਹੁੰਚ ਕੇ ਆਪਣਾ ਇੰਜੋਏ ਕਰ ਪਾਈਏ। ਔਰ ਰੂਟ ਚੈੱਕ ਕਰਨ ਦੇ ਨਾਲ ਨਾਲ ਇੱਕ ਵਾਰੀ ਵੈਦਰ ਚੈੱਕ ਕਰਨਾ ਵੀ ਜ਼ਰੂਰ ਯਾਦ ਰੱਖਿਓ, ਕਿਉਂਕਿ ਬੇਸ਼ੱਕ ਗਰਮੀ ਹੈ, ਬਹੁਤ ਗਰਮੀ ਹੈ, ਅਤੇ ਕਈ ਵਾਰ ਵਿੱਚ ਪਾਣੀ ਦੇ ਛਰਾਟੇ ਵੀ ਆ ਜਾਂਦੇ ਆ, ਯੈਸ ਮੀਂਹ ਵੀ ਆ ਜਾਂਦਾ। ਸੋ ਆਪਣੀ ਪਲੈਨਿੰਗ ਕਰਕੇ ਚੱਲਣੀ ਹੈ ਕਿ ਸਾਨੂੰ ਛਾਤਾ ਚਾਹੀਦਾ ਹੈ, ਰੇਨਕੋਟ ਚਾਹੀਦਾ ਹੈ ਜਾਂ ਜੋ ਵੀ ਤੁਸੀਂ ਨਾਲ ਕੈਰੀ ਕਰਨਾ ਚਾਹੁੰਦੇ ਹੋ। ਇੱਕ ਵਾਰੀ ਵੈਦਰ ਅਪਡੇਟ ਵੀ ਜ਼ਰੂਰ ਦੇਖਣਾ, ਇੱਕ ਵਾਰੀ ਰੂਟ ਚੈੱਕਅਪ ਕਰ ਲੈਣਾ, ਔਰ ਕੋਸ਼ਿਸ਼ ਕਰੋ ਲੇਅਰਸ ਦੇ ਵਿੱਚ ਕੱਪੜੇ ਪਾਓ। ਲੇਅਰਸ ਦੇ ਵਿੱਚ ਮਤਲਬ ਜੇਕਰ ਤੁਸੀਂ ਨੀਚੇ ਪਤਲੀ ਜੀ ਟੀ ਸ਼ਰਟ ਪਾਈ ਹੈ ਤਾਂ ਉੱਪਰ ਤੁਸੀਂ ਕੋਟਨ ਦੀ ਬਾਸਕਿਟ ਜਾਂ ਕੁਛ ਇੱਦਾਂ ਦਾ ਸਟੋਲ ਵਗੈਰਾ ਕੈਰੀ ਕਰ ਸਕਦੇ ਹੋ ਤਾਂ ਕਿ ਜੇਕਰ ਸਾਨੂੰ ਠੰਡ ਲੱਗੇ ਤਾਂ ਅਸੀਂ ਸੈਕਿੰਡ ਲੇਅਰ ਯੂਜ਼ ਕਰ ਲਈਏ, ਨਹੀਂ ਤਾਂ ਫਸਟ ਲੇਅਰ ਸਾਡੇ ਕੋਲ ਪਾਈ ਹੁੰਦੀ ਹੈ। ਸੋ ਇੱਦਾਂ ਦੇ ਛੋਟੇ ਛੋਟੇ ਟ੍ਰਿਕਸ ਨੇ ਜਿਹੜੇ ਇਹ ਸਾਡੀ ਵਕੇਸ਼ਨਸ ਦਾ ਜਿਹੜਾ ਮਜ਼ਾ ਹੈ ਉਹਨੂੰ ਦੁੱਗਣਾ ਕਰ ਦੇਣਗੇ। ਸੋ ਥੋੜ੍ਹੀ ਜਿਹੀ ਪ੍ਰੀ ਪਲੈਨਿੰਗ ਕਰਕੇ ਚੱਲਣਾ ਹੈ ਅਤੇ ਮੇਰੀ ਪ੍ਰੀ ਪਲੈਨਿੰਗ ਕਹਿ ਰਹੀ ਹੈ ਕਿ ਹੁਣ ਅਗਲਾ ਗੀਤ ਵੀ ਲਗਾ ਦਿਓ। ਸੋ ਮੈਂ ਤੁਹਾਡੇ ਲਈ ਲਗਾਉਣ ਲੱਗੀ ਹਾਂ ਜੀ ਸ਼੍ਰੇਆ ਘੋਸ਼ਾਲ ਦੀ ਪਿਆਰੀ ਜੀ ਮਿੱਠੀ ਜੀ ਸੁਰੀਲੀ ਜੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ, ਕਿਹੜਾ ਸੁਣਾ ਦਿੰਦੇ ਹਾਂ।

अगर तुम मिल जाओ जमाना छोड़ देंगे हम, पर नहीं नहीं दोस्तों, आपा जमाना नहीं छड़ना। असी तो जिंदगी नू बहुत सोहने तरीके नाल सलीके दे नाल जीना है। अगर तुम मिल जाओ तो जिंदगी नू सोहने तरीके नाल जीवांगे। ਅਤੇ ਦੋਸਤੋ, ਪ੍ਰੋਗਰਾਮ ਨੂੰ ਅੱਗੇ ਵਧਾਈਏ। ਵੈਸੇ ਤਾਂ ਟਾਈਮ ਲੱਗ ਗਿਆ ਬਹੁਤ ਥੋੜ੍ਹਾ, ਪਰ ਕੋਈ ਗੱਲ ਨਹੀਂ, ਜਿੰਨਾ ਹੈ ਉਹਦੇ ਵਿੱਚ ਸਾਨੂੰ ਰਾਜ਼ੀ ਰਹਿਣਾ ਚਾਹੀਦਾ ਹੈ, ਕਿਉਂਕਿ ਅਗਲਾ ਪ੍ਰੋਗਰਾਮ ਵੀ ਆਵਾਜ਼ਾਂ ਮਾਰ ਰਿਹਾ। ਅਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਕਰਨੀ ਸੀ ਕਿ ਦੋਸਤੋ, ਸਭ ਕੁਝ ਔਨਲਾਈਨ ਹੋ ਗਿਆ ਹੈ ਨਾ। ਔਨਲਾਈਨ ਹੋਣ ਦੇ ਕਰਕੇ ਜਿੱਥੇ ਸਾਡੀ ਜ਼ਿੰਦਗੀ ਨੂੰ ਥੋੜ੍ਹੀ ਜਿਹੀ ਆਸਾਨੀ ਹੋਈ ਹੈ, ਸਭ ਕੁਝ ਫੈਸਿਲੀਟੇਟ ਹੋ ਗਿਆ ਹੈ, ਬਟ ਬਹੁਤ ਸਾਰੀਆਂ ਮੁਸ਼ਕਿਲਾਂ, ਬਹੁਤ ਸਾਰੇ ਚੈਲੇਂਜਸ, ਬਹੁਤ ਸਾਰੀਆਂ ਦਿੱਕਤਾਂ ਵੀ ਸਾਡੇ ਸਾਹਮਣੇ ਆ ਖੜੀਆਂ ਹੋਈਆਂ ਨੇ, ਕਿਉਂਕਿ ਕਈ ਵਾਰੀ ਛੋਟੀ ਜਿਹੀ ਗਲਤੀ, ਛੋਟੀ ਜਿਹੀ ਅਣਗਹਿਲੀ ਸਾਰਾ ਕੁਝ ਹੀ ਮਲੀਆ ਮੇਟ ਕਰਕੇ ਰੱਖ ਦਿੰਦੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਵੀ ਅਣਜਾਣ ਦੇ ਨਾਲ ਆਪਣਾ OTP, ਪਾਸਵਰਡ ਜਾਂ ਬੈਂਕ ਡਿਟੇਲਸ ਸ਼ੇਅਰ ਨਾ ਕਰੋ, ਕਿਉਂਕਿ ਸਾਡੀ ਛੋਟੀ ਜਿਹੀ ਗਲਤੀ ਕਈ ਵਾਰੀ ਪੂਰੇ ਦੇ ਪੂਰੇ ਸਾਡੇ ਜਿਹੜੇ ਬੈਂਕ ਅਕਾਊਂਟਸ ਨੇ ਖਾਲੀ ਕਰ ਦਿੰਦੀ ਹੈ। ਅਤੇ ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ। ਜੇਕਰ ਅਸੀਂ ਆਪਣੇ ਆਪ ਨੂੰ ਔਨਲਾਈਨ ਕਰਦੇ ਹੋਏ ਆਪਣੇ ਆਪ ਨੂੰ ਸੌਖਿਆਂ ਕੀਤਾ, ਤਾਂ ਥੋੜ੍ਹੀ ਜਿਹੀ ਸਾਵਧਾਨੀ ਵਰਤਣੀ ਵੀ ਬਹੁਤ ਜ਼ਰੂਰੀ ਹੈ। ਜੇਕਰ ਸਾਵਧਾਨੀ ਨਾਲ ਵਰਤਾਂਗੇ ਤਾਂ ਇਹਦੇ ਵਰਗੀ ਫੈਸਿਲਿਟੀ ਵੀ ਕੋਈ ਨਹੀਂ ਹੈ, ਅਤੇ ਜੇਕਰ ਅਸੀਂ ਅਣਗਹਿਲੀਆਂ ਕਰੀ ਜਾਵਾਂਗੇ ਤਾਂ ਫਿਰ ਸਾਡਾ ਕੰਮ ਖਰਾਬ ਹੋ ਜਾਣਾ। ਸੋ ਥੋੜ੍ਹਾ ਜਿਹਾ ਧਿਆਨ ਦੇ ਨਾਲ ਚੱਲਣਾ ਹੈ ਕਿ ਜੇਕਰ ਸਾਡੇ ਕੋਲੋਂ ਕੋਈ ਡਿਮਾਂਡ ਕਰਦਾ ਕਿ OTP ਭੇਜਿਆ ਜਾਂ ਪਾਸਵਰਡ ਭੇਜਿਆ ਹੈ, ਕੋਈ ਲਿੰਕ 'ਤੇ ਕਲਿੱਕ ਕਰਨ ਲਈ ਕਹਿੰਦਾ, ਤਾਂ ਨਹੀਂ ਕਰਨਾ ਜਦ ਤੱਕ ਤੁਹਾਨੂੰ ਪੂਰੀ ਇਨਫੋਰਮੇਸ਼ਨ ਉਸਦੇ ਬਾਰੇ ਨਹੀਂ ਹੈ, ਕਿਉਂਕਿ ਅਸੀਂ ਸਤਰਕ ਵੀ ਰਹਿਣਾ। ਜੇਕਰ ਅਸੀਂ ਇਹਨਾਂ ਐਪਸ ਨੂੰ ਯੂਜ਼ ਕਰ ਰਹੇ ਹਾਂ, ਇਹ ਫੈਸਿਲਿਟੀਜ਼ ਨੂੰ ਯੂਜ਼ ਕਰ ਰਹੇ ਹਾਂ, ਤਾਂ ਸਾਡਾ ਸਤਰਕ ਰਹਿਣਾ ਬਹੁਤ ਜ਼ਰੂਰੀ ਹੈ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਗੀਤ ਬਹਾਰ ਨੂੰ ਦੋਸਤੋ ਦੇਵਾਂਗੇ ਇੱਥੇ ਹੀ ਵਿਰਾਮ, ਅਤੇ ਜਾਂਦੇ ਜਾਂਦੇ ਇੱਕ ਗੀਤ ਮੈਂ ਤੁਹਾਡੇ ਲਈ ਜ਼ਰੂਰ ਪਲੇ ਕਰਕੇ ਜਾਵਾਂਗੀ, ਉਹ ਤੁਸੀਂ ਇੰਜੋਏ ਕਰਨਾ, ਅਤੇ ਫਿਰ ਕੁਝ ਹੀ ਪਲਾਂ ਦੇ ਬਾਅਦ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਅਤੇ ਅਗਲਾ ਪ੍ਰੋਗਰਾਮ ਹੈ ਜੀ ਪੰਜਾਬੀ ਤੜਕਾ। ਫਿਲਹਾਲ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਪਿਆਰਾ ਜਿਹਾ ਗੀਤ ਅਲਕਾ ਯਾਗਨਿਕ ਦੇ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰਨਾ ਹੈ, ਅਤੇ ਕੁਝ ਪਲਾਂ ਦੇ ਬਾਅਦ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ।

102.7 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਕਿਹਾ। ਸਰਵਉੱਚ ਅਦਾਲਤ ਦੇ ਕਾਲਜੀਅਮ ਨੇ 4 ਹਾਈਕੋਰਟਾਂ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹੈਦਰਾਬਾਦ ਸਥਿਤ ਕੰਪਨੀ ਕੋ ਐਮਟ ਐਜੂਟੈਕ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕੀਤਾ। ਸੰਘ ਲੋਕ ਸੇਵਾ ਕਮਿਸ਼ਨ ਨੇ ਪਹਿਲੀ ਵਾਰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2026 ਲਈ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ। ਉਮੀਦਵਾਰ 31 ਮਈ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ ਚ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਬੰਗਲੁਰੂ ਵਿਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਗਮਾ ਜਿੱਤਿਆ। ਅਤੇ IPL ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ ਵਿਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਜ਼।

0: ਬਹੁਤ ਹੀ ਸੋਹਣਾ ਸੰਦੇਸ਼, ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ। ਜੀ ਬਿਲਕੁਲ, ਮਾਪਿਆਂ ਤੋਂ ਵੱਧ ਕੀਮਤੀ ਅਤੇ ਮਾਪਿਆਂ ਤੋਂ ਵੱਧ ਅਨਮੋਲ ਚੀਜ਼, ਅਮੁੱਲੀ ਚੀਜ਼ ਕੋਈ ਹੋ ਹੀ ਨਹੀਂ ਸਕਦੀ, ਕੋਈ ਮੁਕਾਬਲਾ ਇਹੀ ਨਹੀਂ ਹੈ। ਰੱਬ ਤੋਂ ਪਹਿਲਾਂ ਵੀ ਜੇ ਦਰਜਾ ਦੇਣਾ ਹੋਵੇ ਤਾਂ ਮਾਪਿਆਂ ਨੂੰ ਦਿੱਤਾ ਜਾਂਦਾ। ਸੋ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ, ਅਤੇ ਪੰਜਾਬੀ ਤੜਕਾ ਦੇ ਵਿੱਚ ਪਹੁੰਚੇ ਨੇ ਸਾਡੇ ਤੱਕ ਲਿਸਨਰ, ਪਹਿਲੇ ਕਾਲਰ ਬਣ ਕੇ ਗੱਲ ਕਰਦੇ ਇਹਨਾਂ ਦੇ ਨਾਲ। ਹੈਲੋ,
1: ਹੈਲੋ,
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਦੋਸਤ ਗੱਲ ਕਰ ਰਹੇ ਨੇ?
1: ਪਰਮਜੀਤ ਬੋਲ ਰਿਹਾ ਗੋਪਾਲ ਨਗਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ
1: ਤੁਹਾਡਾ। ਜੀ ਬਹੁਤ ਬਹੁਤ ਸਵਾਗਤ ਹੈ ਜੀ।
0: ਫੇਰ ਮੌਸਮ ਕਿੱਦਾਂ?
1: ਮੌਸਮ ਮੈਂ ਬਹੁਤ ਵਧੀਆ ਹੈ ਪਿਆ,
0: ਵਧੀਆ ਹੈ ਪਿਆ, ਠੀਕ ਹੈ। ਗਰਮੀ ਘਟ ਗਈ,
1: ਇੰਜੋਏ ਕਰਨਾ ਚਾਹੀਦਾ।
0: ਗਰਮੀ ਹੋਵੇ, ਸਰਦੀ ਹੋਵੇ, ਜੋ ਮਰਜ਼ੀ ਹੋਵੇ, ਇੰਜੋਏ ਕਰੋ।
1: ਬਿਲਕੁਲ ਜੀ ਬਿਲਕੁਲ, ਇਹ ਤਾਂ ਪਰਮਾਤਮਾ ਦੀ ਮੌਜ ਹੈ ਜੀ।
0: ਕਿਹੜੀ ਚੀਜ਼ ਹੈ ਜਿਹੜੀ ਗਰਮੀ ਵਿੱਚ ਤੁਹਾਨੂੰ ਰਾਹਤ ਦਿੰਦੀ ਹੈ? ਕਿਹੜੀ ਚੀਜ਼, ਸ਼ਿਕੰਜਵੀ ਜ਼ਿਆਦਾ ਪੀਂਦੇ ਹੋ, ਜੂਸ ਪੀਂਦੇ ਹੋ, ਕਿਹੜੀ ਚੀਜ਼ ਹੈ ਜਿਹੜੀ ਗਰਮੀਆਂ ਦੇ ਵਿੱਚ ਤੁਹਾਨੂੰ ਇੰਜੋਏ
1: ਕਰਵਾਉਂਦੀ? ਗੱਪ ਮਾਰੀ ਥੋੜੀ ਹੈਗੀ ਹੈ, ਮੈਂ ਤਾਂ ਨਾਰਮਲ ਪਾਣੀ ਪੀਂਦਾ ਵਾ, ਕਿਉਂਕਿ ਜਿੰਨਾ ਕੋਲਡ ਡਰਿੰਕ ਪੀ ਲੋਗੇ ਤੁਸੀਂ ਉਹਨੇ ਤੁਹਾਨੂੰ ਉਹਨੇ ਗਲੇ ਖਰਾਬ ਕਰਨੇ ਆ।
0: ਹਾਂ, ਤੇ ਫਿਰ ਕਿਹੜੀ ਚੀਜ਼ ਤੁਹਾਨੂੰ ਗਰਮੀ ਤੋਂ ਰਾਹਤ ਦਿੰਦੀ ਹੈ? ਕੋਲਡ ਡਰਿੰਕ ਨਹੀਂ, ਚਲੋ ਬਹੁਤ ਹੀ ਵਧੀਆ ਜੀ, ਕੋਲਡ ਡਰਿੰਕ ਤੁਸੀਂ

0: ਕਰਦੇ ਹੋ ਤੇ ਨਿੰਬੂ ਪਾਣੀ ਪੀਂਦੇ ਹੋ, ਕੀ ਪੀਂਦੇ ਹੋ, ਜੂਸਸ ਪੀਂਦੇ ਹੋ,
1: ਦੁੱਧ ਪੀਰਾ ਪੀ ਲਈਦਾ ਵਾ, ਉਹ ਪੀ ਲਈਦਾ ਵਾ,
0: ਕੀ ਬਾਤ ਹੈ,
1: ਨਾਲੇ
0: ਹੈਲਦੀ ਡਰਿੰਕਸ,
1: ਮਿੱਟੀ ਦਾ ਹੁੰਦਾ ਵਾ ਘੜਾ, ਉਹਦੇ ਵਿੱਚ ਤੁਸੀਂ ਪਾਣੀ ਦੀ ਲੋੜ ਪੈਂਦੀ ਬੋਰੀ ਨੂੰ ਗਰਾਂ ਗਿੱਲਾ ਕਰਕੇ ਸਾਈਡਾਂ ਤੇ ਬੰਨ ਦਿਓ, ਉਹ ਪਾਣੀ ਨੈਚੁਰਲੀ ਇੰਨਾ ਠੰਡਾ
0: ਹੁੰਦਾ, ਠੰਡਾ ਬਿਲਕੁਲ,
1: ਉਹ ਪੀਣ ਦਾ ਮਜ਼ਾ ਅਲੱਗ ਆਉਂਦਾ ਵਾ।
0: ਤੁਸੀਂ ਘੜੇ ਦਾ ਪਾਣੀ ਪੀਂਦੇ ਹੋ? ਹਾਂ
1: ਬਿਲਕੁਲ ਬਿਲਕੁਲ ਜੀ, ਮੈਂ ਕੋਲਡ ਡਰਿੰਕ ਪੀਂਦਾ ਨਹੀਂ, ਮੈਂ ਤਾਂ ਰੋਟੀ ਨਾਲ ਵੀ ਉਹੀ ਪਾਣੀ ਪੀਂਦਾ ਵਾ।
0: ਕੀ ਬਾਤ ਹੈ, ਬਹੁਤ ਹੀ ਵਧੀਆ। ਤੇ ਮਿੱਟੀ ਦੇ ਘੜੇ ਦੀ ਤਾਂ ਕੋਈ ਰੀਸ ਹੀ ਨਹੀਂ ਹੈ, ਹੈਨਾ,
1: ਬਿਲਕੁਲ ਜੀ ਬਿਲਕੁਲ,
0: ਸਾਰੇ ਤੱਤ ਵੀ ਪੂਰੇ ਹੋ ਜਾਂਦੇ ਹੈ ਤੇ ਪਿਆਸ ਵੀ ਸੋਹਣੀ ਤਰ੍ਹਾਂ ਮਿਟ ਜਾਂਦੀ ਹੈ, ਪਾਣੀ ਵੀ ਠੰਡਾ ਹੋ ਜਾਂਦਾ
1: ਹੈ। ਮੈਂ ਮੈਸੇਜ ਦੇਣਾ ਚਾਹੁੰਦਾ ਸਾਰੇ ਆਪਣੇ ਲਿਸਨਰ ਨੂੰ, ਭਰਾਵਾਂ ਨੂੰ, ਘਰ ਦੇ ਬਾਹਰ ਨੇ ਇੱਕ ਮਿੱਟੀ ਦਾ ਕੁੱਜਾ ਕਹਿ ਲੋ ਜਾਂ ਕੋਈ ਭਾਂਡਾ ਕਹਿ ਲੋ, ਉਹ ਵਿੱਚ ਪਾਣੀ ਜ਼ਰੂਰ ਪਾ ਕੇ ਰੱਖੋ, ਕਿਉਂਕਿ ਬੇਜ਼ਬਾਨ ਹੈਗੀ, ਉਹਨਾਂ ਨੂੰ ਕੋਈ ਮੰਗ ਨਹੀਂ ਚੀਜ਼ ਲੈਣੀ ਹੈਗੀ
0: ਜੀ, ਬਿਲਕੁਲ,
1: ਕੋਈ ਕੋਈ ਜਗ੍ਹਾ ਲੱਭਦੇ, ਕੋਈ ਪਿਆਸ ਲੱਗੀ ਹੁੰਦੀ ਉਹਨਾਂ ਨੂੰ ਪੀਣ ਨੂੰ, ਕੋਈ ਨਾ ਕੋਈ ਵਿੱਚ ਪਾ ਦਿਓ, ਇਹ ਚ ਚਾਹੇ ਲੱਸੀ ਪਾ ਦੋ ਜਾਂ ਪਾਣੀ ਪਾ ਦੋ ਜਾਂ ਦੁੱਧ ਪਿਲਾ ਦੋ, ਜੋ ਤੁਹਾਡਾ ਆਪਣੀ ਸ਼ਰਧਾ ਹੈਗੀ ਉਸ ਹਿਸਾਬ ਨਾਲ ਪਾ ਦੋ, ਤਾਂ ਕਿ ਉਹਨਾਂ ਨੂੰ ਵੀ ਪਿਆਸ ਲੱਗੇ, ਉਹ ਪਿਆਸ ਬੁਝਾ ਸਕਣ ਆਪਣੀ।
0: ਜੀ ਬਿਲਕੁਲ, ਇਹ ਵੀ ਸਾਡੀ ਹੀ ਜ਼ਿੰਮੇਵਾਰੀ ਹੈ, ਸਾਡੇ ਸਮਾਜ ਦਾ, ਸਾਡੀ ਸੋਸਾਇਟੀ ਦਾ ਹਿੱਸਾ ਨੇ।
1: ਉਹਨੇ ਮੰਗ ਕੇ ਨਹੀਂ ਲੈਣੀ ਕਿ ਹਾਂ ਵੀ ਮੈਨੂੰ ਆ ਦਿਓ, ਮੈਨੂੰ ਆ ਬੰਦਾ ਤੇ ਮੰਗ ਕੇ ਲੈ ਲੈਂਦਾ, ਮੈਨੂੰ ਆ ਕੀ ਲੈਣੀ, ਮੈਂ ਆ ਕੀ ਲੈਣੀ ਹੈ।
0: ਜੀ ਬਿਲਕੁਲ,
1: ਬੇਜ਼ੁਬਾਨ ਇਹਨੇ ਨਾ ਮੰਗਣੀ ਹੈਗੀ।
0: ਅਸੀਂ ਪਹਿਲਾਂ ਵੀ ਪਿਛਲੇ ਪ੍ਰੋਗਰਾਮ ਵਿੱਚ ਵੀ ਇਹ ਗੱਲ ਕਰਕੇ ਹਟੇ ਸੀ ਕਿ ਆਪਣੀਆਂ ਛੱਤਾਂ ਤੇ ਪਾਣੀ ਦਾ ਕਸੌਰਾ ਜ਼ਰੂਰ ਭਰ ਕੇ ਰੱਖੋ, ਜੇ ਪਾਰਕ ਹੈ, ਲੋਨ ਹੈ ਆਸ ਪਾਸ ਕੋਈ ਤਾਂ ਉੱਥੇ ਜ਼ਰੂਰ ਰੱਖੋ, ਤਾਂ ਕਿ ਪੰਛੀ ਆਉਣ ਤੇ ਆਪਣੀ ਪਿਆਸ ਬੁਝਾ ਸਕਣ, ਹਨਾ, ਦਾਣੇ ਰੱਖੋ, ਪਾਣੀ ਰੱਖੋ।
1: ਹਾਂ
0: ਬਿਲਕੁਲ ਬਿਲਕੁਲ ਬਿਲਕੁਲ ਜੀ, ਪ੍ਰਕਿਰਤੀ ਸਾਨੂੰ ਕਈ ਗੁਣਾ ਵਧਾ ਕੇ ਹੀ ਮੋੜਦੀ ਹੈ, ਜੋ ਅਸੀਂ ਦਿੰਦੇ ਹਾਂ ਉਸ ਤੋਂ ਸਾਨੂੰ ਕਈ ਗੁਣਾ ਵੱਧ ਕੇ ਆਉਂਦਾ ਹੈ।
1: ਬਿਲਕੁਲ, ਪਰਮਾਤਮਾ ਸਾਹਿਬ ਕੋਈ ਦੇਖਦਾ ਪਿਆ ਜੀ, ਉਹਨੇ ਤੁਹਾਡੇ ਕਰਮ ਲਿਖੀ ਨੇ, ਕੀ ਤੁਸੀਂ ਕਰਦੇ ਪਏ ਹੋ।
0: ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਗੱਲ ਕੀਤੀ, ਤੇ ਮੈਨੂੰ ਲੱਗਦਾ ਹੈ ਕਿ ਸਾਡੇ ਲਿਸਨਰ ਸੁਣ ਰਹੇ ਹੋਣਗੇ ਤੇ ਕਈਆਂ ਨੇ ਪਾਣੀ ਦੇ ਕਸੌਰੇ ਰੱਖ ਵੀ ਲਏ ਫਟਾਫਟ ਤੁਹਾਡੀ ਗੱਲ ਸੁਣ ਕੇ।
1: ਰੱਖ ਲੈਣ ਤਾਂ ਸਮਾਜ ਵਧੀਆ ਹੀ ਹੈ।
0: ਹਾਂਜੀ ਹਾਂਜੀ, ਤੇ ਗੀਤ ਕਿਹੜਾ ਸੁਣਨਾ ਤੁਸੀਂ?
1: ਮੈਂ ਕਨਵਰ ਗਰੇਵਾਲ ਦਾ ਸੁਣਾ ਦੋ ਜੀ, ਟਿਕਟਾਂ ਦੋ ਲੈ ਲਈ।
0: ਹਾਂ, ਕਿੱਥੇ ਜਾਣਾ ਤੁਸੀਂ ਦੋ ਟਿਕਟਾਂ ਲੈ ਕੇ?
1: ਫਿਲਹਾਲ ਤਾਂ ਘਰੇ ਹੀ ਹਾਂ ਦੁਬਾਰਾ, ਹੋਰ ਅਸੀਂ ਕਿੱਥੇ ਜਾਣਾ ਜੀ?
0: ਫਿਲਮ ਫਿਲਮ ਤਾਂ ਨਹੀਂ ਦੇਖਣ ਚੱਲੇ ਦੋ ਟਿਕਟਾਂ ਲੈ ਕੇ?
1: ਨਾ ਜੀ ਨਾ,
0: ਨਹੀਂ ਜਾਣਾ।
1: ਟਿਕਟਾਂ ਦਾ ਮੈਮ, ਫਿਲਮਾਂ ਦਾ ਮੈਨੂੰ ਸ਼ੌਂਕ ਹੀ ਹੈ ਨੀ ਗਾ, ਕਿਉਂਕਿ ਦੁਕਾਨ ਤੇ ਆਈ ਦਾ ਰੇਨਬੋ ਸ਼ੁਰੂ ਕਰ ਲਈ ਦਾ, ਸ਼ਟਰ ਓਨ ਹੁੰਦਾ ਵਾ, ਸ਼ਟਰ ਓਪਨ ਹੁੰਦਾ ਤੇ ਨਾਲ ਐਸਮ ਸ਼ੁਰੂ ਹੋ ਜਾਂਦਾ ਵਾ, ਰਾਤੀ ਦੁਕਾਨ ਵਧਾਣੀ ਨੀ ਤੇ ਉਨੀ ਦੇ ਮੈਂ ਐਸਮ ਬੰਦ ਨੀ ਹੋਣਾ।
0: ਚਲੋ, ਤੁਹਾਨੂੰ ਰੇਨਬੋ ਦੀ ਦੋ ਟਿਕਟਾਂ ਭੇਜ ਦਈਏ, ਫਿਰ ਦੁਕਾਨ ਵਧਾ ਕੇ ਆ ਜਾਓਗੇ?
1: ਦੋ ਜੀ ਭੇਜ ਦਿਓ, ਭਾਵੇਂ ਤੁਸੀਂ ਆਪ ਹੀ ਆ ਜਾਓ, ਮੈਨੂੰ ਬਹੁਤ ਵੈਲਕਮ ਹੈ।
0: ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਵੈਲਕਮ ਜੀ।
0: ਤੇ ਲੋ ਜੀ, ਫਰਮਾਇਸ਼ ਕੀਤੀ ਹੈ, ਟਿਕਟਾਂ ਦੋ ਲੈ ਦਈ ਤੇ ਫਿਰ ਇਹਨਾਂ ਨੂੰ ਲੈ ਦਈਏ ਟਿਕਟਾਂ ਆਪਾਂ, ਇਹਨਾਂ ਨੂੰ ਵੀ ਟਿਕਟਾਂ ਲੈ ਦਈਏ ਤੇ ਤੁਸੀਂ ਵੀ ਸੁਣ ਲਓ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ, ਟਿਕਟਾਂ ਦੋ ਲੈ ਲਈ।

ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ, ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: सुन रहे हो जी 102.7 FM रेनबो ते प्रोग्राम चल रहा है जी पंजाबी तड़का दे विच लगातार साडे कॉलर्स लिसनर्स पहुंच रहे ने गलबात करन दे लई ते तड़का भी लग रहा है। देखदे हां जी कौन कॉलर पहुंचे ने। हेलो
1: हेलो नमस्कार जी
0: कौन दोस्त गल कर रहे हो?
1: बेटे परवीन बोलदा गोपालनगर जलंधर
0: तो। स्वागत है जी प्रोग्राम दे विच।
1: शुक्रिया। फिलहाल मैं घड़ा लेन आया ते दो डुंगे लेके चला आई है।
0: दो डोंगे लेके चले हो? किथे चले हो ते किथे पहुंचे हो?
1: घर रखन लगा पंछियां नु ऊपर पानी
0: पान लगा। अज सी से
1: घड़े दा पानी पी लो ठंडे दा जी।
0: अच्छा जी घड़ा भी लेके चले हो ते कसौरे भी लेके चले हो? हैं
1: हां जी घड़े दे विच ना टूटी जी लगी हुई है।
0: अच्छा टूटी वाला घड़ा लेके चले हो?
1: हां जी
0: ट्रेंडी घड़ा लेके चले हो?
1: हां जी घर दे कहंदे लेके आओ जी।
0: लेके आओ ते टूटी वाला लेके आओ।
1: हां जी बिल्कुल जी।
0: क्या बात है, बहुत ही बढ़िया। फिर असि भी पहुंच जाइए ठंडा ठंडा पानी पीन।
1: पहुंचा वैसे मैं उसे पहुंचा देना।
0: तुसी कह दिता ते साडे कोल पहुंच गया, सानू ओदा ही राहत ठंडक पहुंच गई साडे तक।
1: हां जी दोस्त मेरे ना खलोते आ।
0: हां
1: हसन डे आ।
0: इनां नू कोई बस हसना है, नाम नहीं लेना। हां नाम नहीं लेना दोस्तां दा, जिन्ने जिन्ने गल करनी है।
1: नहीं ना ते नहीं कोई मुझे ना लैण लापे तीन चार पते।
0: हां ना ना ना ना
1: करना, मैं कहता तुसी आप लाओ।
0: हां जी बिल्कुल।
1: दसा रेडियो ते गल करदे पए हो। हां मैं कह हां जी। हां नहीं खुश हो कहदे साडा नाम लियो सिर्फ
0: मेनू ए दसो फिर अज लेके चलो घड़ा घर लेके चलो कसौरे लेके चलो ते होर की कर रहे हो अज खास खास की किया जा रहा है इस तो अलावा?
1: बस रूटीन जी जो जिधर जाना काम से बैठे ही। घर जाने राती मैंने कहते कहते काम तुसी करना है गाये।
0: ठीक है ते तुसी सवेरे सवेरे उठ के है ना उना दे कहे ते फुल छड़ान लगे हो?
1: हां जी वो टाइम तो कही काफी, मैं कहा चलो काल ला के वेख लेने।
0: हां जी ए भी कम हो जाए
1: तो मोम आई तो काल लाई सी लागे कहंदे की करदे किनु मलाउंदे पे एमरजेंसी मलाउंदे, मैं कहा नहीं तो पता लग जाऊगा।
0: ठीक है चलो
1: तुहानू ही कहंदे नंबर दियो।
0: अच्छा ਤੁਸੀਂ ਨੰਬਰ ਦਿਓ ਉਹਨਾਂ ਨੂੰ। ਮੈਂ
1: ਨੰਬਰ ਦਿੱਤਾ ਆ।
0: ਹਾਂ
1: ਹਾਂ ਕਹਿੰਦੇ ਇਹਨਾਂ ਦਾ ਹੈ ਕਿ ਇਹ ਸਕੂਲ ਕੀ ਹੈਗਾ, ਮੈਂ ਕਿਹਾ ਇਹਨਾਂ ਦਾ ਹੈਗਾ ਜੀ ਤੁਸੀਂ ਗੱਲਬਾਤ ਕਰੋ ਅੱਛੀ ਅੱਛਾ ਕਰੋ ਪਰ ਕਿਸੇ ਦਾ ਨਾਂ ਨਹੀਂ ਲੈ ਰਹੇ।
0: ਠੀਕ ਹੈ ਤੁਸੀਂ ਵਧੀਆ ਸਾਡੀ ਪਬਲਿਸਿਟੀ ਕਰਦੇ ਪਏ ਹੋ ਹਨਾ।
1: ਹਾਂਜੀ ਹਾਂਜੀ ਇਹਦੇ ਕਰਕੇ ਪਛਾਣ ਬੜੀ ਬਣੀ ਹੋਈ ਮੰਡੀ ਜੀ ਜਈਏ ਤਾਂ ਪਛਾਣ ਲੱਗੇ ਰੇਡੀਓ ਵਾਲੇ ਆਏ
0: ਜੀ। ਮੰਡੀ ਵਾਲੇ ਤੁਹਾਨੂੰ ਜਾਣਦੇ ਆ ਕਿ ਹੈ ਸਾਡੇ ਰੇਡੀਓ ਤੋਂ ਪੱਕਾ ਲਿਸਨਰ। ਠੀਕ ਹੈ ਚਲੋ ਬਹੁਤ ਵਧੀਆ। ਇਸ ਤੋਂ ਵਧੀਆ ਹੈ ਨਾ ਕੀ ਹੈ ਜੇਕਰ ਅਸੀਂ ਕੰਮ ਕਰਦੇ ਕਰਦੇ ਨਾਲ ਇੰਜੋਏ ਵੀ ਕਰਦੇ ਹੋਈਏ ਤੇ ਫੇਰ
1: ਤਾਂ ਕਿਸੇ ਵੇਲੇ ਸਬਜ਼ੀ ਮੰਡੀ ਪੁਰਾਣੀ ਜਾ ਕੇ ਦੇਖਿਓ।
0: ਅੱਛਾ
1: ਨਾਲੇ ਸਬਜ਼ੀ ਲੈ ਕੇ ਆ ਦੇਖੋ ਕਿੰਨੇ ਰੇਡੀਓ ਲੱਗੇ ਹੋਏ।
0: ਠੀਕ ਹੈ ਜ਼ਰੂਰ ਜਾਵਾਂਗੇ ਜੀ ਜ਼ਰੂਰ
1: ਦੇਖਿਓ।
0: ਚਲੋ ਬਹੁਤ ਵਧੀਆ ਤੇ ਅੱਜ ਜਿਹੜਾ ਤੁਸੀਂ ਇਹ ਘੜਾ ਲੈ ਕੇ ਚੱਲੇ ਹੋ ਕਈਆਂ ਨੇ ਸੁਣ ਲਿਆ ਤੇ ਮੈਨੂੰ ਲੱਗਦਾ ਪਹਿਲੇ ਵੀ ਸਾਡੇ ਜਿਹੜੇ ਦੋਸਤ ਆਏ ਨੇ ਉਹ ਵੀ ਇਹੀ ਗੱਲ ਕਰ ਰਹੇ ਸੀ ਕਿ ਸਾਨੂੰ ਕਸਾਰੇ ਰੱਖਣੇ ਚਾਹੀਦੇ ਹੈ ਘੜੇ ਦਾ ਪਾਣੀ ਪੀਣਾ ਚਾਹੀਦਾ ਤੇ ਮੈਨੂੰ ਲੱਗਦਾ ਬਹੁਤਿਆਂ ਨੂੰ ਅੱਜ ਇੰਸਪੀਰੇਸ਼ਨ ਮਿਲ ਗਈ ਹੋਣੀ ਹੈ ਨਾ ਜਿਹੜੇ ਜਿਨ੍ਹਾਂ ਨੇ ਨਹੀਂ ਰੱਖਿਆ ਜੋ ਵੀ ਘੜਾ ਲੈਣ ਜਾਣਗੇ।
1: ਨਹੀਂ ਦੇਖੋ ਇਹਦਾ ਕੋਈ ਨੁਕਸਾਨ ਵੀ ਹੈ
0: ਫਾਇਦਾ ਹੀ ਫਾਇਦਾ। ਹਾਂ ਬਿਲਕੁਲ। ਤੇ ਗੀਤ ਦੱਸੋ ਮੈਨੂੰ ਤੁਸੀਂ ਕਿਹੜਾ ਸੁਣੋਗੇ?
1: ਗਾਣਾ ਤੁਸੀਂ ਲਾ ਦਿਓ ਮੇਰਾ ਫੇਵਰੇਟ ਗਾਣਾ ਹੈਗਾ
0: ਸਵੇਰੇ।
1: ਦੇਖੋ ਅਸੀਂ ਉੱਠਦੇ ਨਾ ਕੋਈ ਵੀ ਇਹੋ ਜਿਹਾ ਬੰਦਾ ਨੀ ਕਹਿੰਦਾ ਸਾਨੂੰ ਰੋਟੀ ਨੀ ਮਿਲੇ। ਪਰਮਾਤਮਾ ਦਿੰਦਾ ਘਰ ਦੇ ਵਿੱਚ ਅਸੀਂ ਮਜ਼ਦੂਰ ਰੱਖਦੇ ਹਾਂ ਤੇ ਉਹਨੂੰ ਮਜ਼ਦੂਰੀ ਨੀ ਦਿੰਦੇ ਤੇ ਮਾਲਕ ਫਿਰ ਘਾਟਾ ਥੋੜਾ ਰੱਖਦਾ ਕਿਸੇ ਗੱਲ
0: ਜੀ ਬਿਲਕੁਲ। ਉਹ ਕਿਸੇ
1: ਦਾ ਵਿਸ਼ਵਾਸ ਹੋਣਾ ਚਾਹੀਦਾ।
0: ਉਹ ਤਾਂ ਪੱਥਰਾਂ ਵਿੱਚ ਵੀ ਜਿਹੜੇ ਜੀਵ ਨੇ ਉਹਨਾਂ ਤੱਕ ਵੀ ਖਾਣਾ ਪਹੁੰਚਾ ਦਿੰਦਾ ਤੇ
1: ਜਿਹਨੇ
0: ਜੀਵਨ ਦਿੱਤਾ ਉਹਨੇ ਆਪਣੇ ਆਪ ਸਾਡਾ ਅਰੇਂਜ ਇੱਥੇ ਕਰਕੇ ਭੇਜਿਆ ਹੋਇਆ।
1: ਬਿਲਕੁਲ ਬਿਲਕੁਲ ਆਪਾਂ ਨੂੰ ਬਸ ਉਹਦੇ ਕਹਿ ਤੇ ਚੱਲਣਾ ਚਾਹੀਦਾ
0: ਜੀ। ਬਿਲਕੁਲ ਥੈਂਕ ਯੂ ਸੋ ਮਚ ਸਰ।

ਗੱਲ ਕਰਨ ਦੇ ਲਈ ਤੇ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਨ ਦੇ ਲਈ ਥੈਂਕ ਯੂ ਸੋ ਮੱਚ। ਲਓ ਜੀ ਇਹਨਾਂ ਦੀ ਪਸੰਦ ਦਾ ਗੀਤ ਵੀ ਫਿਰ ਪਲੇ ਕਰ ਦਿੰਦੇ ਹਾਂ, ਦਾਣਾ ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਜੀ, ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਗੀਤ। ਅਤੇ ਜੇਕਰ ਤੁਸੀਂ ਵੀ ਦੋਸਤੋ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਡਾਇਲ ਕਰੋ 0181 243 174।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਪੰਜਾਬੀ ਤੜਕਾ ਦੇ ਵਿੱਚ ਗੱਲ ਕਰਦੇ ਹਾਂ ਜੀ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਨਮਸਕਾਰ ਜੀ। ਨਮਸਕਾਰ ਜੀ, ਗੁੱਡ ਮਾਰਨਿੰਗ, ਕੌਣ ਬੋਲ ਰਹੇ ਹੋ?
1: ਮੈਂ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਦੀ ਬੈਕ ਸਾਈਡ ਮੰਗੂ ਸੀ ਜਾਂਦੇ ਮਾਰੇ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ, ਪੂਰਾ ਐਡਰੈਸ ਦੱਸ ਦਿੱਤਾ ਤੇ ਬਹੁਤ ਸਾਰੇ ਲੋਕ ਪਹੁੰਚ ਰਹੇ ਨੇ ਤੁਹਾਡੇ ਘਰ ਦੂਰਦਰਸ਼ਨ ਦੀ ਬੈਕ ਸਾਈਡ।
1: ਹੋਰ ਸੁਣਾਓ, ਠੀਕ ਹੋ ਮਾਰੇ ਜੀ?
0: ਸਭ ਵਧੀਆ ਜੀ, ਮੌਸਮ ਦਾ ਆਨੰਦ ਮਾਣ ਰਹੇ ਹੋ?
1: ਬਿਲਕੁਲ ਜੀ ਬਿਲਕੁਲ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ,
0: ਥੈਂਕ ਯੂ ਸੋ ਮਚ। ਤੇ ਕੀ ਖਾ ਪੀ ਰਹੇ ਹੋ ਫਿਰ?
1: ਹਾਂਜੀ,
0: ਕੁਝ ਖਾ ਪੀ ਰਹੇ ਹੋ ਨਾਲ ਨਾਲ ਕਿ ਨਹੀਂ?
1: ਹਾਂਜੀ, ਖਾਣਾ ਖਾ ਲਿਆ ਜੀ।
0: ਖਾਣਾ ਖਾ ਲਿਆ? ਠੀਕ ਹੈ
1: ਹਾਂਜੀ।
0: ਤੇ ਮੈਨੂੰ ਦੱਸੋ ਤੁਹਾਡੀ ਫੇਵਰੇਟ ਡਿਸ਼ ਕਿਹੜੀ ਹੈ ਗਰਮੀਆਂ ਦੀ?
1: ਹਾਂਜੀ,
0: ਗਰਮੀਆਂ ਦੇ ਵਿੱਚ ਕਿਹੜੀ ਡਿਸ਼, ਕਿਹੜਾ ਡਰਿੰਕ ਤੁਹਾਡਾ ਫੇਵਰੇਟ ਹੈ?
1: ਬਸ ਜੀ ਇਹੋ ਜੀ, ਨਿੰਬੂ ਪਾਣੀ ਪੀਦਾ ਜੀ, ਠੰਡਾ ਤੇ ਰੂਹ ਅਫਸਾ ਜੀ ਬੋਤਲ ਰੱਖੀ ਹੈ, ਉਹ ਲਿਆ ਕੇ ਉਹ ਪੀ ਲਿਆ ਜੀ ਬਸ,
0: ਠੰਡਾ
1: ਠੰਡਾ ਮਾਹੌਲ ਸੀ।
0: ਠੀਕ ਹੈ, ਮਤਲਬ ਜਿਹੜੇ ਵੀ ਸਾਡੇ ਲਿਸਨਰਸ ਆ ਰਹੇ ਹੈ ਨਾ, ਬੜੇ ਸੁਲਝੇ ਹੋਏ ਸਿਆਣੇ ਆ ਰਹੇ ਹੈ ਨਾ, ਸਾਰੇ ਲੱਸੀਆਂ ਪੀਂਦੇ ਨੇ, ਸ਼ਿਕੰਜਵੀ ਪੀਂਦੇ ਆ, ਕੋਈ ਐਸਾ ਨਹੀਂ ਆਇਆ ਜਿਹੜਾ ਕਵੇ ਕਿ ਮੈਂ ਤਾਂ ਜੀ ਆਈਸਕ੍ਰੀਮ ਖਾਣਾ ਰੋਜ਼ ਚੋਰੀ ਚੋਰੀ, ਹੈ ਨਾ,
1: ਏਦਾਂ ਦਾ ਸਾਡੇ
0: ਲਿਸਨਰ ਸਾਰੇ

0: ਉਲਝੇ ਸਿਆਣੇ ਨੇ, ਇਹਨਾਂ ਨੂੰ ਕੁਛ ਵੀ ਦੱਸਣ ਦੀ ਲੋੜ ਨੀ ਹੈ, ਹੈ ਨਾ?
1: ਹਾਂਜੀ ਬਿਲਕੁਲ ਜੀ ਬਿਲਕੁਲ। ਹਾਂਜੀ ਅਸੀਂ ਬਾਈ ਜੀ ਖਾਣਾ ਖਾਣ ਤੋਂ ਬਾਅਦ ਰਾਤੀ ਖਾਈ ਦੀ ਜੀ,
0: ਰਾਤੀ ਖਾਈ ਦੀ ਹੈ,
1: ਥੋੜੀ ਜਿਹੀ ਖਾਈ, ਜ਼ਿਆਦਾ ਨਹੀਂ ਖਾਈ ਜੀ।
0: ਤੇ ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਘਰਦਿਆਂ ਤੋਂ ਚੋਰੀ ਖਾਂਦੇ ਹੋ? ਅੱਜ ਭਾਵੇਂ ਘਰ ਦੇ ਸੁਣ ਲੈਣ, ਚਲੋ ਬਹੁਤ ਵਧੀਆ ਜੀ। ਤੇ ਫੇਰ ਪ੍ਰੋਗਰਾਮ ਵੀ ਇਕੱਠੇ ਬਹਿ ਕੇ ਇੰਜੋਏ ਕਰਦੇ ਹੋ ਤੇ ਖਾਣਾ ਵੀ ਇਕੱਠੇ ਬਹਿ ਕੇ ਖਾਂਦੇ ਹੋ, ਹੈ ਨਾ?
1: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
0: ਫੇਰ ਹੁਣ ਕਿਹੜਾ ਗੀਤ ਸੁਣੋਗੇ ਉਹ ਵੀ ਇਕੱਠੇ ਬਹਿ ਕੇ? ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ ਗੀਤ। ਤੇ ਕੋਈ ਹੋਰ ਗੱਲ ਬਾਤ ਕਰਨੀ ਚਾਹੁੰਦੇ ਹੋ?
1: ਠੀਕ ਹੈ ਮੈਡਮ ਜੀ, ਬਹੁਤ ਵਧੀਆ ਗੱਲਾਂ ਪਤਾ ਕਰ ਰਹੇ, ਕੋਲਰ ਆ ਰਿਹਾ ਜੀ, ਸੁਣਾਂਗੇ ਜੀ, ਬਹਿ ਕੇ ਮਾਨ ਨਾਲ ਸੁਣਾਂਗੇ
0: ਜੀ। ਚਲੋ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ,
1: ਓਕੇ ਜੀ, ਬਾਏ।
0: ਲਓ ਜੀ, ਗੀਤ ਇਹਨਾਂ ਦੀ ਫਰਮਾਇਸ਼ ਹੈ, ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਨੱਚਦੀਆਂ ਅਲੜਾਂ ਕੁਆਰੀਆਂ। ਤੇ ਲਓ ਜੀ, ਅਸੀਂ ਵੀ ਪਲੇ ਕਰ ਦਿੰਦੇ ਹਾਂ ਗੀਤ, ਤੇ ਡਾਂਸ ਕਰਨ ਦੇ ਮੂਡ ਵਿੱਚ ਹੈਗੇ ਨੇ ਸਰ, ਤੇ ਤੁਸੀਂ ਵੀ ਜਿਨ੍ਹਾਂ ਦਾ ਦਿਲ ਕਰ ਰਿਹਾ ਵੀ ਡਾਂਸ ਕਰਨਾ, ਥੋੜ੍ਹਾ ਜਿਹਾ ਮੌਜ ਮਸਤੀ ਕਰਨੀ ਹੈ, ਮੌਸਮ ਦਾ ਆਨੰਦ ਮਾਣਨਾ, ਤੇ ਫਿਰ ਤੁਸੀਂ ਵੀ ਹੋ ਜਾਓ ਜੀ ਤਿਆਰ ਬਰ ਤਿਆਰ, ਕਿਉਂਕਿ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਪਲੇ ਕਰਨ ਜਾ ਰਹੀ ਹਾਂ ਇਹ ਗੀਤ।

0: ਕਾਲਰ ਸਾਡੇ ਲਿਸਨਰ ਆਪਣੀ ਚੁਆਇਸ ਦੇ ਮੁਤਾਬਕ ਵੱਖਰਾ ਵੱਖਰਾ ਤੜਕਾ ਲਗਾ ਰਹੇ ਨੇ ਤੇ ਲਓ ਜੀ ਅਸੀਂ ਵੀ ਸਾਰੇ ਹੀ ਤੜਕੇ ਇੰਜੋਏ ਕਰ ਰਹੇ ਹਾਂ ਤੇ ਅਗਲੇ ਕਾਲਰ ਕੌਣ ਪਹੁੰਚੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਹੈਲੋ ਹੈਲੋ ਹੈਲੋ ਮੈਨੂੰ ਲੱਗਦਾ ਜੀ ਸਾਡੇ ਦੋਸਤ ਦੀ ਕਾਲ ਕੱਟ ਗਈ ਹੈ ਚਲੋ ਕੋਈ ਗੱਲ ਨਹੀਂ ਤੇ ਜੇਕਰ ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਨਾਬ ਫਿਰ ਦੇਰ ਕਿਸ ਗੱਲ ਦੀ ਤੁਸੀਂ ਵੀ ਫਟਾਫਟ ਨੰਬਰ ਡਾਇਲ ਕਰੋ ਜੀ 0181 2342 174 ਨੰਬਰ ਡਾਇਲ ਕਰਕੇ ਤੁਸੀਂ ਪਹੁੰਚ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਉਹਨਾਂ ਦੀ ਕਾਲ ਕੱਟ ਗਈ ਹੈ ਤਾਂ ਤੁਹਾਡੀ ਵੀ ਕੱਟ ਜਾਏਗੀ ਤੁਹਾਡੀ ਕਾਲ ਜ਼ਰੂਰ ਲੱਗੇਗੀ ਜੀ ਤੁਸੀਂ ਨੰਬਰ ਡਾਇਲ ਕਰਨਾ ਹੈ ਮੈਂ ਗੀਤ ਪਲੇਅ ਕਰਾਂਗੀ ਜ਼ਰੂਰ ਕਰਾਂਗੀ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਅਤੇ ਫਿਰ ਮੈਂ ਤੁਹਾਨੂੰ ਸੁਣਾਵਾਂਗੀ ਬਹੁਤ ਹੀ ਪਿਆਰਾ ਜਿਹਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਅਤੇ ਫਿਲਹਾਲ ਇਹ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ
1: ਇਹ ਮੇਰਾ ਛੋਟਾ ਭਰਾ ਹੈ ਨਾ ਬਹੁਤ ਸ਼ਰਾਰਤੀ ਹੈ ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ ਪੁੱਛਿਆ ਤੇ ਆਖਣ ਲੱਗਾ ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ ਸੋਲਰ ਪੈਨਲ ਹੈ ਨਾ ਮੈਂ ਕਿਹਾ ਓਹ ਠੀਕ ਹੈ ਪੁੱਤਰ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਹਰ ਘਰ ਸੂਰਿਆ ਘਰ
2: ਜ਼ਰੂਰੀ ਸੂਚਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ

0: ਜੀ ਵਾਕਈ ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਤੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਲਿਸਨਰਸ ਸਾਡੇ ਕਾਲਰਸ ਵੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹਿਣ ਤੇ ਇੱਦਾਂ ਹੀ ਸਲਾਮਾਂ ਉਹਨਾਂ ਨੂੰ ਵੀ ਹੁੰਦੀਆਂ ਰਹਿਣ ਤੇ ਪਹੁੰਚੇ ਨੇ ਅਗਲੇ ਕਾਲਰ ਸਾਡੇ ਤੱਕ ਹੈਲੋ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ
1: ਮਨਸੀਰਤ
0: ਹਾਏ ਪਿਆਰੀ ਜੀ ਆਵਾਜ਼ ਦੇ ਵਿੱਚ ਮਨਸੀਰਤ ਕਿੱਥੋਂ ਗੱਲ ਕਰ ਰਹੀ ਹੈ ਅੰਮ੍ਰਿਤਸਰ ਤੋਂ ਮਨਸੀਰਤ ਕੀ ਕਰਦੀ ਹੈ ਕਿਹੜੀ ਕਲਾਸ ਵਿੱਚ ਪੜ੍ਹਦੀ ਹੈ ਸੈਕਿੰਡ ਵਾਓ ਸੈਕਿੰਡ ਕਲਾਸ ਵਿੱਚ ਛੁੱਟੀਆਂ ਹੋ ਗਈਆਂ ਨਹੀਂ ਹੋਈਆਂ ਓਏ ਹੋਏ ਕਦੋਂ ਹੋਣੀਆਂ ਛੁੱਟੀਆਂ
1: ਮੰਡੇ ਨੂੰ
0: ਮੰਡੇ ਵੈਰੀ ਗੁੱਡ ਅੱਜ ਤਾਂ ਛੁੱਟੀ ਹੈ
1: ਹਾਂਜੀ
0: ਓਕੇ ਤੇ ਫਿਰ ਕੀ ਕਰ ਰਹੇ ਹੋ ਛੁੱਟੀ 'ਚ ਰੇਡੀਓ ਸੁਣ ਰਹੇ ਹੋ ਪਾਪਾ ਨੂੰ ਕਹੋ ਕਿਤੇ ਲੈ ਕੇ ਚਲੋ ਘੁਮਾ ਕੇ ਲਿਆਓ ਕੁਛ ਖਿਲਾ ਕੇ ਲਿਆਓ ਹੈ ਨਾ ਹੈਲੋ ਪਾਪਾ ਸੁਣਦੇ ਪਏ ਹੈ ਨਾ ਹੁਣ ਮੈਂ ਕਹਿ ਦਿੱਤਾ ਹੁਣ ਲੈ ਕੇ ਜਾਣਗੇ ਘੁਮਾਉਣ ਲਈ ਤੇ ਜਿਹੜੀ ਜਿਹੜੀ ਚੀਜ਼ ਤੁਸੀਂ ਖਾਣੀ ਹੈ ਨਾ ਜਿਹੜੀ ਚੀਜ਼ ਲੈਣੀ ਹੈ ਉਹਦੀ ਲਿਸਟ ਬਣਾ ਲਓ ਲੰਬੀ ਜਿਹੀ ਠੀਕ ਹੈ ਫਿਰ ਤੁਸੀਂ ਕਹਿਣਾ ਕਿ ਤੇ ਰੇਡੀਓ ਵਾਲਿਆਂ ਨੇ ਕਿਹਾ ਸੀ ਮੈਨੂੰ ਤਾਂ ਖਿਲਾ ਕੇ ਲਿਆਓ ਠੀਕ ਹੈ ਚਲੋ ਤੇ ਫਿਰ ਅੱਜ ਗਾਣਾ ਕਿਹੜਾ ਸੁਣਨਾ ਮਨਸੀਰਤ ਨੇ
1: ਕਣਕ ਦੀ ਰਾਖੀ
0: ਰੱਬਾ ਕਣਕ ਦੀ ਰਾਖੀ ਤੈਨੂੰ ਪਤਾ ਕਣਕ ਕੀ ਹੁੰਦੀ ਹੈ ਸੱਚੀ ਕੀ ਹੁੰਦੀ ਕਣਕ ਹੈ ਆਟਾ ਬੰਦਾ ਜਿਹੜੇ ਆਟੇ ਦੀ ਰੋਜ਼ ਮਨਸੀਰਤ ਰੋਟੀ ਖਾਂਦੀ ਹੈ ਹੈ ਨਾ ਠੀਕ ਹੈ ਫਿਰ ਮੈਂ ਗਾਣਾ ਲਗਾ ਦਾਂ ਕਿ ਹੋਰ ਗੱਲ ਕਰਨੀ ਹੈ
1: ਲਗਾ ਦੋ
0: ਲਗਾ ਨਾ ਚਲੋ ਓਕੇ ਬਾਏ
1: ਬਾਏ
0: ਲੋ ਜੀ ਪਿਆਰੀ ਜੀ ਸਾਡੀ ਲਿਸਨਰ ਨੇ ਫੋਨ ਕੀਤਾ ਹੈ ਤੇ ਪਿੱਛੋਂ ਪਾਪਾ ਹੌਲੀ ਹੌਲੀ ਬੋਲਦੇ ਪਏ ਸੀ ਹੈ ਨਾ ਤੇ ਗਾਣਾ ਕਹਿੰਦੇ ਸੁਣਨਾ ਤੇਰੀ ਕਣਕ ਦੀ ਰਾਖੀ ਤੇ ਜ਼ਰੂਰ ਪਲੇ ਕਰਾਂਗੇ ਜੀ ਇਹ ਗੀਤ ਤੇ ਦੋਸਤੋ ਅਜੇ ਵੀ ਟਾਈਮ ਹੈਗਾ ਲਾਸਟ ਕਾਲ ਲੱਗ ਸਕਦੀ ਹੈ ਸੋ ਤੁਸੀਂ ਵੀ ਫਟਾਫਟ ਆਪਣੇ ਫੋਨ ਚੁੱਕੋ ਤੇ ਨੰਬਰ ਡਾਇਲ ਕਰ ਦਿਓ ਜੀ 0181 2341 174 ਤਦ ਤੱਕ ਮੈਂ ਛੋਟੇ ਜਿਹੇ ਬੱਚੇ ਦੀ ਫਰਮਾਇਸ਼ ਪੂਰੀ ਕਰਦੇ ਹਾਂ

0: ਲੋ ਜੀ ਤੇਰੀ ਕਣਕ ਦੀ ਰਾਖੀ ਮੁੰਡਿਆ ਵੀ ਹੁਣ ਮੈਂ ਨਹੀਂ ਉਹ ਬਹਿੰਦੀ ਲੈ ਬਈ ਉਹਨੇ ਤਾਂ ਨਹੀਂ ਪਹਿਣਾ ਕਣਕ ਦੀ ਰਾਖੀ ਅਤੇ ਕਣਕ ਦੀ ਰਾਖੀ ਤੁਸੀਂ ਕਰਾਉਣੀ ਹੈ ਤਾਂ ਕਿਸੇ ਹੋਰ ਕੋਲੋਂ ਕਰਾ ਲਓ ਅਤੇ ਹੁਣ ਦੇਖਦੇ ਹਾਂ ਜੀ ਅਗਲੇ ਕਾਲਰ ਕੀ ਕਹਿੰਦੇ ਨੇ ਹੈਲੋ
1: ਹੈਲੋ ਮੈਡਮ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਹਰਵਿੰਦਰ ਸਿੰਘ ਰੂਪਰਾਏ ਪਿੰਡ ਗਾਜੀ ਜਲੰਧਰ ਤੋਂ ਬੋਲਦਾ ਮੈਡਮ ਜੀ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਫੋਨ ਥੋੜਾ ਨੇੜੇ ਜੇ ਕਰੋ
1: ਮਿੱਠੀਆਂ
0: ਮਿੱਠੀਆਂ ਗੱਲਾਂ ਸੁਣ ਰਹੇ ਹੋ ਤੇ ਨਾਲ ਕੋਈ ਮਿੱਠੀ ਮਿੱਠਾ ਸ਼ਰਬਤ ਕੋਈ ਮਿੱਠੀ ਮਿੱਠੀ ਸਕੁਐਸ਼ ਕੁਛ ਨਿੰਬੂ ਪਾਣੀ ਕੁਛ ਪੀ ਰਹੇ ਹੋ ਕਿ ਨਹੀਂ
1: ਲੱਸੀ ਪੀ ਲਿਆ ਜੀ
0: ਲੱਸੀ ਪੀ ਲਈ ਮਿੱਠੀ ਕਿ ਨਮਕੀਨ
1: ਨਮਕੀਨ
0: ਨਮਕੀਨ ਲੱਸੀ ਪੀਤੀ ਹੈ।

0: ਠੀਕ ਹੈ ਠੀਕ ਹੈ। ਤੇ ਫਿਰ ਰੋਜ਼ ਲੱਸੀ ਪੀਂਦੇ ਹੋ? ਲੱਸੀ ਰੋਜ਼ ਪੀਂਦੇ ਹੋ? ਆਪਣੀ ਬੋਡੀ ਦਾ ਪੂਰਾ ਧਿਆਨ ਰੱਖ ਰਹੇ ਹੋ, ਹਾਈਡਰੇਟ ਰੱਖਿਆ ਹੋਇਆ ਬੋਡੀ ਨੂੰ। ਚਲੋ ਬਹੁਤ ਵਧੀਆ, ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਮੈਨੂੰ ਗੀਤ ਦੱਸੋ ਆਪਣੀ ਪਸੰਦ ਦਾ।
1: ਗੀਤ ਸੁਣਾ ਦਿਓ ਜੀ, ਉੱਚਾ ਫਿਰ ਬਾਬੇ ਨਾਮ ਦਾ ਸੁਰਿੰਦਰ ਸਿੰਘ ਦੇ ਦਾ।
0: ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਤੇ ਹੁਣ ਸਮਾਂ ਰਹਿ ਗਿਆ ਘੱਟ, ਇਸ ਲਈ ਗੱਲਬਾਤ ਨੂੰ ਮੈਨੂੰ ਇੱਥੇ ਹੀ ਵਿਰਾਮ ਦੇਣਾ ਪੈਣਾ ਤੇ ਤਾਂ ਹੀ ਮੈਂ ਫਟਾਫਟ ਤੁਹਾਡੀ ਪਸੰਦ ਦਾ ਗੀਤ ਪਲੇ ਕਰ ਸਕਾਂਗੀ। ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ। ਤੇ ਲਓ ਜੀ, ਫਰਮਾਇਸ਼ ਸਾਨੂੰ ਹੋਈ ਹੈ ਉੱਚਾ ਦਰ ਬਾਬੇ ਨਾਨਕ ਦਾ, ਜ਼ਰੂਰ ਪਲੇ ਕਰਾਂਗੇ ਜੀ। ਔਰ ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ। ਦੋਸਤੋ ਕੁਝ ਹੀ ਪਲਾਂ ਦੇ ਬਾਅਦ ਮੈਂ ਤੁਹਾਨੂੰ ਫਿਰ ਮਿਲਾਂਗੀ ਅਗਲੇ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਹੋਏਗਾ ਹੋਮ ਸਵੀਟ ਹੋਮ। ਤੁਸੀਂ ਜਾਣਾ ਕਿਤੇ ਵੀ ਨਹੀਂ ਹੈ, ਬਣੇ ਰਹਿਣਾ ਇਸੇ ਤਰ੍ਹਾਂ ਹੀ ਮੇਰੇ ਨਾਲ ਤੇ ਪ੍ਰੋਗਰਾਮ ਇੰਜੋਏ ਕਰਦੇ ਰਹਿਣਾ। ਸੋ ਹੁਣ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਜੀ ਇਸ ਪ੍ਰੋਗਰਾਮ ਦਾ ਲਾਸਟ ਗੀਤ, ਤੇ ਕੁਝ ਹੀ ਪਲਾਂ ਦੇ ਬਾਅਦ ਮਿਲਦੇ ਹਾਂ ਹੋਮ ਸਵੀਟ ਹੋਮ ਦੇ ਵਿੱਚ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫਐਮ ਰੇਨਬੋ ਤੇ ਹੁਣ ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਉਣ ਲਈ ਕਿਹਾ। ਸਰਵਉੱਚ ਅਦਾਲਤ ਦੇ ਕਾਲਜੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹੈਦਰਾਬਾਦ ਸਥਿਤ ਕੰਪਨੀ ਕੋ ਐਮਟ ਐਜੂਟੈਕ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕੀਤਾ। ਸੰਘ ਲੋਕ ਸੇਵਾ ਕਮਿਸ਼ਨ ਨੇ ਪਹਿਲੀ ਵਾਰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2026 ਲਈ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ। ਉਮੀਦਵਾਰ 31 ਮਈ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ ਚ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਬੰਗਲੁਰੂ ਵਿਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਗਮਾ ਜਿੱਤਿਆ। ਅਤੇ IPL ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ ਵਿਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ। ਇਹ ਸਨ FM ਨਿਊਜ਼ ਹੈਡਲਾਈਨਜ਼।

ਵਿੱਚ ਸੋ ਤੁਸੀਂ ਵੀ ਬਣੇ ਰਹਿਣਾ ਹੈ ਇਸੇ ਤਰ੍ਹਾਂ ਮੇਰੇ ਨਾਲ ਅਤੇ ਹਰ ਟਿਪ ਹਰ ਟ੍ਰਿਕ ਨੂੰ ਤੁਸੀਂ ਯਾਦ ਨਹੀਂ ਰੱਖ ਸਕਦੇ ਅਤੇ ਜੇਕਰ ਤੁਸੀਂ ਇਸਨੂੰ ਨੋਟ ਕਰਨਾ ਚਾਹੁੰਦੇ ਹੋ ਤਾਂ ਕਾਪੀ ਪੈਨ ਫਟਾਫਟ ਚੁੱਕ ਲਿਆਓ ਨੋਟ ਕਰ ਲਓ ਕਿਉਂਕਿ ਜੋ ਗੱਲ ਨਿਕਲ ਗਈ ਉਹ ਦੁਬਾਰਾ ਨਹੀਂ ਆਏਗੀ ਸੋ ਜੇਕਰ ਤੁਸੀਂ ਲਿਖਣਾ ਚਾਹੁੰਦੇ ਹੋ ਜਾਂ ਨੋਟ ਕਰਨਾ ਚਾਹੁੰਦੇ ਹੋ ਤਾਂ ਕਾਪੀ ਪੈਨ ਚੁੱਕ ਲਿਓ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹਾਂ ਜੀ ਪਹਿਲਾ ਗੀਤ ਮੈਂ ਪਲੇ ਕਰਦੀ ਹਾਂ ਅਤੇ ਉਸ ਤੋਂ ਬਾਅਦ ਫਿਰ ਜਾਣਕਾਰੀਆਂ ਦਾ ਸਿਲਸਿਲਾ ਹੈ ਜਿਹੜਾ ਉਹ ਸ਼ੁਰੂ ਕਰਾਂਗੇ ਤਦ ਤੱਕ ਮੈਂ ਜਾਣਕਾਰੀਆਂ ਵਾਲੀ ਜਿਹੜੀ ਮੇਰੀ ਪੋਟਲੀ ਹੈ ਨਾ ਉਹਨੂੰ ਮੈਂ ਖੋਲ ਲਵਾਂ ਤੁਸੀਂ ਇੰਜੋਏ ਕਰੋ ਇਹ ਗੀਤ ਅਤੇ ਕੁਝ ਹੀ ਪਲਾਂ ਦੇ ਬਾਅਦ ਫਿਰ ਮਿਲਦੇ ਹਾਂ

एंजॉय कर रहे हो जी प्रोग्राम होम स्वीट होम। ते दोस्तों आ गई है मेरी भी बारी। वेल होम स्वीट होम दोस्तों मैनूं ए दसो कि घर दे विच सब तो इंपॉर्टेंट कोना किहड़ा हुंदा है। बिल्कुल बिल्कुल बिल्कुल सही पहचान रहे हो जी, किचन। जेकर किचन साड़ी बिल्कुल साफ सुथरी और किचन दे विच वन सुवन्ने खाने बनते होन ते फिर सारा घर सानू वधिया लगन लग जांदा। सो छुट्टी दा दिन होवे ते खाणियां दी गल ना होवे ते मज़ा जिहा नहीं आउंदा। सो दोस्तों असी गल करांगे कि खाना असीं बेशक वधिया बनाउंदे होईए सोहणा स्वाद बनाउंदे होईए पर जद तक उहनूं परोसण दा सलीका नहीं है ना ते फिर वह चंगा नहीं लगता। कहिंदे ने ना कि पेट दे खान तो पहला मूँह दे खान तो पहला तो अखां खांदियां ने, है ना। जिहड़ी चीज़ अखां नूं सोहणी लगती है तो वह फिर सानूं स्वाद भी लगती है। सो सब तो पहली गल कि ਕਿਵੇਂ ਅਸੀਂ ਪਲੇਟ ਸਜਾਉਣੀ ਹੈ। ਘਰ ਵਿੱਚ ਕੋਈ ਕਿੱਟੀ ਪਾਰਟੀ ਹੈ ਜਾਂ ਛੋਟਾ ਜਿਹਾ ਕੋਈ ਫੰਕਸ਼ਨ ਹੈ, ਬਰਥਡੇ ਪਾਰਟੀ ਹੈ, ਘਰ ਵਿੱਚ ਗੈਸਟ ਆਏ ਹੋਣ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਦੋਂ ਪਲੇਟ ਵਿੱਚ ਪਾਉਂਦੇ ਹਾਂ ਤਾਂ ਉਹ ਕੀ ਕਾਲਾ ਮਾਲਾ ਹੋ ਜਾਂਦਾ ਔਰ ਕਿਸੇ ਵੀ ਚੀਜ਼ ਦਾ ਸਵਾਦ ਨਹੀਂ ਆਉਂਦਾ। ਸੋ ਪਲੇਟ ਨੂੰ ਕਿਵੇਂ ਅਸੀਂ ਵਿਵਸਥਿਤ ਰੱਖਣਾ ਹੈ, ਪਲੇਟ ਨੂੰ ਕਿਵੇਂ ਡੈਕੋਰੇਟ ਕਰਨਾ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸੋ ਦੋਸਤੋ ਕਰਨਾ ਕੀ ਹੈ ਜੀ, ਪਲੇਟ ਨੂੰ ਅਸੀਂ ਚਾਰ ਹਿੱਸਿਆਂ 'ਚ ਡਿਵਾਈਡ ਕਰਨਾ ਹੈ। ਲਾਈਨਾਂ ਨਹੀਂ ਮਾਰਨੀਆਂ, ਉੱਦਾਂ ਹੀ ਅਸੀਂ ਹਿੱਸੇ ਡਿਵਾਈਡ ਕਰ ਲੈਣੇ। ਇੱਕ ਤਰਫ ਅਸੀਂ ਰੱਖਾਂਗੇ ਸੁੱਕੀਆਂ ਚੀਜ਼ਾਂ। ਸੁੱਕੀਆਂ ਚੀਜ਼ਾਂ ਕਿੱਦਾਂ? ਜਿਵੇਂ ਭੁਜੀਆ ਹੈ, ਟਿੱਕੀ ਹੈ, ਕਟਲੇਟ ਹੈ, ਨਮਕੀਨ ਹੈ, ਇਹੋ ਜਿਹੇ ਜਿਹੜੇ ਸੁੱਕੇ ਸਨੈਕਸ ਹੈ ਉਹ ਅਸੀਂ ਇੱਕ ਕਿਨਾਰੇ 'ਤੇ ਰੱਖਾਂਗੇ ਤਾਂ ਕਿ ਉਹਨਾਂ ਦਾ ਕੁਰਕਰਾਪਣ ਹੈ ਜਿਹੜਾ ਉਹ ਬਣਿਆ ਰਹੇ। ਅਤੇ ਦੂਜੀ ਤਰਫ ਓਪੋਜ਼ਿਟ ਸਾਈਡ 'ਤੇ ਅਸੀਂ ਰੱਖਾਂਗੇ ਦਹੀਂ ਜਾਂ ਗ੍ਰੇਵੀ ਵਾਲੀਆਂ ਚੀਜ਼ਾਂ। ਇਹਨੂੰ ਅਸੀਂ ਬੋਲ 'ਚ ਪਾ ਕੇ ਰੱਖੀਏ ਤਾਂ ਜ਼ਿਆਦਾ ਵਧੀਆ, ਜਿਵੇਂ ਦਹੀਂ ਬੜੇ ਹੋ ਗਏ, ਚਾਟ ਹੈ ਜਾਂ ਹੋਰ ਵੀ ਜਿਹੜੀ ਗਿੱਲੀ ਚੀਜ਼ ਹੈ ਉਹ ਬੋਲ ਦੇ ਵਿੱਚ ਪਾ ਕੇ ਉਹਨੂੰ ਦੂਸਰੀ ਸਾਈਡ ਰੱਖਣਾ। ਅਤੇ ਤੀਸਰੇ ਹਿੱਸੇ ਵਿੱਚ ਅਸੀਂ ਛੋਟਾ ਜਿਹਾ ਰੱਖਣਾ ਜੀ ਤੀਸਰਾ ਹਿੱਸਾ, ਇਹਦੇ ਵਿੱਚ ਚਟਨੀ ਜਾਂ ਡਿਪ, ਜਿਵੇਂ ਹਰੀ ਚਟਨੀ ਹੈ, ਸੌਸ ਹੈ, ਮਿੱਠੀ ਚਟਨੀ ਹੈ, ਜਿਹੜੀ ਕਿ ਬਹੁਤ ਘੱਟ ਜਗ੍ਹਾ ਦੇ ਵਿੱਚ ਆ ਜਾਂਦੀ ਹੈ, ਛੋਟੀ ਜਿਹੀ ਮਾਤਰਾ ਦੇ ਵਿੱਚ ਅਸੀਂ ਕੋਨੇ 'ਚ ਦੇ ਵਿੱਚ ਰੱਖਣੀ ਹੈ। ਜੇ ਚਾਹੀਏ ਤਾਂ ਛੋਟੀ ਕਟੋਰੀ ਦਾ ਵੀ ਇਸਤੇਮਾਲ ਕਰ ਸਕਦੇ ਹਾਂ। ਸੋ ਤਿੰਨ ਹਿੱਸਿਆਂ ਦੀ ਅਸੀਂ ਗੱਲ ਕਰ ਲਈ ਜੀ, ਇੱਕ ਪਾਸੇ ਅਸੀਂ ਰੱਖਣੀਆਂ ਸੁੱਕੀਆਂ ਚੀਜ਼ਾਂ, ਦੂਜੇ ਪਾਸੇ ਅਸੀਂ ਰੱਖਣੀ ਗ੍ਰੇਵੀ ਵਾਲੀਆਂ ਚੀਜ਼ਾਂ ਅਤੇ ਤੀਸਰੀ ਸਾਈਡ 'ਤੇ ਅਸੀਂ ਰੱਖਣੀ ਚਟਨੀ ਜਾਂ ਡਿਪ, ਛੋਟੀ ਬੋਲ 'ਚ ਪਾ ਕੇ ਜਾਂ ਪਲੇਟ 'ਚ ਉੱਦਾਂ ਵੀ ਰੱਖਣੀ ਹੈ ਅਤੇ ਰੱਖ ਸਕਦੇ ਹੋ। ਅਤੇ ਜਿਹੜੀ ਚੌਥੀ ਸਾਈਡ ਹੈ ਉੱਥੇ ਅਸੀਂ ਰੱਖਣਾ ਮਿੱਠਾ। ਮਿਠਾਈ ਅਲੱਗ ਜਾਂ ਅਲੱਗ ਤੋਂ ਸਰਵ ਕਰੋ, ਜੇ ਨਹੀਂ ਤਾਂ ਇੱਕੋ ਪਲੇਟ ਦੇ ਵਿੱਚ ਕਰਨੀ ਹੈ ਤਾਂ ਨਮਕੀਨ ਤੋਂ ਥੋੜ੍ਹਾ ਜਿਹਾ ਦੂਰ ਕਰਕੇ ਰੱਖਿਓ ਤਾਂ ਕਿ ਮਿੱਠਾ ਅਤੇ ਨਮਕੀਨ ਇਕੱਠਾ ਨਾ ਹੋ ਜਾਏ। ਇਸ ਤਰ੍ਹਾਂ ਜਦੋਂ ਅਸੀਂ ਪਲੇਟ ਨੂੰ ਸੋਹਣੀ ਤਰ੍ਹਾਂ ਨਾਲ ਸਜਾਵਾਂਗੇ ਅਤੇ ਜਿੰਨੀਆਂ ਵੀ ਅਸੀਂ ਚੀਜ਼ਾਂ ਸਰਵ ਕੀਤੀਆਂ ਨੇ ਉਹਨਾਂ ਸਾਰਿਆਂ ਦਾ ਸਵਾਦ ਗੈਸਟ ਨੂੰ ਪਹੁੰਚੇਗਾ ਅਤੇ ਹਰ ਕੋਈ ਤੁਹਾਡੀ ਤਾਰੀਫ ਵੀ ਕਰੇਗਾ। ਔਰ ਇਸ ਤੋਂ ਇਲਾਵਾ ਇੱਕ ਗੱਲ ਹੋਰ, ਰੰਗਾਂ ਦਾ ਸੰਤੁਲਨ ਵੀ ਬਣਾ ਕੇ ਰੱਖਣਾ, ਜਿਵੇਂ ਕਿ ਅਲੱਗ ਅਲੱਗ ਰੰਗ ਹੋਣੇ ਚਾਹੀਦੇ ਨਾ ਪਲੇਟ ਵਿੱਚ, ਹਰੀ ਚਟਨੀ, ਸਫੇਦ ਦਹੀਂ, ਗੋਲਡਨ ਕਲਰ ਦੇ ਸਨੈਕਸ, ਜਦੋਂ ਅਲੱਗ ਅਲੱਗ ਕਲਰ ਸਾਡੀ ਪਲੇਟ ਵਿੱਚ ਹੁੰਦੇ ਨੇ ਤਾਂ ਫਿਰ ਪਲੇਟ ਸਾਡੀ ਹੋਰ ਵੀ ਸੋਹਣੀ ਲੱਗਦੀ ਹੈ। ਔਰ ਡਿਫਰੈਂਟ ਡਿਫਰੈਂਟ ਕਲਰ ਦੀਆਂ ਕਟੋਰੀਆਂ ਮਿਲ ਜਾਂਦੀਆਂ ਨੇ, ਛੋਟੀਆਂ ਕਟੋਰੀਆਂ ਵੀ ਮਿਲਦੀਆਂ, ਵੱਡੀਆਂ ਵੀ ਮਿਲਦੀਆਂ, ਡਿਫਰੈਂਟ ਕਟੋਰੀਜ਼ ਲੈ ਕੇ ਆਓ, ਉਹਨਾਂ ਦੇ ਨਾਲ ਵੀ ਤੁਸੀਂ ਪਲੇਟ ਨੂੰ ਡੈਕੋਰੇਟ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਕਰਨੀ ਸੀ ਉਹ ਇਹ ਹੈ ਕਿ ਜੇ ਅਸੀਂ ਬੁਫੇ ਲਗਾ ਰੱਖਿਆ, ਚਾਟ ਹੈ ਅਤੇ ਡਰਿੰਕਸ ਵੀ ਹੈਗੀਆਂ ਨੇ, ਅਤੇ ਫਿਰ ਸਾਨੂੰ ਥੋੜ੍ਹਾ ਜਿਹਾ ਹੋਰ ਧਿਆਨ ਦੇਣਾ ਪੈਣਾ, ਫਿਰ ਅਸੀਂ ਇੱਕੋ ਪਲੇਟ ਦੇ ਵਿੱਚ ਸਾਰਾ ਕਾਲਾ ਮਾਲਾ ਨਹੀਂ ਕਰਨਾ, ਸਾਨੂੰ ਨਾਲ ਇੱਕ ਹੋਰ ਐਕਸਟਰਾ ਪਲੇਟ ਦੇਣੀ ਪਏਗੀ। ਸੋ ਇਹ ਅਸੀਂ ਧਿਆਨ ਰੱਖਣਾ ਹੈ ਜੀ, ਕਿਵੇਂ ਅਸੀਂ ਆਪਣਾ ਜੋ ਖਾਣਾ ਬਣਾਇਆ ਹੈ ਉਹ ਸਰਵ ਕਿਵੇਂ ਕਰਨਾ, ਇਹਦਾ ਧਿਆਨ ਰੱਖਣਾ ਹੈ। ਅਤੇ ਮੈਨੂੰ ਲੱਗਦਾ ਜਦੋਂ ਤੁਸੀਂ ਇਹ ਧਿਆਨ ਰੱਖ ਲਓਗੇ ਨਾ ਤਾਂ ਫਿਰ ਤੁਸੀਂ ਬਣ ਜਾਓਗੇ ਮਾਸਟਰ ਸ਼ੈੱਫ। ਲਓ ਜੀ ਹੋਮ ਸਵੀਟ ਹੋਮ ਦੀ ਹੋ ਗਈ ਹੈ ਸ਼ੁਰੂਆਤ, ਜਿਹੜੇ ਮੈਂ ਪਹਿਲਾ ਟ੍ਰਿਕ ਟਿਪ ਤੁਹਾਨੂੰ ਦੱਸਿਆ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਪਸੰਦ ਆ ਗਿਆ ਹੋਣਾ ਹੈ। ਅਤੇ ਹੁਣ ਮੈਂ ਅਗਲਾ ਗੀਤ ਵੀ ਪਲੇ ਕਰਦਾ, ਇੰਜੋਏ ਕਰੋ। ਫਿਰ ਉਸ ਤੋਂ ਬਾਅਦ ਮੈਂ ਇੱਕ ਤੁਹਾਨੂੰ ਰੈਸਿਪੀ ਦੱਸਣੀ ਹੈ ਜਿਹੜੀ ਗਰਮੀਆਂ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਹੋਏਗੀ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਉਹ ਰੈਸਿਪੀ ਟਰਾਈ ਵੀ ਕਰੋਗੇ। ਅਤੇ ਉਸ ਤੋਂ ਪਹਿਲਾਂ ਮੈਂ ਪਲੇ ਕਰਨ ਜਾ ਰਹੀ ਹਾਂ ਜੀ ਇਹ ਗੀਤ।

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਤੇ ਹੋਮ ਸਵੀਟ ਹੋਮ ਦੇ ਵਿੱਚ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਅਸੀਂ ਘਰ ਦੇ ਵਿੱਚ ਹੀ ਰੋਜ਼ ਦਾ ਸ਼ਰਬਤ ਕਿਵੇਂ ਬਣਾ ਸਕਦੇ ਹਾਂ। ਮੈਨੂੰ ਪਤਾ ਹੈ ਕਿ ਗਰਮੀਆਂ ਦੇ ਵਿੱਚ ਰੋਜ਼ ਦਾ ਸ਼ਰਬਤ ਹੈ ਨਾ ਜਿਹੜਾ ਹਰ ਘਰ ਦੀ ਇੱਕ ਨੈਸੈਸਿਟੀ ਹੁੰਦਾ, ਹਰ ਘਰ ਦੇ ਵਿੱਚ ਰੋਜ਼ ਦਾ ਸਕੁਐਸ਼ ਹੈ ਜਿਹੜਾ ਉਹ ਜ਼ਰੂਰ ਹੁੰਦਾ ਔਰ ਲੋਕ ਦੁੱਧ ਦੇ ਵਿੱਚ ਪਾਣੀ ਦੇ ਵਿੱਚ ਇਹਨੂੰ ਬਹੁਤ ਹੀ ਪਸੰਦ ਕਰਦੇ ਹੈ ਤੇ ਕਿੰਨਾ ਵਧੀਆ ਹੋਏਗਾ ਜੇਕਰ ਅਸੀਂ ਰੋਜ਼ ਦਾ ਇਹ ਸ਼ਰਬਤ ਘਰ ਹੀ ਬਣਾ ਲਈਏ। ਤੇ ਇਹ ਰੈਸਿਪੀ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜੀ। ਇਹਦੇ ਲਈ ਕੀ ਕਰਨਾ ਹੈ, ਤੁਸੀਂ ਸੁੱਕੇ ਗੁਲਾਬ ਦੀਆਂ ਪੰਖੜੀਆਂ ਲੈਣੀਆਂ ਨੇ 2 ਕੱਪ, ਸੁੱਕਿਆ ਹੋਇਆ ਗੁਲਾਬ ਉਹਦੀਆਂ ਪੰਖੜੀਆਂ ਲੈਣੀਆਂ 2 ਕੱਪ, ਸ਼ੱਕਰ ਅਸੀਂ ਲਵਾਂਗੇ ਜੀ 3 ਕੱਪ ਤੇ ਪਾਣੀ ਲਵਾਂਗੇ 2 ਕੱਪ। ਮੈਂ ਇੱਕ ਵਾਰੀ ਫਿਰ ਦੁਹਰਾਉਂਦੀ ਹਾਂ, ਸੁੱਕੇ ਗੁਲਾਬ ਦੀਆਂ ਪੰਖੜੀਆਂ 2 ਕੱਪ, ਸ਼ੱਕਰ 3 ਕੱਪ, ਪਾਣੀ 2 ਕੱਪ ਲਵਾਂਗੇ ਤੇ ਫਿਰ ਅਸੀਂ ਲੈਣਾ ਜੀ ਸਾਈਟ੍ਰਿਕ ਐਸਿਡ ਜਿਹੜਾ ਕਿ ਹੋਏਗਾ 1/4 ਹਿੱਸਾ ਚਮਚ ਦਾ, ਛੋਟੀ ਚਮਚ ਦਾ 1/4 ਹਿੱਸਾ। ਇਲਾਇਚੀ ਪਾਊਡਰ ਲਵਾਂਗੇ ਅਸੀਂ 1/2 ਛੋਟਾ ਚਮਚਾ ਔਰ ਕੇਵੜਾ ਜਲ ਅਸੀਂ ਲਵਾਂਗੇ 1 ਛੋਟਾ ਚਮਚ, ਸੋਡੀਅਮ ਬੈਂਜੁਏਟ ਅਸੀਂ ਲਵਾਂਗੇ 1 ਚੁਟਕੀ, ਇਹ ਸਾਡੀ ਮਰਜ਼ੀ ਹੈ ਪਾਉਣਾ ਹੈ ਜਾਂ ਨਹੀਂ ਪਾਉਣਾ, ਆਪਸ਼ਨਲ ਰਹੇਗਾ। ਔਰ ਗੁਲਾਬ ਐਸੈਂਸ 2-3 ਬੂੰਦਾਂ ਪਾਵਾਂਗੇ ਤਾਂ ਜ਼ਿਆਦਾ ਵਧੀਆ ਲੱਗੇਗਾ, ਜੇਕਰ ਨਹੀਂ ਵੀ ਪਾਉਣਾ, ਤੁਸੀਂ ਬਿਲਕੁਲ ਨੈਚੁਰਲ ਰੱਖਣਾ ਚਾਹੁੰਦੇ ਹੋ ਤਾਂ ਇਹ ਵੀ ਤੁਹਾਡੀ ਮਰਜ਼ੀ ਹੈ, ਜੇਕਰ ਐਸੈਂਸ ਪਾਓਗੇ ਤਾਂ ਥੋੜ੍ਹਾ ਜਿਹਾ ਫਲੇਵਰ ਅੱਛਾ ਆ ਜਾਏਗਾ ਔਰ ਉਸਦੀ ਜਿਹੜੀ ਫ੍ਰੈਗਰੈਂਸ ਹੈ ਉਹ ਅੱਛੀ ਆਏਗੀ। ਔਰ ਬਣਾਉਣਾ ਕਿਵੇਂ ਹੈ ਜੀ, ਗੁਲਾਬ ਦੀਆਂ ਪੰਖੜੀਆਂ ਨੂੰ ਅਸੀਂ ਪਾਣੀ ਦੇ ਵਿੱਚ 15 ਮਿੰਟ ਤੱਕ ਧੀਮੀ ਆਂਚ 'ਤੇ ਉਬਾਲਣਾ। ਪੰਖੜੀਆਂ ਉਬਾਲਣੀਆਂ ਨੇ ਤੇ ਉਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਅਸੀਂ ਗਾੜਾ ਗਾੜਾ ਉਹਦਾ ਅਰਕ ਹੈ ਉਹ ਕੱਢ ਲੈਣਾ ਤੇ ਇਸ ਗੁਲਾਬ ਦੇ ਪਾਣੀ ਵਿੱਚ ਅਸੀਂ ਸ਼ੱਕਰ ਮਿਲਾ ਕੇ ਉਹਨੂੰ ਧੀਮੀ ਆਂਚ 'ਤੇ ਫਿਰ ਪਕਾਉਣਾ। ਜਦੋਂ 1 ਤਾਰ ਦੀ ਚਾਸ਼ਨੀ ਬਣ ਜਾਏਗੀ, ਗਾੜਾ ਹੋ ਜਾਏਗਾ ਤਾਂ ਅਸੀਂ ਗੈਸ ਬੰਦ ਕਰ ਦੇਣੀ ਹੈ ਤੇ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਿਕਸ ਕਰਨਾ ਹੈ ਜੀ ਸਾਈਟ੍ਰਿਕ ਐਸਿਡ, ਇਲਾਇਚੀ ਪਾਊਡਰ, ਕੇਵੜਾ ਜਲ ਤੇ ਗੁਲਾਬ ਐਸੈਂਸ, ਇਹਨੂੰ ਅੱਛੀ ਤਰ੍ਹਾਂ ਮਿਲਾ ਲੈਣਾ ਤੇ ਜਦੋਂ ਪੂਰੀ ਤਰ੍ਹਾਂ ਠੰਡਾ ਹੋ ਜਾਏਗਾ ਫਿਰ ਅਸੀਂ ਇਹਨੂੰ ਕੱਚ ਦੀ ਬੋਤਲ ਦੇ ਵਿੱਚ ਭਰ ਕੇ ਰੱਖ ਲੈਣਾ ਤੇ ਜੇਕਰ ਅਸੀਂ ਕਮਰੇ ਦੇ ਤਾਪਮਾਨ 'ਤੇ ਰੱਖ ਰਹੇ ਹਾਂ ਤਾਂ ਦੋਸਤੋ 3-4 ਮਹੀਨੇ, ਜੇਕਰ ਫਰਿੱਜ ਵਿੱਚ ਅਸੀਂ ਰੱਖਾਂਗੇ ਤਾਂ 8-12 ਮਹੀਨੇ ਤੱਕ ਇਹ ਸਾਡਾ ਜਿਹੜਾ ਸ਼ਰਬਤ ਹੈ ਇਹ ਸੁਰੱਖਿਅਤ ਰਹੇਗਾ।

ਇੱਕ ਸੀਜ਼ਨ ਆਰਾਮ ਦੇ ਨਾਲ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਅਤੇ ਫਿਰ ਇਸ ਤੋਂ ਬਾਅਦ ਜਦੋਂ ਸ਼ਰਬਤ ਸਾਡਾ ਰੈਡੀ ਹੋ ਗਿਆ ਅਤੇ ਇੱਕ ਭਾਗ ਅਸੀਂ ਸ਼ਰਬਤ ਲੈਣਾ ਅਤੇ 4-5 ਭਾਗ ਅਸੀਂ ਪਾਣੀ ਜਾਂ ਦੁੱਧ ਲੈਣਾ ਅਤੇ ਉਹਦੇ ਵਿੱਚ ਮਿਕਸ ਕਰਕੇ ਪੀ ਲੈਣਾ ਹੈ। ਦੇਖਿਆ ਨਾ, ਹੋਮ ਮੇਡ ਰੋਜ਼ ਸ਼ਰਬਤ ਹੈ ਜਿਹੜਾ ਉਹ ਰੈਡੀ ਹੋ ਗਿਆ। ਅਤੇ ਅੱਜ ਫਿਰ ਕਰ ਲਓ ਤਿਆਰੀ, ਰੋਜ਼ ਦੀਆਂ ਪੰਖੜੀਆਂ ਲੈ ਕੇ ਆਓ ਅਤੇ ਬਣਾਓ ਸ਼ਰਬਤ, ਘਰ ਦਾ ਨੈਚੁਰਲ ਹੋਮ ਮੇਡ ਸ਼ਰਬਤ। ਅਤੇ ਜਦੋਂ ਆਏ ਗਏ ਨੂੰ ਸਰਵ ਕਰੋਗੇ ਅਤੇ ਅਗਲਾ ਵੀ ਫਿਰ ਹੈ ਨਾ ਉਹ ਤੁਹਾਡੇ ਤੋਂ ਇੰਪ੍ਰੈਸ ਹੋ ਜਾਏਗਾ ਵੀ ਇਹ ਤਾਂ ਹੋਮ ਮੇਡ ਸ਼ਰਬਤ ਅੱਜ ਅਸੀਂ ਪੀ ਕੇ ਆਏ ਹਾਂ। ਤੇ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ। ਮੈਂ ਤੁਹਾਡੇ ਲਈ ਪਲੇ ਕਰਾਂਗੀ ਪਿਆਰਾ ਜਿਹਾ ਗੀਤ ਤੇ ਤੁਸੀਂ ਵਾਪਿਸ ਆਉਣਾ ਹੈ, ਜਾਣਾ ਕਿਤੇ ਵੀ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਜਿਹੜੇ ਟਿਪਸ ਨੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਹੋਮ ਸਵੀਟ ਹੋਮ ਦੇ ਵਿੱਚ। ਤੇ ਫਿਲਹਾਲ ਅਸੀਂ ਇੰਜੋਏ ਕਰਦੇ ਹਾਂ ਇਹ ਗੀਤ।

ਨੈਚੁਰਲ ਹੋਮਮੇਡ ਸ਼ਰਬਤ, ਤੇ ਜਦੋਂ ਆਏ ਗਏ ਨੂੰ ਸਰਵ ਕਰੋਗੇ ਤੇ ਅਗਲਾ ਵੀ ਫੇਰ ਹੈ ਨਾ ਉਹ ਤੁਹਾਡੇ ਤੋਂ ਇੰਪ੍ਰੈਸ ਹੋ ਜਾਏਗਾ ਵੀ ਇਹ ਤਾਂ ਹੋਮਮੇਡ ਸ਼ਰਬਤ ਅੱਜ ਅਸੀਂ ਪੀ ਕੇ ਆਏ ਹਾਂ। ਤੇ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ। ਮੈਂ ਤੁਹਾਡੇ ਲਈ ਪਲੇ ਕਰਾਂਗੀ ਪਿਆਰਾ ਜਿਹਾ ਗੀਤ, ਤੇ ਤੁਸੀਂ ਵਾਪਿਸ ਆਉਣਾ ਹੈ, ਜਾਣਾ ਕਿਤੇ ਵੀ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਜਿਹੜੇ ਟਿਪਸ ਨੇ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਹੋਮ ਸਵੀਟ ਹੋਮ ਦੇ ਵਿੱਚ। ਤੇ ਫਿਲਹਾਲ ਅਸੀਂ ਇੰਜੋਏ ਕਰਦੇ ਹਾਂ ਇਹ ਗੀਤ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਮੈਂ ਆ ਗਈ ਹਾਂ ਜੀ ਵਾਪਸ। ਲਓ ਦੋਸਤੋ, ਹੁਣ ਗੱਲ ਕਰਦੇ ਹਾਂ ਕਿ ਐਨਰਜੀ ਲੈਵਲ ਆਪਣਾ ਕਿਵੇਂ ਅਪ ਰੱਖਣਾ ਹੈ, ਕਿਉਂਕਿ ਥੋੜ੍ਹੀ ਜਿਹੀ ਸੁਸਤੀ ਪੈ ਜਾਂਦੀ ਹੈ ਗਰਮੀਆਂ ਦੇ ਵਿੱਚ ਅਤੇ ਦਿਲ ਕਰਦਾ ਬਸ AC ਪੱਖਾ ਚਲਾਈਏ ਅਤੇ ਕਮਰੇ ਦੇ ਵਿੱਚ ਬੈਠੇ ਰਹੀਏ, ਬਾਹਰ ਨਿਕਲੀਏ ਨਾ। ਆਪਣੇ ਐਨਰਜੀ ਨੂੰ ਕਿਵੇਂ ਅਸੀਂ ਥੋੜ੍ਹਾ ਜਿਹਾ ਲੈਵਲ ਅਪ ਕਰਕੇ ਰੱਖਣਾ ਹੈ ਤਾਂ ਕਿ ਸਾਰਾ ਦਿਨ ਸਾਡਾ ਜਿਹੜਾ ਸਰੀਰ ਹੈ ਚੁਸਤ ਅਤੇ ਫੁਰਤੀਲਾ ਬਣਿਆ ਰਹੇ ਅਤੇ ਅਸੀਂ ਕੰਮ ਆਪਣੇ ਠੀਕ ਠਾਕ ਅਤੇ ਟਾਈਮਲੀ ਨਿਬੇੜ ਲਈਏ। ਸੋ ਦੋਸਤੋ, ਕਰਨਾ ਕੀ ਹੈ ਜੀ, ਆਪਣਾ ਜਿਹੜਾ ਜੇ ਤੁਹਾਡਾ ਲੋ ਐਨਰਜੀ ਲੈਵਲ ਰਹਿੰਦਾ ਹੈ ਤਾਂ ਤੁਸੀਂ ਸਵੇਰੇ ਉੱਠਦੇ ਹੀ ਇਹਦੀ ਤਿਆਰੀ ਕਰ ਲੈਣੀ ਹੈ। ਸਵੇਰੇ ਉੱਠਦੇ ਸਭ ਤੋਂ ਪਹਿਲਾਂ ਤਾਂ ਜੀ ਕੋਸਾ ਪਾਣੀ ਦਾ ਗਲਾਸ ਜ਼ਰੂਰ ਪੀਓ। ਬੇਸ਼ੱਕ ਗਰਮੀ ਹੈ ਅਤੇ ਕੋਸਾ ਪਾਣੀ ਜ਼ਰੂਰ ਪੀਣਾ ਚਾਹੀਦਾ, ਇਹਦੇ ਨਾਲ ਸਾਰਾ ਦਿਨ ਸਾਡਾ ਜਿਹੜਾ ਸਰੀਰ ਹੈ ਉਹ ਐਕਟਿਵ ਰਹਿੰਦਾ। ਅਤੇ ਇਸ ਤੋਂ ਇਲਾਵਾ ਭਿੱਜੇ ਹੋਏ ਬਦਾਮ, ਕਿਸ਼ਮਿਸ਼ ਅਤੇ ਅਖਰੋਟ ਖਾਂਦੇ ਹੋ ਅਤੇ ਉਹਦੇ ਨਾਲ ਵੀ ਤੁਰੰਤ ਊਰਜਾ ਮਿਲਦੀ ਹੈ, ਸਾਡੀ ਬਾਡੀ ਐਕਟਿਵ ਹੋ ਜਾਂਦੀ ਹੈ। ਔਰ ਮੋਰਨਿੰਗ ਦੀ ਜੇਕਰ ਤੁਸੀਂ ਆਪਣੀ ਡਾਇਟ ਦੀ ਸ਼ੁਰੂਆਤ ਕੇਲੇ ਨਾਲ ਕਰਦੇ ਹੋ ਤਾਂ ਬਹੁਤ ਹੀ ਵਧੀਆ, ਕਿਉਂਕਿ ਕੇਲਾ ਸਵੇਰ ਦੇ ਲਈ ਬਹੁਤ ਵਧੀਆ ਫਲ ਹੈ। ਇਹ ਸਾਨੂੰ ਤਾਕਤ ਵੀ ਦਿੰਦਾ ਹੈ ਅਤੇ ਐਨਰਜੀ ਵੀ ਦਿੰਦਾ, ਇਹਦੇ ਨਾਲ ਵੀ ਅਸੀਂ ਚੁਸਤ ਅਤੇ ਫੁਰਤੀਲੇ ਬਣੇ ਰਹਿੰਦੇ ਹਾਂ। ਇਸ ਤੋਂ ਇਲਾਵਾ ਦੁੱਧ ਨਾਲ ਓਟਸ ਜਾਂ ਦਲੀਆ ਖਾਂਦੇ ਹੋ ਤਾਂ ਤਦ ਵੀ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਵਿੱਚ ਤਾਕਤ ਬਣੀ ਰਹਿੰਦੀ ਹੈ। ਔਰ ਇਸ ਤੋਂ ਇਲਾਵਾ ਜੇਕਰ ਸਪਰਾਊਟਸ ਅਸੀਂ ਖਾਂਦੇ ਹਾਂ ਤਾਂ ਉਹਦੇ ਨਾਲ ਵੀ ਸਰੀਰ ਨੂੰ ਤਾਜ਼ਗੀ ਵੀ ਮਿਲਦੀ ਹੈ ਅਤੇ ਪ੍ਰੋਟੀਨ ਵੀ ਮਿਲਦਾ। ਸੋ ਦੋਸਤੋ, ਜੇਕਰ ਖਾਲੀ ਵੀ ਮੈਂ ਜਿਵੇਂ ਦੱਸਿਆ ਕਿ ਤੁਸੀਂ ਗਰਮ ਪਾਣੀ ਪੀਣਾ, ਜੇਕਰ ਨਹੀਂ ਮਨ ਕਰਦਾ ਤਾਂ ਉਹਦੇ ਵਿੱਚ ਉਸਦੇ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਜੇਕਰ ਤੁਸੀਂ ਪੀਓਗੇ ਤਾਂ ਉਹਦੇ ਨਾਲ ਵੀ ਤੁਹਾਨੂੰ ਅੱਛਾ ਲੱਗੇਗਾ ਔਰ ਥਕਾਵਟ ਵੀ ਘਟਦੀ ਹੈ। ਸੋ ਇਹ ਜਿਹੀਆਂ ਚੀਜ਼ਾਂ ਜੇਕਰ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਡਾ ਐਨਰਜੀ ਲੈਵਲ ਹੈ ਉਹ ਅਪ ਰਹੇਗਾ ਔਰ ਥਕਾਵਟ ਘੱਟ ਮਹਿਸੂਸ ਹੋਏਗੀ। ਔਰ ਮੌਸਮੀ ਫਲ ਖਾਣਾ ਬਿਲਕੁਲ ਨਹੀਂ ਭੁੱਲਣਾ, ਕਿਉਂਕਿ ਜਦੋਂ ਤੁਸੀਂ ਮੌਸਮੀ ਫਲ ਖਾਂਦੇ ਉਹਦੇ ਨਾਲ ਵੀ ਸਰੀਰ ਦੇ ਵਿੱਚ ਐਨਰਜੀ ਦਾ ਲੈਵਲ ਹੈ ਜਿਹੜਾ ਉਹ ਬਣਿਆ ਰਹਿੰਦਾ, ਜਿਵੇਂ ਕਿ ਪਪੀਤਾ, ਸੰਤਰਾ, ਅਨਾਰ, ਇਹ ਚੀਜ਼ਾਂ ਤੁਸੀਂ ਖਾਂਦੇ ਰਹਿਣਾ। ਔਰ ਤਰਬੂਜ਼ ਖਾਣਾ ਹੈ ਗਰਮੀਆਂ ਦੇ ਵਿੱਚ, ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਬੋਡੀ ਸਾਡੀ ਹਾਈਡਰੇਟ ਰਹਿੰਦੀ ਹੈ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਅਤੇ ਫਿਰ ਆਪਣੇ ਆਪ ਹੀ ਸਾਡਾ ਐਨਰਜੀ ਲੈਵਲ ਥੋੜ੍ਹਾ ਅਪ ਰਹੇਗਾ ਅਤੇ ਅਸੀਂ ਫਟਾਫਟ ਸਾਰੇ ਕੰਮ ਨਿਬੇੜ ਵੀ ਲਵਾਂਗੇ। ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ, ਹੁਣ ਵਾਰੀ ਆ ਗਈ ਹੈ ਗੀਤ ਦੀ। ਗੀਤ ਮੈਂ ਤੁਹਾਡੇ ਲਈ ਪਲੇਅ ਕਰਨ ਜਾ ਰਹੀ ਹਾਂ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ ਫਿਲਮ ਜੀ ਆਇਆਂ ਨੂੰ ਤੋਂ।

0: ਸਬਜ਼ੀਆਂ ਦੇ 2000
1: ਤੇ ਬਿਜਲੀ ਦੇ ਬਿੱਲ ਦੇ
0: ਹੁਣ 0 ਰੁਪਏ ਕਿਵੇਂ ਦਵਾਂ?
1: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4000 ਨੇ ਉਸਦੀ ਸ਼ਾਪਿੰਗ ਕਰਨ ਚੱਲੀਏ।
0: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: ਫੇਰ ਤੋਂ ਯਾਰ, ਇਹਨੂੰ ਤਾਂ ਬਲੌਕ ਹੀ ਕਰ ਦਿੰਦਾ।
4: ਸਰ, ਦੁਬਈ ਦੀ ਫ੍ਰੀ ਟ੍ਰਿਪ।
3: ਇਹਨੂੰ ਵੀ ਬਲੌਕ, ਕਿੰਨਿਆਂ ਨੂੰ ਬਲੌਕ ਕਰੀ ਜਾਵਾਂ ਯਾਰ।
5: ਸਿਰਫ ਫੋਨ ਤੇ ਬਲੌਕ ਕਰਨ ਨਾਲ ਸਪੈਮ ਖਤਮ ਨਹੀਂ ਹੁੰਦਾ, ਹਰ ਵਾਰ ਨਵਾਂ ਨੰਬਰ ਆ ਜਾਂਦਾ ਹੈ।
3: ਤਾਂ ਫਿਰ ਕੀ ਕਰਾਂ?
5: ਕਾਲ ਪਿਕ ਕਰ, ਫਿਰ ਟ੍ਰਾਈ DND ਐਪ ਤੇ ਰਿਪੋਰਟ ਕਰ, ਕੈਟੇਗਰੀ ਸਿਲੈਕਟ ਕਰੋ, ਬੈਂਕਿੰਗ, ਟ੍ਰੈਵਲ, ਇੰਸ਼ੋਰੈਂਸ ਤੇ ਸਬਮਿਟ ਕਰੋ। ਬਸ ਕੁਝ ਸੈਕਿੰਡਸ ਦਾ ਕੰਮ ਹੈ।
3: ਮਤਲਬ ਸਭ ਦਾ ਸਪੈਮ ਘਟ ਜਾਵੇਗਾ?
5: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
6: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।
7: ਮਨ ਕੀ ਬਾਤ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਐਤਵਾਰ 31 ਮਈ 2026 ਨੂੰ ਦਿਨੇ 11 ਵਜੇ। ਆਕਾਸ਼ਵਾਣੀ ਦੇ ਸਾਰੇ ਕੇਂਦਰ, ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ ਨਾਲੋ ਨਾਲ। ਨਾਲ ਹੀ ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਨੈਸ਼ਨਲ ਚੈਨਲ DD ਨਿਊਜ਼, DD ਭਾਰਤੀ, DD ਇੰਡੀਆ ਤੇ DD ਕਿਸਾਨ ਚੈਨਲ ਤੇ ਵੀ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਤੁਸੀਂ ਸਾਡੇ ਪ੍ਰਾਇਮਰੀ ਚੈਨਲ ਮੀਡੀਅਮ ਵੇਵ 343.6 ਮੀਟਰ, FM 102.7 ਮੈਗਾਹਰਟਜ਼, DTH ਦੀ AIR ਪੰਜਾਬ ਸੇਵਾ, DRM 864 ਕਿਲੋਹਰਟਜ਼, FM 100.6 ਮੈਗਾਹਰਟਜ਼ ਵਿਵਿਧ ਭਾਰਤੀ, FM 103.6 ਮੈਗਾਹਰਟਜ਼ ਅੰਮ੍ਰਿਤਸਰ, FM 100.9 ਮੈਗਾਹਰਟਜ਼ ਅਤੇ FM 100.8 ਮੈਗਾਹਰਟਜ਼। ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ, ਵਿਵਿਧ ਭਾਰਤੀ ਲੁਧਿਆਣਾ ਤੇ ਆਕਾਸ਼ਵਾਣੀ ਚੰਡੀਗੜ੍ਹ ਤੋਂ ਸੁਣ ਸਕੋਗੇ ਇਸ ਤੋਂ ਫੌਰਨ ਬਾਅਦ। ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਕੀਤਾ ਜਾਏਗਾ ਰਾਤ 8 ਵਜੇ। ਸੁਣਨਾ ਜ਼ਰੂਰ ਮਨ ਕੀ ਬਾਤ ਦੀ 134ਵੀਂ ਕੜੀ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नथी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक हुण 20 मई ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਤੁਸੀਂ ਸੁਣ ਰਹੇ ਹੋ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਤੇ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਕਿਚਨ ਦੀ ਗੱਲ ਹੋ ਗਈ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਕਿ ਆਪਣੇ ਘਰ ਨੂੰ ਕਿਵੇਂ ਮਹਿਕਾਉਣਾ ਹੈ ਜੀ। ਹੁਣ ਥੋੜ੍ਹਾ ਜਿਹਾ ਸਾਫ਼ ਸਫਾਈ ਅਤੇ ਡੈਕੋਰੇਸ਼ਨ ਵੱਲ ਆ ਜਾਈਏ। ਸੋ ਦੋਸਤੋ ਕਦੀ ਕਦੀ ਨਾ ਸਾਨੂੰ ਆਪਣੇ ਘਰ ਵਿੱਚ ਉਹ ਅਜੀਬ ਜਿਹੀ ਬਦਬੂ ਆਉਣ ਲੱਗ ਜਾਂਦੀ ਹੈ, ਸਿਲਨ ਦੀ, ਜਾਂ ਸਮਝ ਨਹੀਂ ਆਉਂਦਾ ਕਿ ਕਾਹਦੀ ਬਦਬੂ ਹੈ। ਕਈ ਵਾਰੀ ਕੀ ਹੁੰਦਾ ਕਿ ਕਮਰੇ ਬੰਦ ਰਹਿ ਜਾਂਦੇ ਆ ਅਤੇ ਤਦ ਵੀ ਜਦੋਂ ਕਮਰਾ ਖੋਲ੍ਹੋ ਤਾਂ ਉਹਦੇ ਵਿੱਚ ਅਜੀਬ ਜਿਹੀ ਸਮੈਲ ਆਉਂਦੀ ਹੈ। ਅਤੇ ਅਕਸਰ ਕਿਚਨ ਦੇ ਵਿੱਚੋਂ ਵੀ ਕਈ ਵਾਰੀ ਸਾਨੂੰ ਸਮੈਲ ਆਉਣ ਲੱਗ ਜਾਂਦੀ ਹੈ, ਬਾਥਰੂਮ 'ਚੋਂ ਵੀ ਆਉਂਦੀ ਹੈ ਅਤੇ ਕਮਰਾ ਬੰਦ ਰਹੇ ਤਦ ਵੀ ਆਉਂਦੀ ਹੈ। ਅਤੇ ਕਰਨਾ ਕੀ ਹੈ ਜੀ, ਸਾਫ਼ ਸਫਾਈ ਵੀ ਅਸੀਂ ਬਹੁਤ ਕਰ ਲਈ,

ਬਦਬੂ ਬਣੀ ਰਹਿੰਦੀ ਹੈ ਤੇ ਫਿਰ ਕੀ ਹੁੰਦਾ ਘਰ ਦਾ ਮਾਹੌਲ ਥੋੜਾ ਭਾਰੀ ਜਿਹਾ ਤੇ ਹਨਾ ਚੰਗਾ ਨਹੀਂ ਲੱਗਦਾ, ਅਸਹਿਜ ਜਿਹਾ ਲੱਗਣ ਲੱਗ ਜਾਂਦਾ। ਅਸੀਂ ਬਹੁਤ ਸਾਰੇ ਕੈਮੀਕਲ ਵਾਲੇ ਏਅਰ ਫਰੈਸ਼ਨਰ ਵੀ ਯੂਜ਼ ਕਰਦੇ ਹਾਂ ਪਰ ਉਹ ਵੀ ਆਰਜ਼ੀ ਤੌਰ 'ਤੇ ਅਸਰ ਰਹਿੰਦਾ, ਸਮੈਲ ਫਿਰ ਆਉਣ ਲੱਗ ਜਾਂਦੀ ਹੈ। ਤੇ ਕੀ ਕਰਨਾ ਹੈ ਅਸੀਂ ਇਹਨਾਂ ਕੈਮੀਕਲ ਵਾਲੇ ਏਅਰ ਫਰੈਸ਼ਨਰ ਦੀ ਬਜਾਏ ਜੇਕਰ ਅਸੀਂ ਆਸਾਨ ਅਤੇ ਇੱਕ ਨੈਚੁਰਲ ਉਪਾਅ ਅਪਣਾਈਏ ਤੇ ਸਾਡਾ ਘਰ ਮਹਿਕ ਸਕਦਾ। ਜੀ, ਅਸੀਂ ਯੂਜ਼ ਕਰਨਾ ਜੀ ਕਪੂਰ ਅਤੇ ਨਿੰਬੂ ਦਾ। ਜੇਕਰ ਅਸੀਂ ਕਪੂਰ ਅਤੇ ਨਿੰਬੂ ਦਾ ਇਸਤੇਮਾਲ ਕਰਦੇ ਹਾਂ ਤੇ ਸਾਡਾ ਜਿਹੜਾ ਰੂਮ ਹੈ ਉਹ ਏਰੀ ਹਮੇਸ਼ਾ ਹੀ ਸਾਨੂੰ ਇੱਦਾਂ ਲੱਗੇਗਾ ਕਿ ਬਹੁਤ ਅੱਛੀ ਜੀ ਇੱਥੋਂ ਫਰੈਗਰੈਂਸ ਆਉਂਦੀ ਪਈ ਹੈ ਔਰ ਸਾਨੂੰ ਚੰਗਾ ਲੱਗੇਗਾ। ਔਰ ਕਰਨਾ ਕੀ ਹੈ, ਕਹਿੰਦੇ ਆ ਕਿ ਕਪੂਰ ਦੇ ਵਿੱਚ ਨਾ ਨੈਚੁਰਲੀ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਤੇ ਜੋ ਹਵਾ ਵਿੱਚ ਮੌਜੂਦ ਬਦਬੂ ਫੈਲਾਉਣ ਵਾਲੇ ਜਿਹੜੇ ਬੈਕਟੀਰੀਆ ਉਹਨਾਂ ਨੂੰ ਘੱਟ ਕਰਦੇ ਆ। ਤੇ ਉੱਥੇ ਜਿਹੜਾ ਨਿੰਬੂ ਹੈ ਉਹ ਤਾਜ਼ਗੀ ਭਰੀ ਖੁਸ਼ਬੂ ਹਮੇਸ਼ਾ ਹੀ ਸਾਡੇ ਵਾਤਾਵਰਨ ਦੇ ਵਿੱਚ ਫੈਲਾਉਂਦਾ ਹੈ ਤੇ ਵਾਤਾਵਰਨ ਸਾਡਾ ਫਰੈਸ਼ ਬਣਿਆ ਰਹਿੰਦਾ। ਤੇ ਜਦੋਂ ਦੋਨਾਂ ਦਾ ਮੇਲ ਅਸੀਂ ਵਰਤਦੇ ਹਾਂ ਘਰ ਨੂੰ ਹੈਲਦੀ ਬਣਾਉਣ ਲਈ, ਸੁਗੰਧਿਤ ਬਣਾਉਣ ਲਈ, ਤੇ ਫਿਰ ਬਹੁਤ ਹੀ ਵਧੀਆ ਇਹਦੇ ਰਿਜ਼ਲਟ ਸਾਹਮਣੇ ਆਉਂਦੇ ਆ। ਇਹਦੇ ਲਈ ਕਰਨਾ ਕੀ ਹੈ ਦੋਸਤੋ, ਤੁਸੀਂ 4-5 ਕਪੂਰ ਦੇ ਟੁਕੜੇ ਲੈਣੇ ਹੈ ਤੇ ਇੱਕ ਤਾਜ਼ਾ ਨਿੰਬੂ ਲੈ ਲੈਣਾ। 4-5 ਕਪੂਰ ਦੇ ਟੁਕੜੇ ਤੇ ਇੱਕ ਤਾਜ਼ਾ ਨਿੰਬੂ ਲੈਣਾ, ਇੱਕ ਛੋਟਾ ਜਿਹਾ ਬਾਊਲ ਜਾਂ ਕਟੋਰੀ ਲੈ ਲਈ ਤੇ ਥੋੜ੍ਹਾ ਜਿਹਾ ਅਸੀਂ ਪਾਣੀ ਲੈ ਲੈਣਾ। ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਜੀ, ਨਿੰਬੂ ਨੂੰ 2 ਹਿੱਸਿਆਂ 'ਚ ਕੱਟ ਲੈਣਾ। ਜੇ ਨਿੰਬੂ ਵੱਡਾ ਹੈ ਤਾਂ ਉਹਦੇ ਜ਼ਿਆਦਾ ਹਿੱਸੇ ਕਰ ਲਓ ਤੇ ਇੱਕ ਕਟੋਰੀ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਲੈ ਕੇ ਉਹਦੇ ਵਿੱਚ ਕਪੂਰ ਵੀ ਪਾ ਦੇਣਾ ਤੇ ਨਿੰਬੂ ਦੇ ਟੁਕੜੇ ਇੱਦਾਂ ਹੀ ਪਾ ਦੇਣੇ ਆ। ਤੇ ਹੁਣ ਇਸ ਮਿਸ਼ਰਣ ਨੂੰ ਤੁਸੀਂ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਰੱਖ ਲਓ ਔਰ ਕੁਝ ਹੀ ਮਿੰਟਾਂ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੇ ਕਮਰੇ ਦੇ ਵਿੱਚ ਤਾਜ਼ਗੀ ਭਰੀ ਜਿਹੜੀ ਖੁਸ਼ਬੂ ਹੈ ਉਹ ਫੈਲਣ ਲੱਗਦੀ ਹੈ। ਚੰਗਾ ਲੱਗਦਾ ਇਹ ਜੇਕਰ ਤੁਸੀਂ ਕੱਚ ਦੀ ਕਟੋਰੀ ਲੈ ਲਓ, ਕੋਈ ਸੋਹਣੀ ਜਿਹੀ ਹੈ ਨਾ ਕਟੋਰੀ ਲੈ ਲਓ ਔਰ ਉਹਦੇ ਵਿੱਚ ਤੁਸੀਂ ਨਿੰਬੂ ਅਤੇ ਕਪੂਰ ਮਿਲਾ ਕੇ ਪਾਣੀ ਦੇ ਵਿੱਚ ਪਾ ਕੇ ਰੱਖ ਦੇਣਾ। ਦੇਖਣ ਨੂੰ ਵੀ ਪਿਆ ਵੀ ਸੋਹਣਾ ਲੱਗਦਾ ਅਤੇ ਸਾਡੇ ਜਿਹੜਾ ਕਮਰਾ ਹੈ ਉਹਦੇ ਵਿੱਚ ਖੁਸ਼ਬੂ ਵੀ ਫੈਲ ਜਾਂਦੀ ਹੈ। ਔਰ ਕਿਤੇ ਕਿਤੇ ਇਸਤੇਮਾਲ ਕਰ ਸਕਦੇ ਹਾਂ ਦੋਸਤੋ, ਅਸੀਂ ਆਪਣੇ ਲਿਵਿੰਗ ਰੂਮ 'ਚ ਇਸਤੇਮਾਲ ਕਰ ਸਕਦੇ ਹਾਂ, ਕਿਚਨ 'ਚ ਕਰ ਸਕਦੇ ਹਾਂ, ਬਾਥਰੂਮ 'ਚ ਕਰ ਸਕਦੇ ਹਾਂ, ਬੈਡਰੂਮ ਦੇ ਵਿੱਚ ਵੀ ਕਰ ਸਕਦੇ ਹਾਂ ਅਤੇ ਖਾਸ ਕਰ ਬੰਦ ਕਮਰੇ 'ਤੇ ਨਮੀ ਵਾਲੀ ਜਿਹੜੀ ਜਗ੍ਹਾ ਹੈ ਉੱਥੇ ਇਸਦਾ ਬਹੁਤ ਫਾਇਦਾ ਰਹਿੰਦਾ ਹੈ। ਨਾ ਕਮਾਲ ਦੀ ਚੀਜ਼, ਬਹੁਤ ਜ਼ਿਆਦਾ ਪੈਸੇ ਵੀ ਨਹੀਂ ਲੱਗਦੇ ਔਰ ਸਾਡਾ ਜਿਹੜਾ ਘਰ ਹੈ ਉਹ ਨੈਚੁਰਲ ਵੇ ਦੇ ਨਾਲ ਅਸੀਂ ਉਹਨੂੰ ਫਰੈਸ਼ਨ ਅਪ ਕਰ ਲੈਂਦੇ ਹਾਂ ਔਰ ਉਹਦੇ ਵਿੱਚੋਂ ਬਹੁਤ ਸੋਹਣੀ ਫਰੈਗਰੈਂਸ ਆਉਣ ਲੱਗਦੀ ਹੈ। ਕਰਨਾ ਕੁਛ ਵੀ ਨਹੀਂ ਹੈ, 3-4 ਟੁਕੜੇ ਕਪੂਰ ਦੇ ਲੈਣੇ ਹੈ ਅਤੇ ਨਿੰਬੂ ਲੈਣਾ, ਉਹਨੂੰ ਪਾਣੀ ਦੇ ਵਿੱਚ ਅਸੀਂ ਪਾ ਕੇ ਅਤੇ ਰੱਖ ਦੇਣਾ ਇੱਕ ਪਾਸੇ। ਔਰ ਹੁਣ ਧਿਆਨ ਰੱਖਣ ਵਾਲੀ ਗੱਲ ਕੀ ਹੈ, 2-3 ਦਿਨਾਂ ਦੇ ਬਾਅਦ ਤੁਸੀਂ ਨਿੰਬੂ ਬਦਲਣਾ ਹੈ ਤਾਂ ਕਿ ਖੁਸ਼ਬੂ ਹੈ ਜਿਹੜੀ ਬਣੀ ਰਹੇ ਅਤੇ ਜਦੋਂ ਕਪੂਰ ਖਤਮ ਹੋ ਜਾਏ ਤਾਂ ਉਹਦੇ ਵੀ ਟੁਕੜੇ ਤੁਸੀਂ ਹੋਰ ਪਾ ਦੇਣੇ ਹੈ। ਅਤੇ ਬੱਚਿਆਂ ਤੋਂ ਅਤੇ ਜੇ ਘਰ ਵਿੱਚ ਪੈਟਸ ਹੈਗੇ ਆ ਅਤੇ ਉਹਨਾਂ ਦੀ ਪਹੁੰਚ ਤੋਂ ਇਹਨੂੰ ਦੂਰ ਰੱਖਣਾ ਹੈ। ਤੇ ਫਿਰ ਅਜ਼ਮਾ ਕੇ ਦੇਖੋ ਇਹ ਤਰੀਕਾ ਅਤੇ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ, ਕਿਉਂਕਿ ਇਹਦੀ ਜਿਹੜੀ ਫਰੈਗਰੈਂਸ ਹੈ ਬਹੁਤ ਹੀ ਵਧੀਆ ਹੁੰਦੀ ਹੈ ਔਰ ਇੱਦਾਂ ਲੱਗਦਾ ਹੈ ਕਿ ਹੁਣੇ ਹੁਣੇ ਅਸੀਂ ਘਰ ਨੂੰ ਚੰਗੀ ਤਰ੍ਹਾਂ ਚਮਕਾ ਕੇ ਹਟੇ ਹਾਂ, ਫਰੈਸ਼ ਸਾਨੂੰ ਫੀਲ ਹੋਣ ਲੱਗਦਾ। ਤਾਂ ਲਓ ਜੀ, ਹੋਮ ਸਵੀਟ ਹੋਮ ਦੇ ਵਿੱਚ ਹੁਣ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ ਪਿਆਰਾ ਜਿਹਾ ਗੀਤ। ਵਾਪਿਸ ਆਓ ਅਤੇ ਫਿਰ ਹੋਰ ਗੱਲਾਂ ਬਾਤਾਂ ਅਸੀਂ ਕਰਾਂਗੇ।

ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਮਾਲਕਾ ਜੀ। ਦੋਸਤੋ, ਸ਼ੁਕਰਾਨਾ ਕਰਨਾ ਕਦੇ ਵੀ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਸ਼ੁਕਰਾਨਾ ਕਰਨ ਦੇ ਨਾਲ ਜਿਹੜੀ ਸ਼ਾਂਤੀ, ਜਿਹੜਾ ਸਕੂਨ ਸਾਨੂੰ ਮਿਲਦਾ, ਉਹ ਕਿਸੇ ਵੀ ਥੈਰੇਪੀ, ਕਿਸੇ ਵੀ ਜਗ੍ਹਾ ਤੋਂ ਸਾਨੂੰ ਨਹੀਂ ਮਿਲਦਾ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਜੀ। ਅਤੇ ਹੁਣ ਅਸੀਂ ਗੱਲ ਕਰਾਂਗੇ ਘਰਾਂ ਦੇ ਵਿੱਚ ਨਾ ਅੱਜ ਕੱਲ੍ਹ ਸਮੱਸਿਆ ਬੜੀ ਹੋ ਜਾਂਦੀ ਹੈ ਗਰਮੀਆਂ ਦੇ ਦਿਨਾਂ ਵਿੱਚ ਛਿਪਕਲੀਆਂ ਦੀ। ਅਤੇ ਬਹੁਤ ਸਾਰੇ ਲੋਕ ਅਸੀਂ ਡਰਦੇ ਵੀ ਹਾਂ ਛਿਪਕਲੀਆਂ ਤੋਂ, ਔਰ ਡਰਨਾ ਬਣਦਾ ਵੀ ਹੈ ਕਿਉਂਕਿ ਜ਼ਹਿਰੀਲੀ ਹੁੰਦੀ ਹੈ ਅਤੇ ਕਿਸੇ ਵੀ ਚੀਜ਼ ਦਾ ਨੁਕਸਾਨ ਹੋ ਸਕਦਾ। ਅਤੇ ਕਿਵੇਂ ਛੁਟਕਾਰਾ ਹਾਸਲ ਕਰਨਾ ਹੈ ਛਿਪਕਲੀਆਂ ਤੋਂ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਦੋਸਤੋ, ਛਿਪਕਲੀਆਂ ਪਹਿਲੀ ਗੱਲ ਤਾਂ ਆਉਂਦੀਆਂ ਕਿਉਂ ਨੇ, ਹੈ ਨਾ, ਕਿਉਂ ਇਹਨਾਂ ਦਿਨਾਂ ਵਿੱਚ ਆਉਣ ਲੱਗ ਜਾਂਦੀਆਂ? ਕਿਉਂਕਿ ਕੀੜੇ ਮਕੌੜੇ ਬਾਹਰ ਆ ਜਾਂਦੇ ਨੇ ਅਤੇ ਛਿਪਕਲੀਆਂ ਦਾ ਫੇਵਰੇਟ ਭੋਜਨ ਹੁੰਦਾ ਹੈ ਕੀੜੇ ਮਕੌੜੇ, ਸੋ ਇਹ ਖਾਣ ਲਈ ਆ ਜਾਂਦੀਆਂ ਨੇ ਅਤੇ ਘਰਾਂ ਵੱਲ ਆਕਰਸ਼ਿਤ ਹੋ ਜਾਂਦੀਆਂ ਨੇ ਅਤੇ ਕਈ ਵਾਰੀ ਕਾਫੀ ਮੁਸ਼ਕਿਲ ਹੋ ਜਾਂਦਾ ਇਹਨਾਂ ਨੂੰ ਦੂਰ ਭਜਾਉਣਾ। ਪਰ ਹੁਣ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਨੈਚੁਰਲੀ ਅਸੀਂ ਇਹਨਾਂ ਨੂੰ ਦੂਰ ਦੂਰ ਰੱਖ ਸਕਦੇ ਹਾਂ, ਘਰ ਦੇ ਛੋਟੇ ਮੋਟੇ ਜੇ ਨੁਸਖੇ ਅਪਣਾ ਕੇ, ਟ੍ਰਿਪਸ ਟ੍ਰਿਕਸ ਅਪਣਾ ਕੇ ਅਸੀਂ ਕਿਵੇਂ ਇਹਨਾਂ ਤੋਂ ਛੁਟਕਾਰਾ ਹਾਸਲ ਕਰਨਾ। ਪਹਿਲੀ ਗੱਲ ਤਾਂ ਇਹ ਹੈ ਜੀ, ਪਹਿਲਾਂ ਜਿਹੜਾ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਟ੍ਰਿਕ, ਉਹ ਦੇਸੀ ਹੈਕ ਹੈਗਾ। ਦੇਸੀ ਹੈਕ ਕਿਵੇਂ ਹੈ ਜੀ? ਇੱਕ ਸੂਈ ਲੈਣੀ ਹੈ, ਧਾਗਾ ਲੈਣਾ ਅਤੇ ਫਿਟਕਰੀ, ਇਹਨੂੰ ਅਸੀਂ ਇਸਤੇਮਾਲ ਕਰਨਾ। ਕਰਨਾ ਕੀ ਹੈ, ਸੂਈ ਦੇ ਵਿੱਚ ਅਸੀਂ ਧਾਗਾ ਪਾ ਲੈਣਾ, ਮੋਟਾ ਧਾਗਾ ਪਾ ਲਓ ਅਤੇ ਉਹਦੇ 'ਤੇ ਫਿਟਕੜੀ ਦਾ ਪਾਊਡਰ ਅਸੀਂ ਲਗਾ ਦੇਣਾ ਔਰ ਇਹਨੂੰ ਖਿੜਕੀ, ਦਰਵਾਜ਼ੇ ਜਾਂ ਉਸ ਜਗ੍ਹਾ 'ਤੇ ਲਟਕਾ ਦਿਓ ਜਿੱਥੇ ਛਿਪਕਲੀਆਂ ਜ਼ਿਆਦਾ ਆਉਂਦੀਆਂ ਨੇ। ਮੰਨਿਆ ਜਾਂਦਾ ਹੈ ਕਿ ਜਿਹੜੀ ਇਹਦੀ ਗੰਧ ਹੈ, ਫਿਟਕਰੀ ਦੀ ਜਿਹੜੀ ਸਮੈਲ ਹੈ, ਉਹ ਛਿਪਕਲੀਆਂ ਨੂੰ ਪਸੰਦ ਨਹੀਂ ਹੁੰਦੀ। ਫਿਟਕੜੀ ਦੀ ਗੰਧ ਤੋਂ ਛਿਪਕਲੀਆਂ ਦੂਰ ਰਹਿੰਦੀਆਂ ਨੇ। ਤੋ ਹੈ ਵੀ ਸੌਖਾ ਜਿਹਾ, ਸਾਨੂੰ ਆਮ ਹੀ ਸਾਡੇ ਘਰਾਂ ਵਿੱਚ ਫਿਟਕੜੀ ਮਿਲ ਜਾਂਦੀ ਹੈ, ਬਸ ਧਾਗੇ 'ਤੇ ਲਗਾ ਕੇ ਅਤੇ ਧਾਗਾ ਲਟਕਾ ਦੇਣਾ। ਫਿਟਕੜੀ ਦੀ ਗੱਠ ਲੈਣੀ ਹੈ, ਉਹਨੂੰ ਧਾਗੇ ਦੇ ਵਿੱਚ ਲਪੇਟ ਕੇ ਅਤੇ ਧਾਗਾ ਤੁਸੀਂ ਟੰਗ ਦਿਓ ਅਤੇ ਧਾਗੇ 'ਤੇ ਵੀ ਥੋੜ੍ਹੀ ਜਿਹੀ ਫਿਟਕੜੀ ਲਗਾ ਦਿਓ। ਅਤੇ ਦੂਸਰਾ ਜਿਹੜਾ ਹੈਕ ਹੈਗਾ ਜੀ, ਉਹ ਹੈ ਅੰਡੇ ਦੇ ਛਿਲਕਿਆਂ ਦਾ। ਦੋਸਤੋ, ਛਿਪਕਲੀਆਂ ਨੂੰ ਦੂਰ ਰੱਖਣ ਲਈ ਅੰਡੇ ਦੇ ਛਿਲਕੇ ਵੀ ਇਸਤੇਮਾਲ ਕੀਤੇ ਜਾਂਦੇ ਆ। ਤੁਸੀਂ ਕੀ ਕਰਨਾ ਜੀ, ਅੰਡੇ ਦੇ ਛਿਲਕਿਆਂ ਦੀ ਮਾਲਾ ਬਣਾਉਣੀ ਹੈ ਅਤੇ ਇਸੇ ਇਹਨੂੰ ਖਿੜਕੀ ਜਾਂ ਕੋਨੇ 'ਤੇ ਲਟਕਾ ਦਿਓ। ਮੰਨਿਆ ਜਾਂਦਾ ਹੈ ਕਿ ਛਿਪਕਲੀਆਂ ਉਸ ਜਗ੍ਹਾ ਤੋਂ ਦੂਰ ਰਹਿੰਦੀਆਂ ਨੇ। ਅਤੇ ਇੱਕ ਟ੍ਰਿਕ ਹੋਰ ਵੀ ਹੈਗਾ, ਉਹ ਹੈ ਜੀ ਪਿਆਜ਼ ਅਤੇ ਲਸਣ। ਇਹਨਾਂ ਦੀ ਪਿਆਜ਼ ਅਤੇ ਲਸਣ ਦੀ ਜਿਹੜੀ ਤੇਜ਼ ਗੰਧ ਹੈ ਨਾ, ਉਹ ਵੀ ਛਿਪਕਲੀਆਂ ਨੂੰ ਪਸੰਦ ਨਹੀਂ ਹੁੰਦੀ। ਅਤੇ ਤੁਸੀਂ ਕੀ ਕਰਨਾ ਜੀ, ਪਿਆਜ਼ ਜਾਂ ਲਸਣ ਦੇ ਜਿਹੜੇ ਟੁਕੜੇ ਨੇ, ਉਹ ਤੁਸੀਂ ਕੋਨਿਆਂ 'ਚ ਰੱਖ ਦੇਣੇ ਆ ਜਾਂ ਸੂਈ ਧਾਗੇ ਦੀ ਮਦਦ ਦੇ ਨਾਲ ਲਟਕਾ ਦਿਓ ਅਤੇ ਤਦ ਵੀ ਛਿਪਕਲੀਆਂ ਦੂਰ ਰਹਿਣਗੀਆਂ। ਸੋ ਹੈ ਨਾ ਆਸਾਨ ਜਿਹਾ ਤਰੀਕਾ, ਸਾਨੂੰ ਕੁਛ ਵੀ ਬਾਹਰੋਂ ਨਹੀਂ ਲਿਆਉਣਾ ਪੈਣਾ, ਬਸ ਘਰ ਦੇ ਵਿੱਚ ਹੀ ਚੀਜ਼ਾਂ ਮੌਜੂਦ ਨੇ, ਉਹਨਾਂ ਨੂੰ ਲੱਭ ਕੇ ਅਤੇ ਇਹ ਕੰਮ ਕਰ ਲਓ, ਛਿਪਕਲੀਆਂ ਘਰ 'ਚੋਂ ਦੂਰ ਭੱਜ ਜਾਣਗੀਆਂ। ਤੇ ਲਓ ਜੀ, ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ। ਤੁਸੀਂ ਇੰਜੋਏ ਕਰਨਾ ਹੈ, ਵਾਪਿਸ ਆਉਣਾ ਹੈ, ਕਿਉਂਕਿ ਅਜੇ ਵੀ ਟਾਈਮ ਹੈ, ਬਹੁਤ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਅਤੇ ਗੀਤ ਵੀ ਇੰਜੋਏ ਕਰਨੇ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ। ਅਤੇ ਦੋਸਤੋ, ਹੋਮ ਸਵੀਟ ਹੋਮ ਕਦੋਂ ਸਾਨੂੰ ਸਵੀਟ ਲੱਗਦਾ, ਸਾਡਾ ਘਰ ਸਾਨੂੰ ਕਦੋਂ ਸੋਹਣਾ ਲੱਗਦਾ, ਜਦੋਂ ਸਾਫ਼ ਸੁਥਰਾ ਹੁੰਦਾ, ਸਫਾਈ ਹੋਵੇ, ਪ੍ਰੋਪਰ ਚਮਕਦਾ ਹੋਵੇ, ਹੈ ਨਾ, ਫਿਰ ਹੀ ਸਾਨੂੰ ਘਰ ਸੋਹਣਾ ਲੱਗਦਾ। ਅਤੇ ਦੋਸਤੋ, ਹੁਣ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਨੇ ਅਤੇ ਕਈ ਘਰਾਂ ਵਿੱਚ ਇਹ ਦੇਖਿਆ ਜਾਂਦਾ ਕਿ ਛੁੱਟੀਆਂ ਦੇ ਦਿਨਾਂ ਵਿੱਚ ਖਾਸ ਤੌਰ 'ਤੇ ਸਫਾਈ ਕੀਤੀ ਜਾਂਦੀ ਹੈ, ਜਿਹੜੇ ਕੋਨੇ ਖੁੰਝੇ ਹੱਥ ਨਹੀਂ ਲੱਗਦਾ ਉਹਨਾਂ ਨੂੰ ਵੀ ਚਮਕਾਇਆ ਜਾਂਦਾ, ਕਿਉਂਕਿ ਛੁੱਟੀਆਂ ਨੇ ਬੱਚਿਆਂ ਨੂੰ ਵੀ ਨਾਲ ਲਗਾ ਕੇ, ਅਤੇ ਲੇਡੀਜ਼ ਅਕਸਰ ਘਰ ਦੇ ਉਹ ਕੋਨੇ ਖੁੰਝੇ ਫਰੋਲਦੀਆਂ ਨੇ ਅਤੇ ਉਹਨਾਂ ਦੀ ਸਫਾਈ ਕੀਤੀ ਜਾਂਦੀ ਹੈ, ਔਰ ਚੰਗੀ ਗੱਲ ਵੀ ਹੈ। ਇਹਦੇ ਨਾਲ ਕੀ ਹੈ, ਬੱਚਿਆਂ ਦਾ ਵੀ ਟਾਈਮ ਪਾਸ ਹੋ ਜਾਂਦਾ ਹੈ ਅਤੇ ਘਰ ਵੀ ਸੋਹਣਾ ਹੋ ਜਾਂਦਾ। ਔਰ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਅਕਸਰ ਅਸੀਂ ਸਫਾਈ ਕਰਦੇ ਹੋਏ ਆਪਣੇ ਘਰ ਦੇ ਫਰਸ਼ ਵੀ ਚਮਕਾ ਲੈਂਦੇ ਹਾਂ, ਰਸੋਈ ਚਮਕਾ ਲੈਂਦੇ ਹਾਂ, ਫਰਨੀਚਰ ਚਮਕਾ ਲੈਂਦੇ ਹਾਂ, ਪਰ ਅਕਸਰ ਇੱਕ ਚੀਜ਼ ਨਾ ਕਈ ਵਾਰੀ ਅਸੀਂ ਇਗਨੋਰ ਕਰ ਦਿੰਦੇ ਹਾਂ, ਉਹ ਹੈ ਸਵਿੱਚ ਬੋਰਡ। ਔਰ ਸਵਿੱਚ ਬੋਰਡ ਦੀ ਸਫਾਈ ਕਰਨਾ ਭੁੱਲ ਜਾਂਦੇ ਹਾਂ, ਜਾਂ ਸਾਨੂੰ ਹੁੰਦਾ ਕਿ ਕਿਉਂ ਗਿੱਲਾ ਹੱਥ ਲਗਾਉਣਾ, ਗਿੱਲਾ ਕੱਪੜਾ ਨਾ ਲਗਾਈਏ, ਅਤੇ ਅਸੀਂ ਅਕਸਰ ਸਵਿੱਚ ਬੋਰਡ ਨੂੰ ਇੱਦਾਂ ਹੀ ਛੱਡ ਦਿੰਦੇ ਹਾਂ, ਅਤੇ ਉਹਦੇ ਨਾਲ ਕੀ ਹੁੰਦਾ, ਗੰਦੇ ਚਿਪਚਿਪੇ ਹੋ ਜਾਂਦੇ ਆ, ਖਾਸ ਕਰਕੇ ਜਿਹੜੇ ਕਿਚਨ ਦੇ ਸਵਿੱਚ ਬੋਰਡ ਹੈ, ਤੇਲ ਮਸਾਲੇ ਧੂੰਏ ਭਾਫ ਕਰਕੇ ਸਫੇਦ ਰੰਗ ਦੇ ਵੀ ਜਿਹੜੇ ਸਾਡੇ ਸਵਿੱਚ ਬੋਰਡ ਨੇ ਉਹ ਪੀਲੇ, ਕੁਝ ਦਿਨਾਂ ਵਿੱਚ ਪੀਲੇ ਜਾਂ ਕਾਲੇ ਦਿਖਣ ਲੱਗ ਜਾਂਦੇ ਨੇ। ਅਤੇ ਜੇਕਰ ਲੰਬੇ ਸਮੇਂ ਤੱਕ ਅਸੀਂ ਇਹਨਾਂ ਨੂੰ ਸਾਫ਼ ਨਾ ਕਰੀਏ ਤਾਂ ਗੰਦਗੀ ਜਮ੍ਹਾਂ ਹੁੰਦੀ ਰਹਿੰਦੀ ਹੈ ਅਤੇ ਫਿਰ ਇਹ ਇੰਨੀ ਕੁ ਚੀੜੀ ਹੋ ਜਾਂਦੀ ਹੈ ਗੰਦਗੀ, ਅਤੇ ਇਹ ਨਿਕਲਦੀ ਹੀ ਨਹੀਂ ਹੈ। ਸੋ ਅਸੀਂ ਕੀ ਕਰਨਾ ਜੀ, ਘਰ ਦੇ ਕੁਛ ਆਸਾਨ ਘਰੇਲੂ ਚੀਜ਼ਾਂ ਦੇ ਨਾਲ, ਘਰੇਲੂ ਉਪਾਇਆਂ ਦੇ ਨਾਲ ਅਸੀਂ ਇਹ ਤੋਂ ਛੁਟਕਾਰਾ ਹਾਸਿਲ ਕਰ ਸਕਦੇ ਹਾਂ। ਉਹ ਕਿਹੜੇ ਨੇ ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਲੇਕਿਨ ਹਾਂ, ਉਸ ਤੋਂ ਪਹਿਲਾਂ ਧਿਆਨ ਰੱਖਣਾ ਕਿ ਜਦੋਂ ਵੀ ਅਸੀਂ ਸਵਿੱਚ ਬੋਰਡ ਸਾਫ਼ ਕਰਨੇ ਹੈ ਨਾ, ਸਭ ਤੋਂ ਜ਼ਰੂਰੀ ਹੈ ਸਾਡੀ ਸੁਰੱਖਿਆ। ਅਤੇ ਸਫਾਈ ਕਰਨ ਤੋਂ ਪਹਿਲਾਂ ਘਰ ਦੀ ਜਿਹੜੀ ਮੇਨ ਬਿਜਲੀ ਦੀ ਸਪਲਾਈ ਹੈ ਉਹਨੂੰ ਬੰਦ ਕਰ ਦਿਓ, ਅਤੇ ਕਦੇ ਵੀ ਗਿੱਲੇ ਹੱਥਾਂ ਦੇ ਨਾਲ ਸਵਿੱਚ ਬੋਰਡ ਨੂੰ ਨਾ ਟੱਚ ਕਰੋ ਅਤੇ ਨਾ ਹੀ ਜ਼ਿਆਦਾ ਪਾਣੀ ਦਾ ਇਸਤੇਮਾਲ ਕਰੋ। ਧਿਆਨ ਰੱਖੋ ਕਿ ਇਲੈਕਟ੍ਰਿਕ ਬੋਰਡ 'ਤੇ ਸਿੱਧਾ ਪਾਣੀ ਜਾਂ ਲਿਕੁਇਡ ਨਹੀਂ ਪਾਉਣਾ, ਇਹ ਖਤਰਨਾਕ ਹੋ ਸਕਦਾ। ਹਮੇਸ਼ਾ ਹਲਕੇ ਗਿੱਲੇ ਕੱਪੜੇ ਜਾਂ ਬ੍ਰਸ਼ ਦਾ ਹੀ ਇਸਤੇਮਾਲ ਸਾਨੂੰ ਸਵਿੱਚ ਬੋਰਡ ਸਾਫ਼ ਕਰ

ਲਈ ਕਰਨਾ ਚਾਹੀਦਾ। ਔਰ ਜਿਹੜਾ ਮੈਂ ਹੁਣ ਤੁਹਾਨੂੰ ਟ੍ਰਿਕ ਦੱਸਣ ਲੱਗੀ ਹਾਂ ਉਹ ਹੈ ਬੇਕਿੰਗ ਸੋਡੇ ਅਤੇ ਨਿੰਬੂ ਦਾ। ਕਿਚਨ ਦੇ ਸਵਿੱਚ ਬੋਰਡ ਨਾ ਜ਼ਿਆਦਾ ਚਿਪਚਿਪੇ ਹੋ ਜਾਂਦੇ ਆ ਅਤੇ ਉਹਦੇ ਲਈ ਅਸੀਂ ਕੀ ਕਰਨਾ, ਬੇਕਿੰਗ ਸੋਡਾ ਅਤੇ ਨਿੰਬੂ ਦਾ ਮਿਸ਼ਰਣ ਇਹਦੇ ਲਈ ਕਾਫ਼ੀ ਅਸਰਦਾਇਕ ਹੁੰਦਾ ਅਤੇ ਇੱਕ ਚਮਚ ਬੇਕਿੰਗ ਸੋਡਾ ਲੈਣਾ ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਅਸੀਂ ਇਹਦਾ ਪੇਸਟ ਤਿਆਰ ਕਰ ਲੈਣਾ। ਇੱਕ ਚਮਚ ਬੇਕਿੰਗ ਸੋਡਾ ਅਤੇ ਕੁਛ ਕੁ ਬੂੰਦਾਂ ਤੁਸੀਂ ਨਿੰਬੂ ਦੇ ਰਸ ਦੀਆਂ ਪਾ ਕੇ ਗਾੜਾ ਗਾੜਾ ਪੇਸਟ ਇਹਦਾ ਤਿਆਰ ਕਰ ਲੈਣਾ ਅਤੇ ਫਿਰ ਪੁਰਾਣੇ ਟੁੱਥਬ੍ਰੱਸ਼ ਜਾਂ ਕੋਟਨ ਦੇ ਨਾਲ ਜਾਂ ਮੁਲਾਇਮ ਕੱਪੜੇ ਦੀ ਮਦਦ ਦੇ ਨਾਲ ਸਵਿੱਚ ਬੋਰਡ 'ਤੇ ਹਲਕੇ ਹਲਕੇ ਹੱਥਾਂ ਨਾਲ ਰਗੜਨਾ। ਕੁਝ ਮਿੰਟਾਂ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਤੇਲ ਅਤੇ ਜ਼ਿੱਦੀ ਦਾਗ ਸੀਗੇ ਉਹ ਕੱਪੜੇ ਦੇ ਨਾਲ ਲੱਗ ਗਏ ਹੈ ਅਤੇ ਇਹ ਸਾਫ਼ ਹੋ ਗਏ ਹੈ। ਇਹ ਹੋ ਗਿਆ ਜੀ ਪਹਿਲਾ ਟ੍ਰਿਕ ਅਤੇ ਇੱਕ ਦੂਸਰਾ ਹੈ ਸਫ਼ੇਦ ਸਿਰਕਾ। ਹਾਂ, ਵਾਈਟ ਵਿਨੇਗਰ ਹੈ ਜਿਹੜਾ ਉਹ ਵੀ ਗੰਦੇ ਸਵਿੱਚ ਬੋਰਡ ਸਾਫ਼ ਕਰਨ ਦਾ ਇੱਕ ਆਸਾਨ ਤਰੀਕਾ। ਇਹਦੇ ਲਈ ਕੀ ਕਰਨਾ ਜੀ, ਬਰਾਬਰ ਮਾਤਰਾ ਦੇ ਵਿੱਚ ਪਾਣੀ ਅਤੇ ਸਿਰਕਾ ਲੈ ਕੇ ਇਹਦਾ ਘੋਲ ਤਿਆਰ ਕਰ ਲੈਣਾ ਅਤੇ ਸਾਫ਼ ਕੱਪੜੇ ਜਾਂ ਬ੍ਰੱਸ਼ ਦੇ ਹੈਲਪ ਦੇ ਨਾਲ ਤੁਸੀਂ ਸਵਿੱਚ ਬੋਰਡ ਸਾਫ਼ ਕਰੋ ਅਤੇ ਇਹਦੇ ਨਾਲ ਵੀ ਇਹ ਜਿਹੜੀ ਚਿਪਚਿਪਾਹਟ ਹੈ ਅਤੇ ਦਾਗ ਨੇ ਜਿਹੜੇ ਉਹ ਤੇਜ਼ੀ ਨਾਲ ਛੁੱਟ ਜਾਂਦੇ ਨੇ ਔਰ ਸਾਡੇ ਜਿਹੜੇ ਸਵਿੱਚ ਬੋਰਡ ਹੈ ਫਿਰ ਤੋਂ ਨਵੇਂ ਵਰਗੇ ਚਮਕਣ ਲੱਗ ਜਾਂਦੇ ਹੈ। ਦੋਸਤੋ, ਸਾਡੀ ਟੁੱਥਪੇਸਟ ਇਹ ਵੀ ਬਹੁਤ ਹੀ ਲਾਭਕਾਰੀ ਹੈ। ਟੁੱਥਪੇਸਟ ਸਿਰਫ ਸਾਡੇ ਦੰਦ ਹੀ ਸਾਫ਼ ਨਹੀਂ ਕਰਦੀ, ਸਵਿੱਚ ਬੋਰਡ ਵੀ ਸਾਫ਼ ਕਰ ਦਿੰਦੀ ਹੈ। ਅਤੇ ਕਰਨਾ ਕੀ ਹੈ ਜੀ, ਪੁਰਾਣੇ ਟੁੱਥਬ੍ਰੱਸ਼ ਲਓ, ਥੋੜ੍ਹਾ ਜਿਹਾ ਉੱਤੇ ਟੁੱਥਪੇਸਟ ਲਗਾਓ ਅਤੇ ਹਲਕੇ ਹੱਥਾਂ ਨਾਲ ਇੱਦਾਂ ਰਗੜਨਾ ਸ਼ੁਰੂ ਕਰ ਦਿਓ ਸਵਿੱਚ ਬੋਰਡ 'ਤੇ ਅਤੇ ਜਿਹੜੀ ਇਹਦੀ ਪੀਲੀ ਪਰਤ ਹੈ ਨਾ ਉਹ ਹੌਲੀ ਹੌਲੀ ਆਪਣੇ ਆਪ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਵਿੱਚ ਬੋਰਡ ਪੂਰੀ ਤਰ੍ਹਾਂ ਨਵੇਂ ਵਰਗਾ ਸਾਨੂੰ ਲੱਗਣ ਲੱਗ ਜਾਂਦਾ। ਸੋ ਹੈ ਨਾ ਕਮਾਲ ਦੀ ਗੱਲ। ਸੋ ਛੁੱਟੀਆਂ ਸ਼ੁਰੂ ਹੋ ਗਈਆਂ ਨੇ, ਆਪਣੇ ਬੱਚਿਆਂ ਨੂੰ ਲਗਾ ਦਿਓ ਡਿਊਟੀਆਂ 'ਤੇ, ਬਟ ਪਿੱਛੋਂ ਦੀ ਤੁਸੀਂ ਮੇਨ ਸਪਲਾਈ ਹੈ ਜਿਹੜੀ ਬਿਜਲੀ ਦੀ ਬੰਦ ਕਰ ਲੈਣੀ ਹੈ ਜਦੋਂ ਸਵਿੱਚ ਬੋਰਡ ਸਾਫ਼ ਕਰਨੇ ਹੈ। ਅਤੇ ਛੁੱਟੀਆਂ ਦੇ ਵਿੱਚ ਖਾਸ ਕਰਕੇ ਸਵਿੱਚ ਬੋਰਡ ਦੀ ਸਫਾਈ ਕਰ ਲਈ ਜਾਵੇ ਤਾਂ ਚੰਗਾ ਰਹੇਗਾ। ਸੋ ਦੋਸਤੋ, ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਹੋ ਗਿਆ ਸਮਾਂ ਅਤੇ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਗੀਤ ਮੈਂ ਤੁਹਾਡੇ ਲਈ ਜ਼ਰੂਰ ਪਲੇ ਕਰਕੇ ਜਾਵਾਂਗੀ ਜੀ, ਅਤੇ ਫਿਰ ਕੁਝ ਹੀ ਪਲਾਂ ਦੇ ਬਾਅਦ ਅਸੀਂ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਮਿੱਡੇ ਮੈਲੋਡੀਜ਼ ਦੇ ਵਿੱਚ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਮਿੱਠੇ ਮੈਲੋਡੀਜ਼। ਤੁਹਾਡੇ ਮਿੱਡੇ ਨੂੰ ਮੈਲੋਡੀਅਸ ਬਣਾਉਣ, ਸਵੀਟ ਬਣਾਉਣ, ਸੁਰੀਲਾ ਬਣਾਉਣ ਦੇ ਲਈ ਮੈਂ ਹਾਜ਼ਰ ਹਾਂ ਨਿਵੇਦਿਤਾ। ਦੋਸਤੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇੱਕ ਅਜਿਹੀ ਆਵਾਜ਼ ਜਿਸ ਦੀ ਮਿਠਾਸ ਨੇ 70-80 ਦੇ ਦਹਾਕੇ ਵਿੱਚ ਦਿਲ ਨੂੰ ਧੜਕਣਾ ਸਿਖਾਇਆ ਸੀ ਜੀ। ਅਸੀਂ ਗੱਲ ਕਰਾਂਗੇ ਜੀ ਹੇਮਲਤਾ ਜੀ ਦੀ। ਬਾਲੀਵੁੱਡ ਦੀ ਬੇਹੱਦ ਸੁਰੀਲੀ ਗਾਇਕਾ ਹੇਮਲਤਾ ਜੀ ਨੂੰ ਸਮਰਪਿਤ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਦੋਸਤੋ ਹੇਮਲਤਾ ਜੀ ਦੀ ਆਵਾਜ਼ ਦੇ ਵਿੱਚ ਉਹ ਸਾਦਗੀ ਹੈ ਜੋ ਸਿੱਧੀ ਰੂਹ ਨੂੰ ਛੂੰਹਦੀ ਹੈ, ਅਤੇ ਫਿਰ ਦੇਰ ਕਿਸ ਗੱਲ ਦੀ। ਚਲੋ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਚਿੱਤਚੋਰ ਦੇ ਇਸ ਬੇਹੱਦ ਖੂਬਸੂਰਤ ਰੋਮਾਂਟਿਕ ਗੀਤ ਦੇ ਨਾਲ।

ਇੰਜੋਏ ਕਰ ਰਹੇ ਸੀ ਯੇਸੂਦਾਸ ਤੇ ਹੇਮਲਤਾ ਜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਜਬ ਦੀਪ ਚਲੇ ਆਨਾ, ਜਬ ਸ਼ਾਮ ਢਲੇ ਆਨਾ। ਦੋਸਤੋ, ਹੇਮਲਤਾ ਜੀ ਦੀ ਆਵਾਜ਼ ਦੀ ਇਹੀ ਖਾਸੀਅਤ ਸੀ, ਕੋਈ ਫਾਲਤੂ ਸ਼ੋਰ ਨਹੀਂ, ਬਸ ਸੁਰਾਂ ਦੀ ਇੱਕ ਮਿੱਠੀ ਜਿਹੀ ਨਦੀ। ਅਤੇ ਜਦੋਂ ਵੀ ਹੇਮਲਤਾ ਜੀ ਦਾ ਨਾਮ ਆਉਂਦਾ ਹੈ ਨਾ, ਤਾਂ ਇੱਕ ਫਿਲਮ ਅਤੇ ਉਸਦਾ ਟਾਈਟਲ ਟਰੈਕ ਸਾਡੇ ਜ਼ਿਹਨ ਦੇ ਵਿੱਚ ਆਪਣੇ ਆਪ ਹੀ ਗੂੰਜਣ ਲੱਗ ਜਾਂਦਾ ਜੀ। ਪਿਆਰ ਦਾ ਇੱਕ ਅਜਿਹਾ ਇਕਰਾਰ ਜਿਸ ਨੂੰ ਸੁਣ ਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਨੇ ਅਤੇ ਦਿਲ ਪਿਆਰ ਦੀਆਂ ਗਹਿਰਾਈਆਂ ਵਿੱਚ ਡੁੱਬ ਜਾਂਦਾ। ਸਚਿਨ ਅਤੇ ਰਣਜੀਤਾ ਜੀ 'ਤੇ ਫਿਲਮ ਆਇਆ ਗਿਆ ਇਹ ਗੀਤ ਹੇਮਲਤਾ ਜੀ ਦੇ ਕਰੀਅਰ ਦੀ ਸਭ ਤੋਂ ਵੱਡਾ ਮੀਲ ਪੱਥਰ ਸਾਬਿਤ ਹੋਇਆ ਉਹਨਾਂ ਦੇ ਕਰੀਅਰ ਦੇ ਵਿੱਚ, ਅਤੇ ਪੇਸ਼ ਹੈ ਤੁਹਾਡੇ ਲਈ ਇਹ ਗੀਤ ਅੱਖੀਓ ਕੇ ਝਰੋਕੇ ਸੇ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਮਤਲਬ ਸਭ ਦਾ ਸਪੈਮ ਘਟ ਜਾਵੇਗਾ।
3: ਹਾਂ, ਰਿਪੋਰਟ ਮਿਲਦਿਆਂ ਹੀ ਐਕਸ਼ਨ ਹੁੰਦਾ ਹੈ।
4: ਸਿਰਫ ਬਲੌਕ ਨਹੀਂ, ਰਿਪੋਰਟ ਜ਼ਰੂਰ ਕਰੋ। ਟ੍ਰਾਈ DND ਐਪ ਡਾਊਨਲੋਡ ਕਰੋ ਪਲੇ ਸਟੋਰ ਜਾਂ ਐਪ ਸਟੋਰ ਤੋਂ ਤੇ ਰਿਪੋਰਟ ਕਰਨਾ ਸ਼ੁਰੂ ਕਰੋ।

ਤੁਸੀਂ ਸੁਣ ਰਹੇ ਹੋ ਜੀ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਮਿੱਡੇ ਮੈਲੋਡੀਜ਼ ਤੇ ਅੱਜ ਮਿੱਡੇ ਮੈਲੋਡੀਜ਼ ਦੇ ਵਿੱਚ ਮੈਲੋਡੀਅਸ ਸਿੰਗਰ ਹੇਮਲਤਾ ਜੀ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੇ ਗਾਏ ਗੀਤਾਂ ਦਾ ਆਨੰਦ ਲੈ ਰਹੇ ਹਾਂ। ਦੋਸਤੋ, ਹੇਮਲਤਾ ਜੀ ਨੇ ਸਿਰਫ ਸਾਦਗੀ ਵਾਲੇ ਗੀਤ ਹੀ ਨਹੀਂ ਗਾਏ ਬਲਕਿ ਜਦੋਂ ਉਹਨਾਂ ਨੇ ਫਿਲਮ ਆਪ ਤੋਂ ਐਸੇ ਨਾ ਥੇ ਵਿੱਚ ਇੱਕ ਰੋਮਾਂਟਿਕ ਪਰ ਥੋੜ੍ਹਾ ਜਿਹਾ ਉਦਾਸ ਗੀਤ ਗਾਇਆ ਤਾਂ ਮੁਹੱਬਤ ਦੀ ਇੰਤਹਾ ਬਣ ਗਿਆ। ਪਿਆਰ ਵਿੱਚ ਜਦੋਂ ਕੋਈ ਇੰਨਾ ਖਾਸ ਹੋ ਜਾਵੇ ਤੇ ਕਿ ਉਹ ਸਾਡੀ ਹਰ ਸਾਹ ਦੇ ਵਿੱਚ ਵਸ ਜਾਵੇ ਤਾਂ ਫਿਰ ਦਿਲ ਇਹੀ ਗੀਤ ਗਾਉਂਦਾ ਤੇ ਅੱਜ ਦਾ ਇਹ ਗੀਤ ਮੈਂ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ ਤੋ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇ ਸ਼ਾਮਿਲ ਹੈ। ਫਿਲਮ ਆਪ ਤੋ ਐਸੇ ਨਾ ਥੇ, ਆਵਾਜ਼ ਹੇਮਲਤਾ ਜੀ ਦੀ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। BJP ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਦੇ ਸਮੀਤ ਅੰਤਿਲ ਨੇ ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਦੁਪਹਿਰ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕਰਨਾਟਕਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ HK ਪਾਟਿਲ ਨੇ ਸਿੱਧਰਮਈਆ ਵੱਲੋਂ ਬੁਲਾਈ ਗਈ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਸਿੱਧਰਮਈਆ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ DK ਸ਼ਿਵਕੁਮਾਰ ਅਗਲੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨੂੰ ਬੰਗਲੁਰੂ ਸਥਿਤ ਆਪਣੇ ਨਿਵਾਸ ਸਥਾਨ 'ਤੇ ਨਾਸ਼ਤੇ 'ਤੇ ਬੁਲਾਇਆ ਸੀ। ਇਸ ਮੀਟਿੰਗ ਵਿੱਚ ਉਪ ਮੁੱਖ ਮੰਤਰੀ DK ਸ਼ਿਵਕੁਮਾਰ ਵੀ ਮੌਜੂਦ ਸਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ OSM ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ਼੍ਰੀ ਪ੍ਰਧਾਨ ਨਵੀਂ ਦਿੱਲੀ ਵਿੱਚ CBSE ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ ਵਿੱਚ ਖਾਮੀਆਂ ਅਤੇ ਮੁੜ ਮੁਲਾਂਕਣ ਪੋਰਟਲ ਵਿੱਚ ਤਕਨੀਕੀ ਦਿੱਕਤਾਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਚੱਲ ਰਹੀ ਮੁੜ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ।
1: ਬੱਚੋਂ ਕੋ ਟ੍ਰਾਂਸਪੇਰੈਂਟਲੀ ਆਪਣੇ ਮਾਰਕ ਕੇ ਬਾਰੇ ਮੇਂ ਜਾਣਕਾਰੀ ਮਿਲੇ, ਉਨਕੋ ਟ੍ਰਾਂਸਪੇਰੈਂਟਲੀ ਸਕੈਨ ਕਾਪੀ ਕੇ ਮਾਧਿਅਮ ਸੇ ਉਨਕੀ ਆਂਸਰ ਸ਼ੀਟ ਉਨਕੀ ਹੱਥ ਮੇਂ ਆਏ। ਯੇ OSM ਕੀ ਵਿਵਸਥਾ ਹੈ। ਪਹਿਲੀ ਵਾਰ ਦੇਸ਼ ਮੇਂ CBSE ਨੇ ਇਸਕੋ ਪ੍ਰਯੋਗ ਕੀਆ, ਉਸਮੇਂ ਕੁਝ ਵਿਸੰਗਤੀ ਧਿਆਨ ਮੇਂ ਆ ਰਹੀ, ਇਸਕੋ ਮੈਂ ਦਾਇਤਵ ਲੇਤਾ ਹੂੰ, ਉਸਕੋ ਇਸੇ ਠੀਕ ਕਰਾ ਜਾਏਗਾ। ਹਮ ਏਕ ਵੀ ਵਿਦਿਆਰਥੀ ਕੀ ਔਨ ਆਂਸਰਡ ਕੁਆਰੀ ਕੋ ਅਸਮਾਧਿਤ ਨਹੀਂ ਛੋੜੇਂਗੇ।
0: ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਸਮੇਤ ਦੁਨੀਆ ਭਰ ਦੀਆਂ ਕਈ ਸੰਸਥਾਵਾਂ OSM ਪ੍ਰਣਾਲੀ ਵੱਲ ਵੱਧ ਰਹੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ CBSE ਨੇ OSM ਪ੍ਰਕਿਰਿਆ ਰਾਹੀਂ ਲਗਭਗ 40 ਕਰੋੜ ਸਕੈਨ ਕੀਤੇ ਪੰਨਿਆਂ ਦਾ ਮੁਲਾਂਕਣ ਕੀਤਾ ਹੈ।

ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਸਾਂਝਾ ਯੂਨੀਵਰਸਿਟੀ ਦਾਖਲਾ ਟੈਸਟ CUET UG 2026 ਪ੍ਰੀਖਿਆ ਦੀਆਂ ਸੋਧੀਆਂ ਤਰੀਕਾਂ ਅਤੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਨੇ। NTA ਅਨੁਸਾਰ ਪ੍ਰੀਖਿਆਵਾਂ ਹੁਣ 31 ਮਈ, 6 ਜੂਨ ਅਤੇ 7 ਜੂਨ ਨੂੰ ਹੋਣਗੀਆਂ। ਅੱਜ ਹੋਣ ਵਾਲੀ ਪ੍ਰੀਖਿਆ ਈਦ ਉਲ ਅਜ਼ਹਾ ਕਾਰਨ ਮੁੜ ਤੈਅ ਕੀਤੀ ਗਈ ਹੈ। NTA ਨੇ ਦੱਸਿਆ ਕਿ ਐਤਵਾਰ ਨੂੰ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ ਅਤੇ NTA ਦੀ ਅਧਿਕਾਰਤ ਵੈਬਸਾਈਟ CUET.NTA.NIC.IN ਤੋਂ ਡਾਊਨਲੋਡ ਕੀਤੇ ਜਾ ਸਕਦੇ ਨੇ। 6 ਅਤੇ 7 ਜੂਨ ਨੂੰ ਪ੍ਰੀਖਿਆ ਦੇਣ ਵਾਲੇ ਬਾਕੀ ਉਮੀਦਵਾਰਾਂ ਦੇ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਭਾਰਤੀ ਜਨਤਾ ਪਾਰਟੀ ਨੇ ਅੱਜ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। BJP ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੇਵਲ ਸਿੰਘ ਢਿੱਲੋਂ ਨੂੰ BJP ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ BJP ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਅਭਿਸ਼ੇਕ ਦੇਬਰੋਏ ਤ੍ਰਿਪੁਰਾ BJP ਇਕਾਈ ਦੇ ਪ੍ਰਧਾਨ ਹੋਣਗੇ। ਇਹਨਾਂ ਨਿਯੁਕਤੀਆਂ ਦੇ ਨਾਲ ਸ਼੍ਰੀ ਨਵੀਨ ਨੇ ਰਾਜਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ 'ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। BJP ਦੀ ਪੰਜਾਬ ਇਕਾਈ ਦੇ ਨਵ ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਸਾਬਕ ਵਿਧਾਇਕ ਸਨ ਅਤੇ ਉਹਨਾਂ ਦਾ ਜਨਮ ਬਰਨਾਲਾ ਦੇ ਤੱਲੇਵਾਲ ਪਿੰਡ ਵਿੱਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਵਿਧਾਇਕ ਵਜੋਂ ਸੇਵਾ ਨਿਭਾਈ। ਜੂਨ 2022 ਵਿੱਚ ਉਹ BJP ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰੀ ਮਸਜਿਦ ਅਤੇ ਸ਼ਾਹੀ ਈਦਗਾਹ ਵਿੱਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਅਤੇ ਇਮਾਮਾਂ ਨੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਤੇ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਪੰਜਾਬ ਵਿੱਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਫਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ 'ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਜਲੰਧਰ, ਲੁਧਿਆਣਾ ਅਤੇ ਹੋਰ ਕਈ ਥਾਵਾਂ 'ਤੇ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਈਦ ਉਲ ਅਜ਼ਹਾ ਦਾ ਤਿਉਹਾਰ ਸਮਾਜ ਵਿੱਚ ਭਾਈਚਾਰੇ ਅਤੇ ਖੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਉਹਨਾਂ ਸਾਰਿਆਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰ ਸਾਵਰਕਰ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਵੀਰ ਸਾਵਰਕਰ ਦੀ ਹਿੰਮਤ ਅਤੇ ਦੇਸ਼ ਭਗਤੀ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਮਿਹਨਤੀ ਕਿਸਾਨਾਂ ਦੇ ਯਤਨਾਂ ਸਦਕਾ ਦੇਸ਼ ਵਿੱਚ ਅਨਾਜ ਭੰਡਾਰ ਦੀ ਕੋਈ ਕਮੀ ਨਹੀਂ ਹੈ। ਅੱਜ ਨਵੀਂ ਦਿੱਲੀ ਵਿੱਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਦੇਸ਼ ਵਿੱਚ ਅਨੁਮਾਨਿਤ ਅਨਾਜ ਉਤਪਾਦਨ 37,60,000 ਟਨ ਤੋਂ ਵੱਧ ਹੈ, ਜੋ ਕਿ ਪਿਛਲੇ ਸਾਲ ਨਾਲੋਂ 5.3% ਵਧੇਰੇ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਉਹਨਾਂ ਦੇ ਜਿਣਸਾਂ ਦਾ ਉਚਿਤ ਭਾਅ ਮਿਲੇਗਾ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿੱਚ ਹਾਲਤ ਦੀ ਸਮੀਖਿਆ ਕੀਤੀ ਹੈ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਹੋਈ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਦੋਵਾਂ ਦੇਸ਼ਾਂ ਨੇ ਕੱਲ੍ਹ ਬੀਜਿੰਗ ਵਿੱਚ ਹੋਈ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 35ਵੀਂ ਮੀਟਿੰਗ ਦੌਰਾਨ ਹਾਲਤ ਦਾ ਜਾਇਜ਼ਾ ਲਿਆ। ਭਾਰਤ ਦੀ ਵਫਦ ਦੀ ਅਗਵਾਈ ਪੂਰਬੀ ਏਸ਼ੀਆ ਬਾਰੇ ਜੁਆਇੰਟ ਸਕੱਤਰ ਸੁਜੀਤ ਗੋਸ਼ ਨੇ ਅਤੇ ਚੀਨੀ ਵਫਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ 'ਚ ਸਰਹੱਦੀ ਅਤੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਹੋ ਯਾਨਸ਼ੀ ਨੇ ਕੀਤੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਟਵੀਸ਼ਾ ਸ਼ਰਮਾ ਕਤਲ ਕੇਸ ਵਿੱਚ ਸੇਵਾ ਮੁਕਤ ਜ਼ਿਲ੍ਹਾ ਜੱਜ ਗਿਰੀ ਬਾਲਾ ਸਿੰਘ ਦੀ ਅਗਾਉਂ ਜ਼ਮਾਨਤ ਰੱਦ ਕਰ ਦਿੱਤੀ ਹੈ। ਭੋਪਾਲ ਸੈਸ਼ਨ ਕੋਰਟ ਨੇ 15 ਮਈ ਨੂੰ ਉਸ ਨੂੰ ਜ਼ਮਾਨਤ ਦਿੱਤੀ ਸੀ। ਜਸਟਿਸ ਦੇਵ ਨਾਰਾਇਣ ਮਿਸ਼ਰਾ ਨੇ ਕੱਲ੍ਹ ਦੇਰ ਰਾਤ ਇਸ ਹੁਕਮ ਜਾਰੀ ਕੀਤਾ। ਅਦਾਲਤ ਨੇ ਟਵੀਸ਼ਾ ਦੇ ਪਿਤਾ ਨਵਨੀਤ ਸ਼ਰਮਾ ਅਤੇ ਮੱਧ ਪ੍ਰਦੇਸ਼ ਸਰਕਾਰ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਸੀ। ਅਦਾਲਤ ਨੇ ਕਿਹਾ ਕਿ ਟਵੀਸ਼ਾ ਦੇ ਸਰੀਰ 'ਤੇ ਮਿਲੇ ਕੁਝ ਜ਼ਖਮ ਮੌਤ ਤੋਂ ਪਹਿਲਾਂ ਦੇ ਸਨ ਅਤੇ

ਲਾਸ਼ ਨੂੰ ਹਟਾਉਣ ਜਾਂ ਹਸਪਤਾਲ ਜਾਣ ਦੌਰਾਨ ਨਹੀਂ ਲੱਗੇ। ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪ੍ਰਭਾਵਿਤਕਾਰੀ ਅੱਤ ਦੀ ਗਰਮੀ ਤੋਂ ਆਖਿਰਕਾਰ ਕੁਝ ਰਾਹਤ ਮਿਲੀ ਹੈ। ਸਵੇਰੇ ਬਣੀ ਬੱਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਤਾਪਮਾਨ ਘਟਾ ਦਿੱਤਾ ਹੈ। ਉੱਧਰ ਬਿਹਾਰ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਤੇਜ਼ ਹਨੇਰੀ, ਅਸਮਾਨੀ ਬਿਜਲੀ ਡਿੱਗਣ ਅਤੇ ਗੜੇਮਾਰੀ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰਾਂ ਅਨੁਸਾਰ ਖਗੜੀਆ ਅਤੇ ਮੁਜ਼ੱਫਰਪੁਰ ਜ਼ਿਲ੍ਹਿਆਂ ਵਿੱਚ 2-2 ਮੌਤਾਂ ਹੋਈਆਂ, ਜਦੋਂ ਕਿ ਮੁੰਗੇਰ, ਬਾਗਲਪੁਰ, ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਵਿੱਚ 1-1 ਮੌਤ ਹੋਈ ਹੈ। ਦੋ ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮੀਤ ਅੰਤਿਲ ਨੇ ਬੰਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਸੁਮੀਤ ਨੇ 76.82 ਮੀਟਰ 'ਤੇ ਥਰੋ ਨਾਲ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ। ਉਸ ਨੇ 2022 ਹਾਂਗਸੂ ਏਸ਼ੀਅਨ ਪੈਰਾ ਖੇਡਾਂ ਵਿੱਚ 73.29 ਮੀਟਰ ਦਾ ਥਰੋ ਸੁੱਟਿਆ ਸੀ। ਅੰਤ ਵਿੱਚ 94 ਖਬਰਾਂ ਇੱਕ ਵਾਰ ਫਿਰ ਸੁਣ ਲਓ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ, ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। BJP ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਅਤੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਮਿਡੇ ਮੈਲੋਡੀਜ਼ ਦੇ ਵਿੱਚ। ਦੋਸਤੋ, ਮਿਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸੁਰੀਲੀ ਗਾਇਕਾ ਹੇਮਲਤਾ ਜੀ ਦੀ। ਦੋਸਤੋ, ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਨਰਮੀ, ਇੱਕ ਸਾਦਗੀ ਅਤੇ ਇੱਕ ਰੂਹਾਨੀ ਮਿਠਾਸ ਸੀ ਜਿਸ ਨੇ ਹਰ ਦਿਲ ਨੂੰ ਛੂਇਆ। ਅਤੇ ਵਧਦਿਆਂ ਅਗਲੇ ਗੀਤ ਵੱਲ, ਚਿੱਤਚੋਰ ਫਿਲਮ ਤੋਂ ਗੀਤ ਤੂੰ ਜੋ ਮੇਰੇ ਸੁਰਮੇ। ਇਹ ਗੀਤ ਅੱਜ ਵੀ ਪਿਆਰ ਦੀ ਮਾਸੂਮੀਅਤ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਬਿਆਨ ਕਰਦਾ ਹੈ। ਅਤੇ ਆਓ ਸੁਣਦੇ ਹਾਂ ਗੀਤ ਯਸ਼ੂਦਾਸ ਅਤੇ ਹੇਮਲਤਾ ਜੀ ਦੀ ਆਵਾਜ਼ ਦੇ ਵਿੱਚ, ਫਿਲਮ ਚਿੱਤਚੋਰ ਤੋਂ।

ਸੋ ਦੋਸਤੋ, ਅੱਜ ਮਿਡੇ ਮੈਲੋਡੀਜ਼ ਦੇ ਵਿੱਚ ਅਸੀਂ ਮਹਿਸੂਸ ਕੀਤੀ ਹੇਮਲਤਾ ਜੀ ਦੀ ਮਿੱਠੀ ਅਤੇ ਰੂਹਾਨੀ ਆਵਾਜ਼ ਦੀ ਖੂਬਸੂਰਤੀ, ਅਤੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਸੁਰੀਲਾ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਅਤੇ ਇਸ ਦੇ ਨਾਲ ਹੀ ਮੈਨੂੰ ਨਿਵੇਦਿਤਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦੀ, ਅਤੇ ਜਾਂਦੇ ਜਾਂਦੇ ਮੈਂ ਪਲੇ ਕਰਾਂਗੀ ਹੇਮਲਤਾ ਅਤੇ ਸ਼ੈਲਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਗੀਤ, ਅਤੇ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਹੈ FM ਰੇਨਬੋ ਦੇ ਨਾਲ। ਅਤੇ ਮੈਨੂੰ ਨਿਵੇਦਿਤਾ ਨੂੰ ਦਿਓ ਇਜਾਜ਼ਤ। ਬਾਏ ਬਾਏ।

ਕੇ ਨਹੀਂ ਆਉਂਦਾ ਵਾਪਸ, ਅੱਖਾਂ ਨੂੰ ਬਸ ਉਡੀਕ ਰਹਿ ਜਾਂਦੀ ਹੈ। ਕੋਈ ਮੁੜ ਕੇ ਨਹੀਂ ਆਉਂਦਾ ਵਾਪਸ, ਅੱਖਾਂ ਨੂੰ ਬਸ ਉਡੀਕ ਰਹਿ ਜਾਂਦੀ ਹੈ। ਵਕਤ ਦੇ ਨਾਲ ਸਭ ਬੀਤ ਜਾਂਦਾ ਹੈ, ਬਸ ਯਾਦ ਤੇ ਇੱਕ ਤਾਰੀਖ ਰਹਿ ਜਾਂਦੀ ਹੈ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਤੇ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ, ਦਿਲ ਅੱਜ ਸ਼ਾਇਰ ਹੈ। ਪ੍ਰੋਗਰਾਮ ਜਿਹਦੇ ਵਿੱਚ ਅਸੀਂ ਜਜ਼ਬਾਤ ਸ਼ੇਅਰ ਕਰਦੇ ਹਾਂ, ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਾਂ ਤਾਂ ਕਰਦੇ ਹਾਂ ਲੇਕਿਨ ਸ਼ਾਇਰੀ ਦੇ ਜ਼ਰੀਏ। ਜਦੋਂ ਜਜ਼ਬਾਤ ਅਲਫਾਜ਼ਾਂ ਦਾ ਰੂਪ ਲੈਂਦੇ ਨੇ ਨਾ, ਤੇ ਦਿਲ ਦੀ ਹਰ ਧੜਕਣ ਇੱਕ ਨਜ਼ਮ ਬਣ ਜਾਂਦੀ ਹੈ। ਉਹ ਮਹਿਫਿਲ, ਉਹ ਅਹਿਸਾਸ ਤੇ ਉਹ ਸੁਹਾਣਾ ਸਫ਼ਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ ਤੁਹਾਡੇ ਨਾਲ, ਜਿੱਥੇ ਗੱਲਾਂ ਹੁੰਦੀਆਂ ਨੇ ਮੁਹੱਬਤ ਦੀਆਂ, ਸ਼ਾਇਰੀ ਹੋਵੇ ਜਜ਼ਬਾਤਾਂ ਵਾਲੀਆਂ, ਤੇ ਸੰਗੀਤ 'ਚ ਵੀ ਹੋਵੇ ਦਿਲ ਨੂੰ ਛੂਹ ਲੈ ਜਾਣ ਵਾਲਾ ਅਹਿਸਾਸ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਆਪਣੀ ਲਿਖੀਆਂ ਹੋਈਆਂ ਸ਼ਾਇਰੀਆਂ ਭੇਜਣੀਆਂ ਨੇ, ਤੇ ਨਾਲ ਸ਼ਾਇਰੀ ਦੇ ਨਾਲ ਨਾਲ ਨਾ ਮੈਨੂੰ ਤੁਸੀਂ ਕਿਸ ਨੇ ਉਹ ਸ਼ਾਇਰੀ ਲਿਖੀ ਹੈ, ਉਹ ਸ਼ਾਇਰ ਕੌਣ ਹੈ ਜਿਸ ਦੀ ਸ਼ਾਇਰੀ ਤੁਸੀਂ ਸਾਡੇ ਨਾਲ ਸਾਂਝੀ ਕਰ ਰਹੇ ਹੋ, ਉਹਦਾ ਨਾਂ ਜ਼ਰੂਰ ਲਿਖਿਆ ਹੋਣਾ ਚਾਹੀਦਾ ਹੈ, ਅਤੇ ਸ਼ਾਇਰੀ ਛੋਟੀ ਹੋਣੀ ਚਾਹੀਦੀ ਹੈ, ਜ਼ਿਆਦਾ ਵੱਡੀ ਨਹੀਂ ਹੋਣੀ ਚਾਹੀਦੀ ਹੈ। ਅਤੇ ਪਹਿਲਾਂ ਹੀ ਦੱਸਦਾ ਮੈਂ ਤੁਹਾਨੂੰ, ਕਵਿਤਾ ਅਤੇ ਸ਼ਾਇਰੀ ਦੇ ਵਿੱਚ ਫਰਕ ਹੁੰਦਾ ਹੈ, ਤਾਂ ਨੰਬਰ ਨੋਟ ਡਾਊਨ ਕਰ ਲਓ ਜੀ, 9855101027, ਅਤੇ ਇੰਜੋਏ ਕਰਦੇ ਹਾਂ। ਅਬ ਹੁਣ ਅਸੀਂ ਕਰਦੇ ਹਾਂ ਇੰਜੋਏ ਆਪਣੀ ਪਹਿਲੀ ਖੂਬਸੂਰਤ ਜਿਹੀ ਗਜ਼ਲ ਚਿਤਰਾ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਮਿਲਦੇ ਹਾਂ ਇਸ ਸੰਗੀਤ ਗਜ਼ਲ ਦੇ ਉਸ ਪਾਰ, ਤਦ ਤੱਕ ਤੁਸੀਂ ਮੈਨੂੰ ਸ਼ਾਇਰੀ ਭੇਜੋ ਅਤੇ ਮੈਂ ਪੜ੍ਹਦੀ ਹਾਂ।

ਗਮ ਨਹੀਂ ਬਸ ਹੱਸ ਕੇ ਦਰਦ ਛੁਪਾ ਲੈਂਦੇ ਹਾਂ। ਇਹ ਤਾਂ ਨਹੀਂ ਕਿ ਗਮ ਨਹੀਂ ਬਸ ਹੱਸ ਕੇ ਦਰਦ ਛੁਪਾ ਲੈਂਦੇ ਹਾਂ, ਦਿਲ ਅੰਦਰ ਕਈ ਤੂਫਾਨ ਨੇ ਪਰ ਅਲਫਾਜ਼ਾਂ ਨਾਲ ਸਭ ਸਮਝਾ ਲੈਂਦੇ ਹਾਂ। ਅੱਜ ਫਿਰ ਕੁਝ ਅਧੂਰੇ ਜਜ਼ਬਾਤ ਲੈ ਕੇ ਦਿਲਾ ਸ਼ਾਇਰ ਹੈ ਦੀ ਮਹਿਫਿਲ ਸਜਾ ਲੈਂਦੇ ਹਾਂ। ਤਾਂ ਚਲੋ ਜੀ, ਸਜਾਉਣ ਲਈ ਸਾਡੇ ਦੋਸਤਾਂ ਨੇ ਸਾਨੂੰ ਸ਼ਾਇਰੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ। ਤਾਂ ਪਹਿਲੀ ਸ਼ਾਇਰੀ ਅਸੀਂ ਪੜ੍ਹਦੇ ਹਾਂ, ਕੀ ਕਹਿੰਦੇ ਨੇ ਸਾਡੇ ਦੋਸਤ। ਰਾਮ ਸਰੂਪ ਅਰੋੜਾ ਚੌਂਕ ਚਿਲਿਆ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਆਇਆ ਹੈ, ਦੋਸਤੀ ਦੇ ਉੱਤੇ ਇਹਨਾਂ ਨੇ ਕੁਛ ਲਿਖਿਆ ਹੈ। ਜ਼ਿੰਦਗੀ ਕਾ ਦੂਸਰਾ ਨਾਮ ਹੀ ਦੋਸਤੀ ਹੈ, ਜ਼ਿੰਦਗੀ ਕਾ ਦੂਸਰਾ ਨਾਮ ਹੀ ਦੋਸਤੀ ਹੈ। ਜੈਸੇ ਜੀਨੇ ਕੇ ਲੀਏ ਸਾਂਸ ਕੀ ਜ਼ਰੂਰਤ ਹੈ, ਵੈਸੇ ਹੀ ਖੁਸ਼ ਰਹਿਣੇ ਕੇ ਲੀਏ ਦੋਸਤ ਕੀ ਜ਼ਰੂਰਤ ਹੈ। ਸਹੀ ਗੱਲ ਹੈ, ਦੋਸਤ ਤੁਹਾਡਾ ਸਾਥੀ ਹੈ, ਦੋਸਤ ਹੀ ਤੁਹਾਡਾ ਉਹ ਮਤਲਬ ਕਹਿ ਸਕਦੇ ਇਨਸਾਨ ਹੈ ਜਿਹੜਾ ਤੁਹਾਡੇ ਦੁੱਖ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹੈ। ਹੋਰ ਵੀ ਲਿਖਿਆ ਹੈ, ਤੇਰੇ ਸਾਥ ਕੋ ਤਰਸੇ, ਤੇਰੀ ਬਾਤ ਕੋ ਤਰਸੇ, ਯੇ ਕੈਸੀ ਦੋਸਤੀ ਰਹੀ ਹਮਾਰੀ, ਮੇਰੇ ਯਾਰ ਤੇਰੇ ਹੋ ਕਰ ਭੀ ਤੇਰੀ ਇੱਕ ਮੁਲਾਕਾਤ ਕੋ ਤਰਸੇ।

ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਇੰਨੀ ਸੋਹਣੀ ਸ਼ਾਇਰੀ ਸਾਨੂੰ ਭੇਜੀ। ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਕੀ ਲਿਖਿਆ ਹੈ ਲੋਹਾ ਬਾਜ਼ਾਰ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਨੇ ਸਾਨੂੰ ਮੈਸੇਜ ਭੇਜਿਆ ਅਤੇ ਲਿਖਿਆ ਹੈ, ਦੁਆ ਆਸ਼ਿਆਨੇ ਕੀ ਮਾਂਗੀ ਥੀ, ਮਾਂਗੀ ਥੀ ਦੁਆ ਆਸ਼ਿਆਨੇ ਕੀ, ਚੱਲ ਪੜੀ ਦੁਨੀਆ ਜ਼ਮਾਨੇ ਕੀ, ਮੇਰਾ ਦਰਦ ਕੋਈ ਸਮਝ ਨਹੀਂ ਪਾਇਆ, ਕਿਉਂਕਿ ਮੁਝੇ ਆਦਤ ਥੀ ਮੁਸਕੁਰਾਨੇ ਕੀ। ਸਹੀ ਗੱਲ ਹੈ, ਜਦੋਂ ਚਿਹਰੇ 'ਤੇ ਮੁਸਕਰਾਹਟ ਹੋਵੇ ਤਾਂ ਲੋਕ ਸੋਚਦੇ ਨੇ ਯਾਰ ਇਹ ਤਾਂ ਹਰ ਵੇਲੇ ਮੁਸਕਰਾਉਂਦਾ ਰਹਿੰਦਾ, ਸ਼ਾਇਦ ਉਹਨੂੰ ਕੋਈ ਗਮ ਹੀ ਨਹੀਂ ਹੈ। ਪਰ ਇੱਦਾਂ ਨਹੀਂ ਹੁੰਦਾ ਜਨਾਬ, ਹੱਸਦੇ ਹੋਏ ਚਿਹਰੇ ਦਾ ਮਤਲਬ ਇਹ ਤਾਂ ਨਹੀਂ ਸਾਨੂੰ ਕੋਈ ਗਮ ਨਹੀਂ। ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਸਾਨੂੰ ਲਿਖਿਆ ਹੈ ਜੀ ਗਲੀ, ਇਹਨਾਂ ਨੇ ਲਿਖਿਆ ਹੈ ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਜੱਸਲ ਚੂਚੀ, ਲਿਖਿਆ ਹੈ ਜ਼ਿੰਦਗੀ ਥੋੜ੍ਹੇ ਵਕਤ ਦਾ ਸਫ਼ਰ ਹੈ, ਇਸ ਲਈ ਜ਼ਿੰਦਗੀ ਨੂੰ ਉਹਨਾਂ ਲੋਕਾਂ ਨਾਲ ਹੀ ਜੀਓ ਜੋ ਮੁਸਕਰਾਉਣ ਲਈ ਤੁਹਾਨੂੰ ਕਹਿੰਦੇ ਨੇ, ਜਿਹੜੀ ਤੁਹਾਡੀ ਮੁਸਕਰਾਹਟ ਲੈ ਕੇ ਆਉਂਦੇ ਨੇ। ਸਹੀ ਗੱਲ ਹੈ, ਤਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ, ਕਿਉਂਕਿ ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਮੁਸਕਰਾਉਂਦੇ ਰਹੋ, ਹੱਸਦੇ ਰਹੋ, ਖਿੜਦੇ ਰਹੋ, ਫੁੱਲਾਂ ਦੀ ਤਰ੍ਹਾਂ ਮਹਿਕਦੇ ਰਹੋ। ਅਤੇ ਮਹਿਕ ਦੇ ਨਾਲ ਅੱਜ ਤੁਸੀਂ ਜੁੜੇ ਹੋ, ਅਤੇ ਹਾਂ ਚਿਹਰੇ 'ਤੇ ਮੁਸਕਰਾਹਟ ਤਾਂ ਆਏਗੀ ਹੀ। ਤਾਂ ਚਲੋ ਜੀ, ਇੱਦਾਂ ਹੀ ਸਾਨੂੰ ਮੈਸੇਜਿਸ ਭੇਜਦੇ ਰਹੋ, ਆਪਣੇ ਦਿਲ ਦੇ ਜਜ਼ਬਾਤ ਸਾਡੇ ਨਾਲ ਸਾਂਝੇ ਕਰਦੇ ਰਹੋ। ਸੁਣਦੇ ਹਾਂ ਅਸੀਂ ਅਗਲੀ ਗਜ਼ਲ, ਚਿਤਰਾ ਸਿੰਘ ਜੀ ਨਹੀਂ, ਹਾਲੇ ਉਹਨਾਂ ਦੀ ਆਵਾਜ਼ ਦੇ ਵਿੱਚ ਸੋਹਣੀ ਸੀ, ਹੁਣ ਸੁਣਦੇ ਹਾਂ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ, ਬਣੇ ਰਹੋ ਪ੍ਰੋਗਰਾਮ ਦਿਲਾ ਸ਼ਾਇਰ ਹੈ ਦੇ ਵਿੱਚ।

ਚੱਲ ਦੋ ਤੋਂ ਤਿੰਨ ਦਾ ਸਮਾਂ ਐਫਐਮ ਨਾਲ ਵਧਾਈਏ ਨੀ। ਦਿਲ ਦੀਆਂ ਗੱਲਾਂ ਦਿਲਾਂ ਦਾ ਹਾਲ ਸੁਣਾਈਏ ਨੀ। ਦਿਲਾ ਸ਼ਾਇਰ ਹੈ ਉਹਦੇ ਨਾਲ ਸਾਂਝ ਪਾਈਏ ਨੀ। ਲਫਜ਼ਾਂ ਦੇ ਵਿੱਚ ਜਾਦੂ ਹੁੰਦਾ ਇਹਦੇ ਲਫਜ਼ਾਂ ਨੂੰ ਲੋਕਾਂ ਤੱਕ ਪਹੁੰਚਾਈਏ ਨੀ। ਚੱਲ ਦੋ ਤੋਂ

ਇੰਦਾ ਸਮਾਂ ਐਫਐਮ ਨਾਲ ਵਧਾਈਏ ਨੀ, ਰੌਣਕ ਚਾਰ ਪਲਾਂ ਦੀ ਕਮਾਈਏ ਨੀ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਦਿਲ ਅੱਜ ਸ਼ਾਇਰ ਹੈ ਤੇ ਇਹ ਜਿਹੜੀ ਸੋਹਣੀ ਜਿਹੀ ਲਾਈਨਾਂ ਤੁਸੀਂ ਸੁਣੀਆਂ, ਇਹ ਸਾਨੂੰ ਭੇਜੀ ਹੈ ਜੀ ਗੋਪੀ ਰੇਰੂ ਜੀ ਨੇ ਸਾਨੂੰ ਭੇਜੀ ਹੈ ਜਲੰਧਰ ਤੋਂ। ਬਹੁਤ ਹੀ ਖੂਬ, ਮੈਨੂੰ ਲੱਗਿਆ ਨਹੀਂ ਸੀ ਤੁਸੀਂ ਇੰਨਾ ਸੋਹਣਾ ਲਿਖ ਕੇ ਭੇਜੋਗੇ, ਲੇਕਿਨ ਹਾਂ ਬਹੁਤ ਹੀ ਖੂਬਸੂਰਤ ਲਿਖਿਆ ਹੈ। ਇਹ ਪੜ੍ਹ ਕੇ ਮੇਰੇ ਦਿਲ ਵਿੱਚ ਵੀ ਕੁਛ ਆਇਆ ਜਿਹੜਾ ਮੈਂ ਲਿਖਿਆ ਸੀ। ਚਲੋ ਅੱਜ ਦਿਲ ਕਰ ਰਿਹਾ ਤਾਂ ਸੁਣਾ ਹੀ ਦਿੰਦੀ ਹਾਂ ਮੈਂ ਤੁਹਾਨੂੰ। ਹੱਸਦਿਆਂ ਨੂੰ ਇੱਦਾਂ ਰਵਾਇਆ ਨਾ ਕਰ, ਹੱਸਦਿਆਂ ਨੂੰ ਇੱਦਾਂ ਰਵਾਇਆ ਨਾ ਕਰ, ਪਹਿਲਾਂ ਹੀ ਇਕੱਲੇ ਆ ਤੂੰ ਹੋਰ ਤੜਪਾਇਆ ਨਾ ਕਰ, ਬੋਲਦੀ ਸੋਹਣੀ ਲੱਗਦੀ ਹੈ ਤੂੰ ਐਵੇਂ ਚੁੱਪੀ ਜਿਹੀ ਪਾਇਆ ਨਾ ਕਰ। ਕੀੜਾ ਕਦੇ ਨਾ ਹੱਥ 'ਚ ਹੱਥ ਪਾ ਕੇ ਤੁਰ ਕੇ ਵੇਖੀ, ਕਦੇ ਹੱਥ 'ਚ ਹੱਥ ਪਾ ਕੇ ਤੁਰ ਕੇ ਵੇਖੀ, ਬਸ ਹੱਥ ਮਿਲਾ ਕੇ ਇੱਦਾਂ ਜਾਇਆ ਨਾ ਕਰ। ਤੁਸੀਂ ਵੀ ਫਿਰ ਬਸ ਆਪਣੀ ਸ਼ਾਇਰੀ ਸਾਨੂੰ ਸੁਣਾ ਕੇ ਇੱਦਾਂ ਨਾ ਜਾਓ। ਤੁਸੀਂ ਸਾਡੇ ਨਾਲ ਹੋਰ ਜੇਕਰ ਤੁਹਾਡੇ ਕੋਲ ਹੈਗੀਆਂ ਨੇ ਲਿਖੀਆਂ ਨੇ, ਜਿਹੜੇ ਸਾਡੇ ਦੋਸਤ ਅੰਦਰ ਇੱਕ ਸ਼ਾਇਰ ਜਿਨ੍ਹਾਂ ਦੇ ਬੈਠਾ ਹੋਇਆ ਹੈ ਅਤੇ ਬਹੁਤ ਜ਼ਿਆਦਾ ਫੀਲ ਕਰ ਰਹੇ ਹੋ ਕਿ ਅੱਜ ਤਾਂ ਇਮੋਸ਼ਨਲੀ ਮੈਂ ਬਹੁਤ ਜ਼ਿਆਦਾ ਡਾਊਨ ਹੋ ਗਿਆ ਅਤੇ ਦਿਲ ਕਰ ਰਿਹਾ ਕਿ ਕੁਝ ਲਿਖਣਾ ਹੈ, ਕੁਝ ਸਾਂਝਾ ਕਰਨਾ, ਪਰ ਕੋਈ ਨਾਲ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਇਹ ਗੱਲ ਸਾਂਝੀ ਕਰ ਸਕੋ, ਤਾਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ ਦੇ ਵਿੱਚ, ਬਟ ਸ਼ਰਤ ਇਹ ਹੈ ਉਹ ਸ਼ਾਇਰੀ ਦੇ ਜ਼ੁਬਾਨ ਦੇ ਵਿੱਚ ਬਿਆਨ ਹੋਣੀ ਚਾਹੀਦੀ ਹੈ, ਸ਼ਾਇਰੀ ਦੇ ਵਿੱਚ ਤੁਸੀਂ ਸਾਡੇ ਨਾਲ ਇਹ ਸਾਂਝਾ ਕਰ ਸਕਦੇ ਹੋ। ਤਾਂ ਚਲੋ ਜੀ ਵਧਦੇ ਹਾਂ ਆਪਣੀ ਅਗਲੀ ਗਜ਼ਲ ਦੇ ਵੱਲ। ਨੰਬਰ ਨੋਟ ਡਾਊਨ ਕਰ ਲਓ, 9855101027। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਅੱਜ।

ਕੁਝ ਵੀ ਨਜ਼ਰ ਨਹੀਂ ਆਉਂਦਾ, ਕੁਝ ਵੀ ਨਜ਼ਰ ਨਹੀਂ ਆਉਂਦਾ, ਫਿਰ ਵੀ ਤੈਨੂੰ ਮੰਜ਼ਿਲ ਬਣਾਈ ਬੈਠੇ ਹਾਂ। ਤੂੰ ਮਿਲਣਾ ਨਹੀਂ ਮੈਨੂੰ ਪਤਾ ਹੈ, ਫਿਰ ਵੀ ਬਾਜ਼ੀ ਦਿਲ ਦੀ ਲਾਈ ਬੈਠੇ ਹਾਂ। ਤੂੰ ਆ ਜਾਵੇ ਕਿਤੇ ਜਾਂਦੀ ਵਾਰ ਨੂੰ, ਬਸ ਐਵੇਂ ਆਸ ਜਿਹੀ ਲਾਈ ਬੈਠੇ ਹਾਂ। ਕਿੰਨਾ ਮੁਸ਼ਕਿਲ ਹੁੰਦਾ ਹੈ ਨਾ ਉਸ ਸ਼ਖਸ ਨੂੰ ਭੁਲਾ ਦੇਣਾ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੁੰਦਾ ਹੈ, ਲੇਕਿਨ ਤੁਹਾਨੂੰ ਪਤਾ ਹੈ ਕਿ ਯਾਰ ਉਹ ਕਦੇ ਤੁਹਾਡਾ ਹੋ ਹੀ ਨਹੀਂ ਸਕਦਾ। ਸੋ ਜੇਕਰ ਤੁਹਾਡੇ ਦਿਲ ਵਿੱਚ ਵੀ ਕੋਈ ਇਹੋ ਜਿਹੀ ਸ਼ਾਇਰੀ ਹੈ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ, ਤਾਂ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਜੀ। ਨੰਬਰ ਨੋਟ ਡਾਊਨ ਕਰ ਲਓ, 9855101027, ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਅੱਜ ਸ਼ਾਇਰ ਹੈ। ਇੱਕ ਹੋਰ ਮੈਂ ਪੜ੍ਹ ਰਹੀ ਸੀ ਅਤੇ ਬਹੁਤ ਹੀ ਸੋਹਣੀ ਜਿਹੀ ਸ਼ਾਇਰੀ ਹੈ ਨਾ ਜਿਹੜੀ ਮੈਨੂੰ ਲੱਭੀ, ਅਤੇ ਮੇਰਾ ਦਿਲ ਕਰ ਕੇ ਤੁਹਾਡੇ ਨਾਲ ਸਾਂਝੀ ਕਰਾਂ। ਉਮੀਦ ਕੀਤੀ ਸੀ ਹਾਸਿਆਂ ਦੀ, ਜ਼ਿੰਦਗੀ ਮੁਹਤਾਜ ਬਣ ਰਹਿ ਗਈ ਆ ਤਮਾਸ਼ਿਆਂ ਦੀ। ਸਾਨੂੰ ਹਰ ਉਸ ਸ਼ਖਸ ਤੋਂ ਦਰਦ ਮਿਲੇ, ਸਾਨੂੰ ਹਰ ਉਸ ਸ਼ਖਸ ਤੋਂ ਦਰਦ ਮਿਲੇ ਜਿੱਥੋਂ ਆਸ ਰੱਖੀ ਸੀ ਦਿਲਾਸਿਆਂ ਦੀ। ਤੁਹਾਨੂੰ ਪਤਾ ਸ਼ਾਇਰੀ ਰੋਮੈਂਟਿਕ ਇੰਨੀ ਜ਼ਿਆਦਾ ਦਿਲ ਨੂੰ ਨਹੀਂ ਲੱਗਦੀ, ਸ਼ਾਇਰੀ ਉਹ ਜ਼ਿਆਦਾ ਦਿਲ ਨੂੰ ਲੱਗਦੀ ਹੈ ਜਿਹਦੇ ਨਾਲ ਅਸੀਂ ਰਿਲੇਟ ਕਰ ਪਾਉਂਦੇ ਹਾਂ, ਜਿਹੜੀ ਜ਼ਿੰਦਗੀ ਦੇ ਨਾਲ ਜੁੜੀ ਹੁੰਦੀ ਹੈ, ਉਹ ਸ਼ਾਇਰੀ ਸਾਨੂੰ ਜ਼ਿਆਦਾ ਰਿਲੇਟ ਕਰਦੀ ਹੈ। ਸੋ ਚਲੋ ਜੀ, ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕੁਝ ਅਪ ਐਂਡ ਡਾਊਨਸ ਚੱਲ ਰਹੇ ਨੇ, ਤਾਂ ਫਿਰ ਤੁਸੀਂ ਸ਼ਾਇਰੀ ਦੇ ਜ਼ਰੀਏ ਸਾਨੂੰ ਉਹ ਦੱਸ ਸਕਦੇ ਹੋ, ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਨੰਬਰ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਹੈ, ਪ੍ਰੋਗਰਾਮ ਦਿਲਾ ਸ਼ਾਇਰ ਚੱਲ ਰਿਹਾ, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਮਹਿਕਾਂ ਅੱਜ ਫੈਲਣਗੀਆਂ, ਪਰ ਤੁਹਾਡਾ ਸਾਥ ਚਾਹੀਦਾ ਹੈ, ਤਾਂ ਸੁਣਦੇ ਰਹੋ, ਪ੍ਰੋਗਰਾਮ ਦੇ ਵਿੱਚ ਬਣੇ ਰਹੋ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੇ ਦਿਲ ਅੱਜ ਸ਼ਾਇਰ ਹੈ ਤੇ ਸਾਡੇ ਦੋਸਤਾਂ ਨੇ ਸ਼ਾਇਰੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਨੇ ਹੋਰ ਜ਼ਿਆਦਾ ਤੇ ਲਿਖਿਆ ਹੈ ਦਿਲਾ ਛੱਡ ਕਿਉਂ ਨਹੀਂ ਦਿੰਦਾ ਕਿਉਂ ਅੱਖਰ ਵਾਹੀ ਜਾਂਦਾ ਹੈ ਦਿਲਾ ਛੱਡ ਕਿਉਂ ਨਹੀਂ ਦਿੰਦਾ ਕਿਉਂ ਅੱਖਰ ਵਾਹੀ ਜਾਂਦਾ ਹੈ ਆਪਣੀ ਹੱਸ ਵਸਦੀ ਜਿੰਦ ਨੂੰ ਕਿਉਂ ਢਾਹੀ ਜਾਂਦਾ ਹੈ ਉਹ ਹੱਸਦੀ ਕਿੱਥੇ ਤੂੰ ਆਪਣਾ ਆਪ ਰੁਲਾਈ ਜਾਂਦਾ ਹੈ ਛੱਡ ਦੇ ਉਹਨਾਂ ਯਾਦ ਕਰਨਾ ਛੱਡ ਦੇ ਉਹਨੂੰ ਯਾਦ ਕਰਨਾ ਤੂੰ ਯਾਦਾਂ ਵਿੱਚ ਆਪਣਾ ਆਪਣੇ ਆਪ ਨੂੰ ਤੜਫਾਈ ਜਾਂਦਾ ਉਹਨੂੰ ਖਿਆਲਾਂ ਦੇ ਵਿੱਚ ਪਾਈ ਜਾਂਦਾ ਹੈ ਉਹਦੇ ਵਿੱਚ ਆਪਣਾ ਆਪ ਗਵਾਈ ਜਾਂਦਾ ਹੈ ਤਾਰਿਆਂ ਨਾਲ ਗੱਲਾਂ ਨਹੀਂ ਹੁੰਦੀਆਂ ਮੈਂ ਤਾਰਿਆਂ ਨਾਲ ਗੱਲਾਂ ਕਰਦਾ ਹਾਂ ਕਿੰਨੀ ਸੋਹਣੀ ਲਾਈਨ ਹੈ ਨਾ ਤਾਰਿਆਂ ਨਾਲ ਗੱਲਾਂ ਨਹੀਂ ਹੁੰਦੀਆਂ ਮੈਂ ਤਾਰਿਆਂ ਨਾਲ ਗੱਲਾਂ ਕਰਦਾ ਹਾਂ ਦਿਨੇ ਘੁੰਮਾ ਮੈਂ ਕੈਂਚੀ ਪੈਰੀ ਰਾਤ ਨੂੰ ਤਨਹਾ ਮੈਂ ਮਰਦਾ ਹਾਂ ਦਿਨੇ ਘੁੰਮਾ ਮੈਂ ਕੱਚੀ ਪੈਰੀ ਰਾਤ ਨੂੰ ਤਨਹਾ ਮੈਂ ਮਰਦਾ ਹਾਂ ਖਾਮੋਸ਼ੀ ਮੇਰੇ ਬੁੱਲਾਂ ਦੀ ਮੈਂ ਦਿਲ ਦੀਆਂ ਗੱਲਾਂ ਲਫਜ਼ਾਂ ਵਿੱਚ ਧਰਦਾ ਹਾਂ ਗਰਦਨ ਨੱਪ ਕੇ ਕਲਮ ਦੀ ਮੈਂ ਰਾਤ ਨੂੰ ਜਜ਼ਬਾਤ ਹਰੇ ਕਰਦਾ ਹਾਂ ਹਾਏ ਖਿਆਲ ਹਰੇ ਕਰਦਾ ਹਾਂ ਮੈਨੂੰ ਲੱਗਦਾ ਹੈ ਅੱਜ ਜਿਹੜਾ ਨਾ ਸ਼ਾਇਰੀ ਦਾ ਕੋਈ ਕੰਪੀਟੀਸ਼ਨ ਚੱਲ ਰਿਹਾ ਹੈ ਅਤੇ ਗੋਪੀ ਰੇਰੂ ਜੀ ਨੇ ਇਸ ਕੰਪੀਟੀਸ਼ਨ ਨੂੰ ਸੀਰੀਅਸਲੀ ਇੰਨਾ ਲੈ ਲਿਆ ਕਿ ਉਹਨਾਂ ਨੇ ਕਿਹਾ ਹੈ ਕਿ ਯਾਰ ਮੈਂ ਤਾਂ ਹੁਣ ਸ਼ਾਇਰੀ ਜਿਹੜੀ ਹੈ ਨਾ ਸਭ ਤੋਂ ਵੱਖਰੀ ਅਤੇ ਸਭ ਤੋਂ ਸੋਹਣੀ ਭੇਜਣੀ ਹੈ ਅਤੇ ਸੱਚੇ ਜਲੰਧਰ ਤੋਂ ਗੋਪੀ ਰੇਰੂ ਜੀ ਨੇ ਬਹੁਤ ਸੋਹਣੀ ਸ਼ਾਇਰੀ ਭੇਜੀ ਹੈ ਅਤੇ ਦੇਖਦੇ ਹਾਂ ਇਹਨਾਂ ਦਾ ਮੁਕਾਬਲਾ ਹੁਣ ਕਰਦਾ ਕੌਣ ਹੈ ਕੌਣ ਇਸ ਤੋਂ ਵੀ ਵਧੀਆ ਸ਼ਾਇਰੀ ਭੇਜੇਗਾ ਤਾਂ ਚਲੋ ਅਗਲੀ ਸ਼ਾਇਰੀ ਅਸੀਂ ਪੜ੍ਹਦੇ ਹਾਂ ਲਿਖਿਆ ਹੈ ਗੁਲਾਬ ਜੈਸੀ ਹੋ ਗੁਲਾਬ ਲਗਤੀ ਹੋ ਹਲਕਾ ਸਾ ਵੀ ਮੁਸਕੁਰਾਓ ਤੋ ਲਾਜਵਾਬ ਲਗਤੀ ਹੋ ਇਹ ਲਾਈਨ ਤਾਂ ਤੁਸੀਂ ਉਸ ਪਰਸਨ ਨੂੰ ਕਹਿ ਸਕਦੇ ਹੋ ਜਿਹੜਾ ਤੁਹਾਡੇ ਤੋਂ ਨਾਰਾਜ਼ ਹੈ ਜਾਂ ਫਿਰ ਤੁਸੀਂ ਮਨਾਉਣਾ ਚਾਹੁੰਦੇ ਹੋ ਤੁਹਾਡਾ ਕੋਈ ਬਹੁਤ ਹੀ ਜ਼ਿਆਦਾ ਕਲੋਜ਼ ਹੈ ਤੁਸੀਂ ਕਹਿ ਸਕਦੇ ਹੋ ਉਹਨੂੰ ਗੁਲਾਬ ਜੈਸੀ ਹੋ ਗੁਲਾਬ ਲਗਤੀ ਹੋ ਹਲਕਾ ਸਾ ਵੀ ਮੁਸਕੁਰਾਓ ਵਾਹ ਵਾਹ ਲਾਜਵਾਬ ਲਗਤੀ ਹੋ ਬਹੁਤ ਸੋਹਣੀ ਲਾਈਨ ਹੈ ਜੀ ਅਤੇ ਇਹ ਭੇਜੀ ਹੈ ਸਾਨੂੰ ਚੌਹਾਨ ਅੰਮ੍ਰਿਤਸਰ ਸੇ ਅੰਮ੍ਰਿਤਸਰ ਤੋਂ ਸਾਨੂੰ ਇਹ ਮੈਸੇਜ ਆਇਆ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਹੈ ਸਾਡੇ ਕੋਲ ਓਕੇ ਅਤੇ ਮੁਹੰਮਦ ਮੁਜ਼ੱਫਰ ਨੇ ਬਹੁਤ ਵੱਡੀ ਸ਼ਾਇਰੀ ਬੋਲਾਂ ਮੈਂ ਇਹਨੂੰ ਕੀ ਬੋਲਾਂ ਕਵਿਤਾ ਚਲੋ ਪੜ੍ਹਦੇ ਹਾਂ ਕੋਈ ਗੱਲ ਨਹੀਂ ਉਹਨਾਂ ਨੇ ਲਿਖਿਆ ਹੈ ਕਭੀ ਕਭੀ ਕੋਈ ਇਨਸਾਨ ਹਮਾਰੀ ਜ਼ਿੰਦਗੀ ਮੇਂ ਇਤਨੀ ਖਾਮੋਸ਼ੀ ਸੇ ਆਤਾ ਹੈ ਕਿ ਹਮੇਂ ਪਤਾ ਹੀ ਨਹੀਂ ਚਲਤਾ ਔਰ ਫਿਰ ਵਹੀ ਇਨਸਾਨ ਹਮਾਰੀ ਪੂਰੀ ਦੁਨੀਆ ਬਣ ਜਾਤਾ ਹੈ ਸਹੀ ਗੱਲ ਹੈ ਵੋ ਵੀ ਮੇਰੀ ਜ਼ਿੰਦਗੀ ਮੇਂ ਐਸੇ ਹੀ ਆਈ ਥੀ ਪਹਿਲੇ ਬਸ ਥੋੜ੍ਹੀ ਥੋੜ੍ਹੀ ਬਾਤੇਂ ਹੋਤੀ ਥੀ ਫਿਰ ਉਸਕੀ ਆਦਤ ਹੋ ਗਈ ਸੁਬਹਾ ਆਂਖ ਖੁਲਤੀ ਹੀ ਖੁਲਤੇ ਹੀ ਉਸਕਾ ਮੈਸੇਜ ਦੇਖਣਾ ਔਰ ਰਾਤ ਕੋ ਉਸਕੀ ਆਵਾਜ਼ ਸੁਣ ਕਰ ਸੋਨਾ ਔਰ ਮੇਰੇ ਰੋਜ਼ ਕੀ

newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਤੁਸੀਂ ਟਿਊਨ ਕੀਤਾ ਹੈ 102.7 ਮੈਗਾਹਰਟਜ਼ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਰਫਤਾਰ ਕੁਛ ਇਸ ਕਦਰ ਤੇਜ਼ ਹੋ ਗਈ ਹੈ ਜ਼ਿੰਦਗੀ ਕੀ ਕਿ ਸੁਬਹ ਕਾ ਦਰਦ ਸ਼ਾਮ ਕੋ ਪੁਰਾਣਾ ਲੱਗਣੇ ਲੱਗਤਾ ਹੈ। ਯੇ ਮਿਰਜ਼ਾ ਗਾਲਿਬ ਕਹਤੇ ਹੈ, ਫਿਰ ਯੇ ਗਾਲਿਬ ਨੇ ਕਹਾ ਹੈ ਔਰ ਫਿਰ ਉਸਕੇ ਬਾਅਦ ਇਕਬਾਲ ਕਿਆ ਜਵਾਬ ਦੇਤੇ ਹੈ, ਦਰਦ ਤੋ ਵਹੀ ਦੇਤੇ ਹੈ ਜਿਨ੍ਹੇ ਹੱਕ ਦਿਆ ਜਾਤਾ ਹੈ, ਵਰਨਾ ਗੈਰ ਤੋ ਧੱਕਾ ਲਗਾਨੇ ਪਰ ਵੀ ਮਾਫ਼ੀ ਮਾਂਗਨੇ ਨਹੀਂ ਦੇਤੇ। ਫਰਾਜ਼ ਜਵਾਬ ਦੇਤੇ ਹੈਂ, ਤੁਮ੍ਹੇ ਤੋ ਜ਼ਿੰਦਗੀ ਕੇ ਹਰ ਦੁੱਖ ਬਤਾਏ ਥੇ, ਤੁਮ੍ਹੇ ਤੋ ਜ਼ਿੰਦਗੀ ਕੇ ਹਰ ਦੁੱਖ ਬਤਾਏ ਥੇ, ਤੁਮਹਾਰਾ ਤੋ ਹੱਕ ਨਹੀਂ ਬਨਤਾ ਥਾ ਦੁੱਖ ਦੇਨੇ ਕਾ। ਮੇਰੇ ਵੱਲੋਂ ਤਾਂ ਹੋ ਗਿਆ, ਹੁਣ ਅਸੀਂ ਆਪਣੇ ਦੋਸਤਾਂ ਵੱਲੋਂ ਵੀ ਸੁਣ ਲੈਂਦੇ ਹਾਂ ਕੀ ਕਹਿੰਦੇ ਨੇ ਤੁਹਾਡੇ ਦੋਸਤ, ਕੀ ਲਿਖਿਆ ਹੈ। ਤਾਂ ਸਾਡੇ ਕੋਲ ਮੈਸੇਜ ਆਇਆ ਜੀ, ਸੁਭਾਸ਼ ਚੰਦਰ ਵਸਤ ਗਿੱਦੜ ਬਾਹਾਂ ਤੋਂ ਸਾਨੂੰ ਮੈਸੇਜ ਆਇਆ, ਖਿੜਕੀਓਂ ਕੇ ਯੇ ਪਰਦੇ ਹਟਾ ਤੋ ਸਹੀ, ਮੁਸਕੁਰਾ ਕੇ ਸਭੀ ਗਮ ਭੁਲਾ ਤੋ ਸਹੀ, ਖਿੜਕੀਓਂ ਕੇ ਪਰਦੇ ਹਟਾ ਤੋ ਸਹੀ, ਮੁਸਕੁਰਾ ਕੇ ਸਭੀ ਗਮ ਭੁਲਾ ਤੋ ਸਹੀ, ਖੁਆਬ ਆਂਖੋਂ ਮੇ ਰੱਖ ਕਰ ਹੈ ਜੀਨਾ ਤੁਮੇ, ਬਾਤ ਇਤਨੀ ਸੀ ਖੁਦ ਕੋ ਬਤਾ ਤੋ ਸਹੀ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਕੀ ਲਿਖਿਆ ਹੈ ਸਾਡੇ ਦੋਸਤ ਨੇ, ਅੱਜ ਵੀ ਉਹਦੇ ਰਾਹਾਂ ਵਿੱਚ ਪੈਰ ਸਾਡੇ ਖਲਾਉਂਦੇ ਨੇ, ਅੱਜ ਵੀ ਅਸੀਂ ਉਹਨੂੰ ਉਨਾ ਹੀ ਚਾਹੁੰਦੇ ਨੇ, ਅੱਜ ਵੀ ਮਿਲੇ ਸਾਂ ਸਮਾਂ ਉਹਦੇ ਵਿੱਚ ਗਵਾਉਂਦੇ ਨੇ, ਅੱਜ ਦੀ ਮਿਲੇ ਲਫ਼ਜ਼ ਉਹਦੇ ਲਈ ਬਣਾਉਂਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਮੈਸੇਜ ਸਾਡੇ ਕੋਲ ਆਇਆ ਹੈ ਜੀ, ਸਕੂਲ ਬਾਰੇ ਕੁਝ ਲਿਖਿਆ ਇਹਨਾਂ ਨੇ, ਬੜੇ ਚੇਤੇ ਆਉਂਦਾ ਹੈ ਸਕੂਲ, ਟੀਚਰ ਦਾ ਸਖਤ ਬੜਾ ਸੀ ਰੂਲ, ਬੜੇ ਚੇਤੇ ਆਉਂਦਾ ਹੈ ਸਕੂਲ, ਟੀਚਰ ਦਾ ਸਖਤ ਬੜਾ ਸੀ ਰੂਲ, ਕੰਧ ਟੱਪ ਕੇ ਜਾਂਦੇ ਸੀ ਭੱਜ, ਦਿਨ ਯਾਦ ਆਉਂਦੇ ਨੇ ਅੱਜ, ਬੋਰੀ ਵਾਲਾ ਲੈ ਕੇ ਜਾਂਦੇ ਸੀ ਬਸਤਾ, ਪੈਦਲ ਜਾਂਦੇ ਸੀ ਸਕੂਲ ਵਾਲੇ ਰਸਤਾ, ਬਾਲ ਸਭਾ ਵਿੱਚ ਗਾਉਂਦੇ ਸੀ ਫਿਰ ਲਿਖਣ ਦੇ ਚੇਟਕ ਪਾਉਂਦੇ ਸੀ। ਬਹੁਤ ਬਹੁਤ ਸ਼ੁਕਰੀਆ ਜੀ, ਇਹ ਮੈਸੇਜ ਸਾਨੂੰ ਭੇਜਿਆ ਹੈ ਜਸਵਿੰਦਰ, ਅਧਿਆਪਕਾ ਦਾ ਦਿਲੋਂ ਸਤਿਕਾਰ, ਬਹੁਤ ਬਹੁਤ ਸ਼ੁਕਰੀਆ ਜੀ ਜਸਵਿੰਦਰ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਅਤੇ ਸਾਨੂੰ ਇਹ ਸੋਹਣੀ ਜਿਹੀ ਲਾਈਨਾਂ ਜਿਹੜੀਆਂ ਨੇ ਉਹ ਭੇਜੀਆਂ। ਅਗਲਾ ਮੈਸੇਜ ਅਸੀਂ ਪੜ੍ਹਦੇ ਹਾਂ, ਕੀ ਲਿਖਿਆ ਹੈ, ਈਦ ਮੁਬਾਰਕ ਸੱਜਣਾ ਤੇਰੇ ਲਈ, ਖੁਸ਼ੀਆਂ ਲੈ ਕੇ ਆਵੇ ਸੱਜਣਾ ਤੇਰੇ ਲਈ, ਤੂੰ ਕਦੇ ਉਦਾਸ ਨਾ ਹੋਵੇ, ਤੈਨੂੰ ਹਰ ਪਲ ਖੂਬ ਹਸਾਵੇ, ਤੈਨੂੰ ਸਭ ਤੋਂ ਕਦਮ ਤੇ ਮਿਲਦੀ ਰਹੇ ਵਧਾਈ, ਇਹ ਕੁਦਰਤ ਤੇਰੀ ਜ਼ਿੰਦਗੀ ਨੂੰ ਸਦਾ ਫੁੱਲਾਂ ਨਾਲ ਸਜਾਵੇ। ਦਿਲਾ ਸ਼ਾਇਰ ਹੈ, ਪ੍ਰੋਗਰਾਮ ਪੇਸ਼ ਕਰ ਰਹੇ ਆਰ ਜੀ ਜੀ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਮੇਨ ਬਾਜ਼ਾਰ ਹਟੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਟੂਰ ਜੀ ਨੇ ਮੈਸੇਜ ਭੇਜਿਆ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਵੀ ਈਦ ਮੁਬਾਰਕ। ਅਤੇ ਅਗਲਾ ਮੈਸੇਜ ਸਾਡੇ ਕੋਲ ਆਇਆ ਹੈ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਜੀ ਨੇ ਸਾਨੂੰ ਮੈਸੇਜ ਭੇਜਿਆ, ਲਿਖਿਆ ਹੈ, ਸਮਾਂ ਬਦਲ ਗਿਆ ਯਾਰ ਬਦਲ ਗਏ, ਪਹਿਲਾਂ ਵਾਲਾ ਪਿਆਰ ਬਦਲ ਗਿਆ, ਪੱਗ ਬਟਾ ਸੀ ਜੋ ਜਾਨਵਾਰ ਦੇ ਉੱਚੇ ਸੁੱਚੇ ਕਿਰਦਾਰ ਬਦਲ ਗਏ, ਜ਼ਖਮੀ ਕਰਕੇ ਮੈਨੂੰ ਖੰਜਰ ਜਦ ਵਾਰੀ ਵੈਰੀ ਦੀ ਆਈ ਉਹ ਵੀ

ਆਪਣੀ ਧਾਰ ਬਦਲ ਗਏ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ, ਸੋਹਣੀ ਜਿਹੀ ਇਹ ਲਾਈਨਾਂ ਸਾਨੂੰ ਭੇਜੀਆਂ। ਅਗਲਾ ਮੈਸੇਜ ਹੈ ਜੀ ਕਿਰਨ ਨਰੂਲਾ ਜੀ ਵੱਲੋਂ, ਮੈਡਮ ਜੀ ਓਕੇ ਗ੍ਰੀਨ ਪਾਰਕ ਕਪੂਰਥਲਾ ਤੋਂ ਸਾਨੂੰ ਮੈਸੇਜ ਭੇਜਿਆ। ਦਿਲਾ ਸ਼ਾਇਰ ਹੈ, ਆਰ ਜੇ ਮਹਿਕ ਮੈਡਮ ਜੀ ਗੁੱਡ ਆਫਟਰਨੂਨ, ਤੁਹਾਨੂੰ ਵੀ ਗੁੱਡ ਆਫਟਰਨੂਨ ਜੀ। ਮੁਝੇ ਤੇਰਾ ਸਾਥ ਜ਼ਿੰਦਗੀ ਭਰ ਨਹੀਂ ਚਾਹੀਏ, ਕਿਉਂ ਮੁਝੇ ਤੇਰਾ ਸਾਥ ਜ਼ਿੰਦਗੀ ਭਰ ਨਹੀਂ ਚਾਹੀਏ, ਬਸ ਜਬ ਤੱਕ ਤੂੰ ਸਾਥ ਹੈ ਤਬ ਤੱਕ ਜ਼ਿੰਦਗੀ ਚਾਹੀਏ। ਓ ਵਾਓ, ਲਾਈਨਾਂ ਤਿੰਨ ਸੀ ਲੇਕਿਨ ਡੀਪ ਸੀ, ਇਹਨੂੰ ਕਹਿੰਦੇ ਹਾਂ ਅਸੀਂ ਸ਼ਾਇਰੀ। ਤਾਂ ਚਲੋ ਜੀ ਹੋਰ ਸ਼ਾਇਰੀਆਂ ਸਾਨੂੰ ਭੇਜੋ, ਹਲੇ ਟਾਈਮ ਜਿਹੜਾ ਹੈ 11 ਮਿੰਟ ਸਾਡੇ ਕੋਲ ਹੈਗੇ ਆ, ਅਤੇ ਨੰਬਰ ਨੋਟ ਡਾਊਨ ਕਰ ਲਓ 9855101027। ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਦਿਲਾ ਸ਼ਾਇਰ ਹੈ, ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਤਾਂ ਚਲੋ ਜੀ ਸੁਣਦੇ ਹਾਂ ਅਗਲੀ ਗਜ਼ਲ ਚਿਤਰਾ ਸਿੰਘ ਜੀ ਦੀ ਆਵਾਜ਼ ਦੇ ਵਿੱਚ।

ਨੇ ਜਿਹੜੇ ਥੋਟਸ ਨੇ ਆਪਣੇ ਜਜ਼ਬਾਤ ਨੇ ਪ੍ਰੋਗਰਾਮ ਦੇ ਅੱਜ ਸ਼ਾਇਰ ਦੇ ਵਿੱਚ, ਯਾਨੀ ਕਿ ਤੁਸੀਂ ਬਹੁਤ ਸਾਰੇ ਜਜ਼ਬਾਤ ਅੱਜ ਸਾਡੇ ਨਾਲ ਸਾਂਝੇ ਕੀਤੇ। ਹੁਣ 5 ਤੋਂ 6 ਮਿੰਟ ਸਾਡੇ ਕੋਲ ਰਹਿ ਗਏ ਆ, ਸਾਡੇ ਕੋਲ ਸ਼ਾਇਰੀ ਆਈ ਹੈ ਜੀ। ਉਹ ਉਹਨਾਂ ਨੇ ਸ਼ਾਇਰੀ ਭੇਜੀ ਸੀ ਲੇਕਿਨ ਮੈਨੂੰ ਲੱਗਦਾ ਹੈ ਕੋਈ ਗੜਬੜ ਸੀ ਤਾਂ ਉਹਨਾਂ ਨੇ ਡਿਲੀਟ ਕਰ ਦੀ, ਪਰ ਕੋਈ ਗੱਲ ਨਹੀਂ ਜੀ। ਫਿਰ ਸਾਡੇ ਦੋਸਤ ਨੇ ਇੱਕ ਹੋਰ ਸ਼ਾਇਰੀ ਭੇਜੀ ਹੈ, ਉਹ ਪੜ੍ਹ ਲੈਂਦੇ ਹਾਂ, ਜਿਹੜੀ ਕਿ ਹੈਗੀ ਹੈ ਖੂਬਸੂਰਤ ਜਈ। ਮਿਰਜ਼ਾ ਗਾਲਿਬ ਕਹਿੰਦੇ ਨੇ, ਕੀ ਕਹਿੰਦੇ ਨੇ ਸੁਣੋਗੇ? ਜ਼ਾਹਿਬ ਕਹਿੰਦੇ ਨੇ, ਮਿਰਜ਼ਾ ਗਾਲਿਬ ਖੂਬਸੂਰਤ ਲਾਈਨਾਂ ਦੇ ਵਿੱਚ, ਗਾਲਿਬ ਸ਼ਰਾਬ ਪੀਣੇ ਸੇ ਗਾਲਿਬ ਸ਼ਰਾਬ ਪੀਣੇ ਸੇ ਦੁੱਖ ਦੂਰ ਨਹੀਂ ਹੋਤੇ, ਦੁੱਖ ਦੂਰ ਕਰਨੇ ਕੇ ਲੀਏ ਦੋਸਤੋਂ ਕਾ ਸਾਥ ਚਾਹੀਏ ਹੋਤਾ ਹੈ, ਜੋ ਕਭੀ ਛੋੜ ਕੇ ਨਾ ਜਾਏ ਐਸਾ ਹਾਥ ਚਾਹੀਏ ਹੋਤਾ ਹੈ। ਪਰ ਇਹੋ ਜਿਹਾ ਸਾਥ ਮਿਲਣਾ ਅੱਜ ਕੱਲ੍ਹ ਮੁਸ਼ਕਿਲ ਬਹੁਤ ਹੈ। ਲੇਕਿਨ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਾਥ ਹੁੰਦਾ ਜ਼ਰੂਰ ਹੈ। ਤੁਸੀਂ ਆਪਣੇ ਆਲੇ ਦੁਆਲੇ ਦੇਖੋਗੇ, ਆਪਣੇ ਦੋਸਤਾਂ ਨੂੰ ਵੇਖੋਗੇ, ਤੁਹਾਨੂੰ ਇੱਕ ਅੱਧਾ ਇਹੋ ਜਿਹਾ ਦੋਸਤ ਜ਼ਰੂਰ ਮਿਲ ਜਾਏਗਾ ਜਿਹੜਾ ਹਮੇਸ਼ਾ ਤੁਹਾਡੇ ਨਾਲ ਖੜਾ ਰਹੇਗਾ, ਹਮੇਸ਼ਾ ਤੁਹਾਡੇ ਦਿਲ ਦੇ ਜਜ਼ਬਾਤ ਨੂੰ ਪਹਿਲਾਂ ਹੀ ਸਮਝ ਜਾਏਗਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਕੀ ਤੁਹਾਡੇ ਚਿਹਰੇ 'ਤੇ ਸਾਰੇ ਜਿਹੜੇ ਐਕਸਪ੍ਰੈਸ਼ਨ ਨੇ, ਤੁਸੀਂ ਉਦਾਸ ਹੋ, ਰੋਣ ਵਾਲੀ ਹਾਲਤ ਹੋਈ ਹੈ ਜਾਂ ਫਿਰ ਬਹੁਤ ਜ਼ਿਆਦਾ ਖੁਸ਼ ਹੋ। ਲੋਕ ਨੋਰਮਲ ਨਹੀਂ ਪੁੱਛਣਗੇ ਲੇਕਿਨ ਤੁਹਾਡਾ ਉਹ ਦੋਸਤ ਜਿਹੜਾ ਹੈ ਉਹ ਜ਼ਰੂਰ ਪੁੱਛੇਗਾ।

0: सुहान जी, मैं क्या जी, सत श्री अकाल, नमस्कार, अदाब, मेहरबान, कदरदान, 102.7 मेगाहर्ट्ज़ ते कर दिया तुहाडा स्वागत। दोस्तों, प्रोग्राम शुरू हो गया है जी, युवाणी, ते मैं तुहाडी दोस्त आरजे रितिका, मेरे नाल ने
1: ते मैं तुहाडे दोस्त बागेश्वर,
0: ਅਤੇ ਅਸੀਂ ਹਾਜ਼ਰ ਹੋ ਗਏ ਹਾਂ ਲੈ ਕੇ ਤੁਹਾਡਾ ਫੇਵਰੇਟ ਪ੍ਰੋਗਰਾਮ ਯੁਵਾਣੀ। ਅਤੇ ਮੈਨੂੰ ਲੱਗਦਾ ਅੱਜ ਦਾ ਪ੍ਰੋਗਰਾਮ ਬਹੁਤ ਖਾਸ ਹੋਏਗਾ, ਹੈ ਨਾ ਬਾਗੇਸ਼ਵਰ?
1: ਬਿਲਕੁਲ, ਰੋਜ਼ ਦਾ ਪ੍ਰੋਗਰਾਮ ਬੜਾ ਖਾਸ ਹੁੰਦਾ ਹੈ ਅਤੇ ਅੱਜ ਵੀ ਖਾਸ ਹੈਗਾ ਹੈ, ਕਿਉਂਕਿ ਤੁਹਾਡੇ ਦੋ ਦੋਸਤ ਬੈਠੇ ਨੇ, ਤੁਹਾਡੇ ਨਾਲ ਗੱਲਾਂ ਕਰਨੀਆਂ ਨੇ। ਅੱਜ ਤੁਹਾਨੂੰ ਦੱਸ ਦਿੰਦੇ ਕਿਹੜੇ ਕਿਹੜੇ ਸੈਗਮੈਂਟਸ ਹੋਣਗੇ। ਸਭ ਤੋਂ ਪਹਿਲਾਂ ਤਾਂ ਅਸੀਂ ਕੁਝ ਗੱਲਾਂ ਕਰਨੀਆਂ ਨੇ। ਅੱਜ ਕੁਝ ਖਾਸ ਦਿਨ ਨੇ, ਬੜੇ ਇੰਟਰਸਟਿੰਗ ਦਿਨ ਨੇ, ਇੱਕ ਬੜੀ ਸ਼ਖਸੀਅਤ ਹੈ, ਅੱਜ ਉਹਨਾਂ ਦਾ ਜਨਮ ਦਿਨ ਹੈ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਅਤੇ ਵਰਡ ਐਕਸਪ੍ਰੈਸ ਦੇ ਵਿੱਚ ਇੱਕ ਨਵਾਂ ਵੱਖਰਾ ਜਿਹਾ ਤੁਹਾਡੇ ਲਈ ਇੱਕ ਵਰਡ ਲੈ ਕੇ ਆਏ ਹਾਂ ਅਸੀਂ। ਅਤੇ ਫਿਰ ਸੈਗਮੈਂਟ ਹੋਏਗਾ ਨਵੀਂ ਦਿਸ਼ਾ। ਨਵੀਂ ਦਿਸ਼ਾ ਸੈਗਮੈਂਟ ਦੇ ਵਿੱਚ ਅਸੀਂ ਇੱਕ ਇੰਟਰਵਿਊ ਸੁਣਾਂਗੇ ਪੇਂਟਿੰਗ ਦੇ ਵਿੱਚ ਕਰੀਅਰ ਬਣਾਉਣ ਵਾਸਤੇ, ਇੱਕ ਪੇਂਟਿੰਗ ਆਰਟਿਸਟ ਦੇ ਨਾਲ ਇੱਕ ਇੰਟਰਵਿਊ। ਅਤੇ ਉਸ ਤੋਂ ਬਾਅਦ ਸੈਗਮੈਂਟ ਹੋਏਗਾ ਟੈਕ ਟੋਕ। ਅਤੇ ਟੈਕ ਟੋਕ ਸੈਗਮੈਂਟ ਦੇ ਵਿੱਚ ਹਮੇਸ਼ਾ ਹਰ ਹਫ਼ਤੇ ਹਰ ਥਰਸਡੇ ਦੀ ਤਰ੍ਹਾਂ ਅੱਜ ਅਸੀਂ ਲੈ ਕੇ ਆਏ ਹਾਂ ਨਵੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਟੈਕਨੋਲੋਜੀ ਨਾਲ ਰਿਲੇਟਿਡ ਨਿਊਜ਼, ਭਾਵੇਂ ਆਰਟੀਫਿਸ਼ਲ ਇੰਟੈਲੀਜੈਂਸ ਹੋਵੇ, ਭਾਵੇਂ ਖੇਤੀਬਾੜੀ ਨਾਲ ਜੁੜੀਆਂ ਹੋਣ, ਉਹ ਨਿਊਜ਼ ਨਵੀਆਂ ਨਵੀਆਂ ਤੁਹਾਡੇ ਲਈ ਲੈ ਕੇ ਆਏ ਹਾਂ।
0: ਅਤੇ ਬਿਲਕੁਲ ਦੋਸਤੋ, ਤੁਹਾਡੇ ਲਈ ਇਨਫੋਰਮੇਸ਼ਨ ਵੀ ਭਰਪੂਰ ਹੋਏਗੀ। ਜਿੱਥੇ ਇਨਫੋਰਮੇਸ਼ਨ ਹੋਏਗੀ ਉੱਥੇ ਨਾਲ ਨਾਲ ਐਂਟਰਟੇਨਮੈਂਟ ਵੀ ਜ਼ਰੂਰੀ ਹੈ, ਅਤੇ ਉਹ ਤਾਂ ਆਪਾਂ ਤੁਹਾਡਾ ਕਰਾਂਗੇ ਹੀ ਕਰਾਂਗੇ। ਇਸੇ ਕਰਕੇ ਤਾਂ ਯੁਵਾਣੀ ਦੀ ਰੌਣਕ ਜਿਹੜੀ ਹੈ ਬਰਕਰਾਰ ਰਹੇਗੀ, ਕਿਉਂ, ਹੈ ਨਾ?
1: ਬਿਲਕੁਲ ਜੀ। ਅਤੇ ਰਿਤਿਕਾ, ਅੱਜ ਇੱਕ ਬੜੀ ਖਾਸ ਸ਼ਖਸੀਅਤ ਦਾ ਜਨਮ ਦਿਨ ਹੈਗਾ ਆ, ਭਾਰਤ ਦੀ ਜਿਹੜੀ ਆਜ਼ਾਦੀ ਦੀ ਕ੍ਰਾਂਤੀ ਸੀ ਉਹਦੇ ਨਾਲ ਜੁੜੀ ਹੋਈ ਸੀ ਸ਼ਖਸੀਅਤ। ਮੈਂ ਉਹਨਾਂ ਦੀਆਂ ਕੁਝ ਸਤਰਾਂ ਬੋਲਣੀਆਂ ਚਾਹੁੰਦਾ, ਅਤੇ ਉਸ ਤੋਂ ਬਾਅਦ ਉਹਨਾਂ ਬਾਰੇ ਕੁਝ ਗੱਲ ਕਰਦੇ ਹਾਂ।
0: ਜੀ ਜ਼ਰੂਰ।
1: ਯਹੀ ਪਾਓਗੇ ਮਹਿਸ਼ਰ ਮੇ ਜ਼ਬਾਂ ਮੇਰੀ ਬਿਆਂ ਮੇਰਾ, ਮੈਂ ਬੰਦਾ ਹਿੰਦ ਵਾਲਾ ਹੂੰ ਯਹੀ ਹਿੰਦੁਸਤਾਂ ਮੇਰਾ, ਮੈਂ ਹਿੰਦੁਸਤਾਂ ਕੇ ਉਜੜੇ ਖੰਡਰ ਕਾ ਇੱਕ ਜ਼ਰਾ ਹੂੰ, ਯਹੀ ਸਾਰਾ ਪਤਾ ਮੇਰਾ ਯਹੀ ਨਾਮੋ ਨਿਸ਼ਾਂ ਮੇਰਾ, ਤੇਰੀ ਸੇਵਾ ਮੇਂ ਇਹ ਭਾਰਤ ਅਗਰ ਸਰ ਜਾਏ ਤੋ ਜਾਏ, ਤੋ ਮੈਂ ਸਮਝੂੰ ਕੀ ਹੈ ਮਰਨਾ ਹਯਾ ਤੇ ਜਾਵੀਦਾਂ ਮੇਰਾ, ਤੋ ਮੈਂ ਸਮਝੂ ਕਿ ਹੈ ਮਰਨਾ ਹਯਾ ਤੇ ਜਾਵੀਦਾਂ ਮੇਰਾ।
0: ਕਿਆ ਬਾਤ ਹੈ! ਅਤੇ ਦੋਸਤੋ, ਮੈਨੂੰ ਲੱਗਦਾ ਕਈ ਲਿਸਨਰਸ ਜਿਹੜੇ ਹੋਣਗੇ ਨਾ, ਜਿਹਨਾਂ ਨੂੰ ਰਾਈਟਿੰਗ ਦੇ ਨਾਲ ਬਹੁਤ ਪਿਆਰ ਹੈ, ਲਿਟਰੇਚਰ ਦੇ ਨਾਲ ਬਹੁਤ ਪਿਆਰ ਹੈ, ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਹੋਏਗਾ, ਕਿਉਂ ਨਾ ਬਾਗੇਸ਼ਵਰ?
1: ਬਿਲਕੁਲ।
0: ਅਤੇ ਦੱਸ ਦਿੰਦੇ ਹਾਂ ਦੋਸਤੋ, ਅੱਜ ਹੈ ਜੀ ਵੀਰ ਸਾਵਰਕਰ ਦਾ ਜਨਮ ਦਿਨ, ਯਾਨੀ ਕਿ ਵੀਰ ਵਿਨਾਇਕ ਦਾਮੋਦਰ ਸਾਵਰਕਰ ਜੀ, ਜਿਨ੍ਹਾਂ ਦਾ ਜਨਮ ਹੋਇਆ ਸੀ 18 ਮਈ 1883 ਨੂੰ ਮਹਾਰਾਸ਼ਟਰ ਦੇ ਨਾਮਿਕ ਜ਼ਿਲ੍ਹਾ ਦੇ ਵਿੱਚ, ਜੋ ਕਿ ਭਾਗੁਰ ਪਿੰਡ ਵਿੱਚ ਹੋਇਆ ਸੀ। ਉਹ ਭਾਰਤ ਦੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਇੱਕ ਮੁੱਖ ਕ੍ਰਾਂਤੀਕਾਰੀ ਅਤੇ ਲੇਖਕ ਅਤੇ ਵਿਚਾਰਕ ਸਨ। ਅਤੇ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਵਿੱਚ ਬਚਪਨ ਤੋਂ ਹੀ ਸੀ, ਕਿਉਂ, ਹੈ ਨਾ?
1: ਬਿਲਕੁਲ। ਉਹਨਾਂ ਦੀ ਜੇ ਅਸੀਂ ਉਹਨਾਂ ਦੀ ਕਹਾਣੀ ਦੇਖੀਏ, ਤੇ ਪੁਣੇ ਦੇ ਵਿੱਚ ਜਦੋਂ ਅੰਡਰਗ੍ਰੈਜੂਏਟ ਕੀਤੀ ਉਦੋਂ ਵੀ ਉਹਨਾਂ ਨੇ ਕਾਫੀ ਸਾਰੇ ਲਗਭਗ 200 ਕਾਮਰੇਡ ਇਕੱਠੇ ਕਰਕੇ, ਹਜੇ ਉਹ ਅੰਡਰਗ੍ਰੈਜੂਏਟ ਸਟੂਡੈਂਟ ਸੀਗੇ, ਮੈਨੂੰ ਲੱਗਦਾ ਉਮਰ ਜਿਹੜੀ ਉਹਨਾਂ ਦੀ ਉਸ ਵੇਲੇ ਹੋਏਗੀ 20 ਸਾਲ ਤੋਂ ਵੀ ਘੱਟ ਜਾਂ 21 ਸਾਲ, ਅਤੇ ਉਹਨਾਂ ਨੇ 200 ਕਾਮਰੇਡ ਇਕੱਠੇ ਕਰਕੇ ਅਭਿਨਵ ਭਾਰਤ ਸੁਸਾਇਟੀ, ਇੱਕ ਸੰਸਥਾ ਸ਼ੁਰੂਆਤ ਕੀਤੀ ਕਿ ਅੰਗਰੇਜ਼ੀ ਹਕੂਮਤ ਦੇ ਖਿਲਾਫ਼।
0: ਬਿਲਕੁਲ। ਇਸ ਤੋਂ ਇਲਾਵਾ ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ, ਮਤਲਬ ਉਹਨਾਂ ਦੇ ਜਿਹੜੇ ਕਾਲੇ ਪਾਣੀ ਦੀ ਸਜ਼ਾ ਸੀਗੀ ਉਹਨਾਂ ਨੂੰ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ, ਅਤੇ ਉਹਨਾਂ ਨੇ ਉੱਥੇ ਕਈ ਸਾਲ ਆਪਣੀ ਜਿਹੜੀ ਹੈ ਕੈਦ ਕੱਟੀ। ਅਤੇ ਜੀਵਨ ਦੇ ਇਸ ਹਿੱਸੇ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਦੇ ਹਿੱਸੇ ਦੇ ਵਿੱਚ ਦੇਸ਼ ਭਗਤੀ ਨੂੰ ਪੂਰਾ ਬਰਕਰਾਰ ਰੱਖਿਆ, ਕਹਿ ਸਕਦੇ ਹਾਂ।
1: ਬਿਲਕੁਲ। ਅਸੀਂ ਉਹਨਾਂ ਦੀ ਅਸੀਂ ਲਿਖੀਆਂ ਕੁਝ ਗਜ਼ਲ ਦੀਆਂ ਸਤਰਾਂ ਹੁਣੇ ਮੈਂ ਪੜ੍ਹ ਰਿਹਾ ਸੀਗਾ, ਅਤੇ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਜਿਹੜੀ 1857 ਦੇ ਵਿੱਚ ਇੱਕ ਰੈਵੋਲਿਊਸ਼ਨ ਹੋਈ ਸੀਗੀ, 1857 'ਚ ਇੱਕ ਮਿਊਟਨੀ ਹੋਈ ਸੀਗੀ, ਬਹੁਤ ਸਾਰੇ ਉਸਨੂੰ ਨਾਮ ਦਿੱਤੇ ਗਏ ਅਲੱਗ ਅਲੱਗ ਹਿਸਟੋਰੀਅਨਸ ਨੇ, ਅਤੇ ਉਸ ਦੇ ਬਾਰੇ ਉਹਨਾਂ ਨੇ ਕਿਤਾਬ ਲਿਖੀ ਦੀ ਫਸਟ ਵਾਰ ਆਫ ਇੰਡੀਪੈਂਡੈਂਸ, ਕਿ ਉਹਨਾਂ ਨੇ 1857 ਦੀ ਉਸ ਮਿਊਟਨੀ ਨੂੰ ਵਾਰ ਦਾ ਦਰਜਾ ਦਿੱਤਾ, ਕਿ ਇੱਕ ਆਜ਼ਾਦੀ ਦਾ ਇੱਕ ਬੜਾ ਵੱਡਾ ਕਦਮ ਸੀਗਾ।
0: ਬਿਲਕੁਲ ਦੋਸਤੋ, ਉਹਨਾਂ ਦੀ ਜਿਹੜੀ ਮੌਤ ਆ ਉਹ 26 ਫਰਵਰੀ 1966 ਨੂੰ ਹੋਈ, ਅਤੇ ਅੱਜ ਉਹਨਾਂ ਦਾ ਜਨਮ ਦਿਨ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਤੇ ਮੈਨੂੰ ਲੱਗਦਾ ਸਾਡੇ ਵਰਗਿਆਂ ਨੂੰ ਇਹੋ ਜਿਹੇ ਜਿਹੜੇ ਬਹੁਤ ਅੱਛੇ ਕ੍ਰਾਂਤੀਕਾਰੀ ਲੇਖਕ ਜਾਂ ਕ੍ਰਾਂਤੀਕਾਰੀ ਜਿਹੜੇ ਵੀ ਸਾਡੇ ਇੱਥੇ ਫਰੀਡਮ

0: ਫਾਈਟਰਸ ਜਾਂ ਵਲੰਟੀਅਰਸ ਹੁੰਦੇ ਨੇ ਉਹਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ।
1: ਬਿਲਕੁਲ, ਤੇ ਰਿਤਿਕਾ ਮੈਨੂੰ ਇੰਝ ਲੱਗਦਾ ਕਿ ਜਦੋਂ ਇਸ ਤਰ੍ਹਾਂ ਕੋਈ ਜਨਮ ਦਿਨ ਹੁੰਦਾ ਹੈ ਕ੍ਰਾਂਤੀਕਾਰੀ ਦਾ, ਭਾਵੇਂ ਕਿਸੇ ਦਾ ਵੀ ਹੋਵੇ, ਤਾਂ ਸਾਨੂੰ ਜਿਹੜੀ ਉਹਨਾਂ ਦੀਆਂ ਖਾਸ ਗੱਲਾਂ ਨੇ ਜਿਹੜੀਆਂ ਉਹਨਾਂ ਜਿਸ ਗੱਲਾਂ ਦੇ ਨਾਲ ਸਾਡੇ ਅੰਦਰ ਅੱਜ ਵੀ ਜਜ਼ਬਾ ਭਰਦਾ, ਕਿਉਂਕਿ ਭਾਰਤ ਨੂੰ ਆਜ਼ਾਦ ਹੋਏ 75 ਸਾਲ ਤੋਂ ਵੱਧ ਹੋ ਗਏ ਨੇ, ਲੇਕਿਨ ਅੱਜ ਵੀ ਕਈ ਗੱਲਾਂ ਨੇ, ਕਈ ਸਮਾਜ ਦੇ ਵਿੱਚ ਐਸੇ ਕੋਡ ਨੇ ਜਿਹੜੇ ਅੱਜ ਵੀ ਹੈਗੇ ਨੇ, ਅਤੇ ਮੈਨੂੰ ਲੱਗਦਾ ਜਿਹੜੀਆਂ ਉਹ ਗੱਲਾਂ, ਉਹਨਾਂ ਦੇ ਜਜ਼ਬਾ, ਉਹਨਾਂ ਦੇ ਜਿਹੜੇ ਕੰਮ ਸੀਗੇ, ਸਾਨੂੰ ਯਾਦ ਕਰਵਾਉਂਦੇ ਨੇ ਕਿ ਅੱਜ ਵੀ ਸਾਨੂੰ ਉਹਨਾਂ ਜਿਹੜੇ ਸਮਾਜ ਦੇ ਵਿੱਚ ਕੁਰੀਤੀਆਂ ਨੇ ਉਹ ਤੋਂ ਆਜ਼ਾਦ ਹੋਣ ਲਈ
0: ਹਜੇ ਵੀ
1: ਇੱਕ ਹੋਣਾ ਪੈਣਾ, ਅਤੇ ਉਹਨਾਂ ਦੀਆਂ ਸ਼ਖਸੀਅਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਯਾਦ ਆਉਂਦਾ ਕਿ ਨਹੀਂ, ਅਸੀਂ ਹੁਣ ਵੀ ਕਰ ਸਕਦੇ ਹਾਂ।
0: ਜ਼ਰੂਰ।

0: ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜੇ ਰਿਤਿਕਾ ਤੇ ਆਰਜੇ
1: ਬਾਗੇਸ਼ਵਰ ਦੇ ਨਾਲ
0: ਤੇ ਮੈਨੂੰ ਲੱਗਦਾ ਤੁਸੀਂ ਅੱਜ ਦੀ ਜਿਹੜੀ ਅਸੀਂ ਗੱਲ ਕੀਤੀ ਉਸ ਤੇ ਅਮਲ ਵੀ ਕਰੋਗੇ ਤੇ ਦੋਸਤੋ ਤੁਹਾਨੂੰ ਇੱਕ ਹੋਰ ਖਾਸ ਦਿਨ ਦੇ ਬਾਰੇ ਜਾਣਕਾਰੀ ਦੇਣਾ ਤੁਹਾਡਾ ਫਰਜ਼ ਹੈ ਤੇ ਦੱਸ ਦਿੰਦੇ ਹਾਂ ਅੱਜ ਜੀ ਮੈਂਸਟਰਲ ਹਾਈਜੀਨ ਡੇ ਜੋ ਕਿ ਹਰ ਵਾਰ 23 ਮਈ ਨੂੰ 28 ਮਈ ਨੂੰ ਮਨਾਇਆ ਜਾਂਦਾ ਹੈ ਇੱਕ ਅੰਤਰਰਾਸ਼ਟਰੀ ਜਾਗਰੂਕਤਾ ਦਿਵਸ ਕਹਿ ਸਕਦੇ ਹਾਂ ਨਾ ਬਾਗੇਸ਼ਵਰ
1: ਬਿਲਕੁਲ ਮੈਂਸਟਰਲ ਹਾਈਜੀਨ ਡੇ ਜਾਂ ਇੱਕ ਮਹਾਵਾਰੀ ਉਸ ਦਾ ਹਾਈਜੀਨ ਦਿਵਸ ਕਿ ਇੱਕ ਹਿਊਮਨ ਰਾਈਟਸ ਇਸ਼ੂ ਬਣਿਆ ਹੋਇਆ ਇੱਕ ਮੌਲਵੀ ਜਿਹੜਾ ਮੂਲ ਅਧਿਕਾਰ ਕਹਿ ਸਕਦੇ ਹਾਂ ਇੱਕ ਉਹ ਜਿਹੜੀ ਮੈਂਸਟਰਲ ਹੈਲਥ ਹੈ ਉਹ ਇੱਕ ਮੂਲ ਅਧਿਕਾਰ ਹੈ
0: ਬਿਲਕੁਲ ਅਗਰ ਆਪਾਂ ਨੋਰਮਲ ਤੌਰ 'ਤੇ ਇਸ ਦੇ ਬਾਰੇ ਗੱਲ ਕਰੀਏ ਬਾਗੇਸ਼ਵਰ ਤਾਂ ਅਸੀਂ ਲੋਕ ਇਹਨਾਂ ਨੂੰ ਨੋਰਮਲ ਕਿਉਂ ਨਹੀਂ ਮੰਨਦੇ ਇਸ ਪ੍ਰੋਸੈਸ ਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਈ ਲੋਕ ਇਸ ਨੂੰ ਬਹੁਤ ਜ਼ਿਆਦਾ ਕਹਿ ਸਕਦੇ ਆ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਦੇ ਨਾਲ ਜੋੜ ਦਿੰਦੇ ਨੇ ਅਤੇ ਇਹਨਾਂ ਧਾਰਨਾਵਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਸਫਾਈ ਦੀ ਮਹੱਤਤਾ ਬਾਰੇ ਜਿਹੜੀ ਜਾਗਰੂਕਤਾ ਫੈਲਾਉਣੀ ਹੈ ਨਾ ਇਸ ਲਈ ਇਹ ਦਿਨ ਜਿਹੜਾ ਮਨਾਇਆ ਜਾਂਦਾ
1: ਬਿਲਕੁਲ ਅਤੇ ਰਿਤਿਕਾ ਮੈਨੂੰ ਲੱਗ ਰਿਹਾ ਜਦੋਂ ਮੈਂ ਸਕੂਲ ਦੇ ਵਿੱਚ ਸੀਗਾ ਅਤੇ ਉਦੋਂ ਵੀ ਇਹ ਜਿਹੜਾ ਟੋਪਿਕ ਹੁੰਦਾ ਸੀਗਾ ਟੀਚਰ ਕਈ ਵਾਰ ਅਵੋਇਡ ਕਰ ਜਾਂਦੇ ਸੀ ਅਤੇ ਕਈ ਵਾਰ ਸਟੂਡੈਂਟਸ ਵੀ ਹੁਣ ਮੈਂ ਆਪਣੇ 'ਚ ਦੇਖਿਆ ਅਤੇ ਸਾਡੀ ਮੁੰਡਿਆਂ 'ਚ ਗੱਲ ਹੁੰਦੀ ਸੀਗੀ ਅਸੀਂ ਮਜ਼ਾਕ ਕਰਨ ਲੱਗ ਜਾਂਦੇ ਹੁੰਦੇ ਸੀ ਬਟ ਬਾਅਦ 'ਚੋਂ ਥੋੜ੍ਹੇ ਸਾਲਾਂ ਦੇ ਵਿੱਚ ਕਾਲਜ ਜਾ ਕੇ ਪਤਾ ਲੱਗਿਆ ਨਹੀਂ ਇਸ ਚੀਜ਼ ਨੂੰ ਮਜ਼ਾਕ ਦੇ ਵਿੱਚ ਵੀ ਨਹੀਂ ਲੈਣਾ ਚਾਹੀਦਾ ਅਤੇ ਇਸ ਚੀਜ਼ ਨੂੰ ਜਿਹੜਾ ਅਵੋਇਡ ਵੀ ਨਹੀਂ ਕਰਨਾ ਚਾਹੀਦਾ ਜਾਂ ਸਮਾਜ ਦੇ ਵਿੱਚ ਇਹ ਧਾਰਨਾਵਾਂ ਐਸੀਆਂ ਬਣੀਆਂ ਹੋਈਆਂ ਕਈ ਗਲਤ ਧਾਰਨਾਵਾਂ ਵੀ ਹੁੰਦੀਆਂ ਨੇ ਫਿਰ ਜਦੋਂ ਉਸ ਚੀਜ਼ ਨੂੰ ਜਿਹੜਾ ਉਸ ਬਾਰੇ ਢੰਗ ਨਾਲ ਪੜ੍ਹਾਇਆ ਨਹੀਂ ਜਾਂਦਾ ਅਤੇ ਅਸੀਂ ਫਿਰ ਆਪਣੇ ਆਪ ਗੱਲਾਂ ਬਣਾਉਂਦੇ ਹਾਂ ਜਦੋਂ ਕਈ ਵਾਰ ਉਹ ਗੱਲਾਂ ਜਿਹੜੀਆਂ ਉਹ ਸਹੀ ਵੀ ਨਹੀਂ ਹੁੰਦੀਆਂ
0: ਜਿਵੇਂ ਕਿ ਤੁਸੀਂ ਦੱਸਿਆ ਕਿ ਸਕੂਲ ਦੇ ਵਿੱਚ ਇਹ ਚੀਜ਼ ਜਿਹੜੀ ਅਵੋਇਡ ਕੀਤੀ ਜਾਂਦੀ ਸੀ ਉਵੇਂ ਅਗਰ ਆਪਾਂ ਗੱਲ ਕਰੀਏ ਤਾਂ ਕੁੜੀਆਂ ਨੂੰ ਕਈ ਵਾਰੀ ਜਾਣਕਾਰੀ ਦੇਣ ਲਈ ਵੀ ਬਾਹਰੋਂ ਵੀ ਲੋਕ ਆਉਂਦੇ ਸੀਗੇ ਅਤੇ ਅਗਰ ਆਪਾਂ ਗੱਲ ਕਰੀਏ ਆਪਣੇ ਟੀਚਰਸ ਦੇ ਵੱਲੋਂ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਸੀ ਬਟ ਹਮੇਸ਼ਾ ਜਿਹੜੇ ਬੋਇਜ਼ ਹੁੰਦੇ ਸੀਗੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਸੀ ਕਿਸੇ ਨਾ ਕਿਸੇ ਕਾਰਨ ਕਰਕੇ ਬਟ ਅੱਜ ਤਾਂ ਬਹੁਤ ਜ਼ਿਆਦਾ ਬਦਲਾਵ ਆ ਚੁੱਕਿਆ ਮੈਂ ਬਹੁਤ ਖੁਸ਼ ਵੀ ਹੁੰਦੀ ਹਾਂ ਕਈ ਵਾਰ ਦੇਖ ਕੇ ਕਿ ਇਹ ਜਿਹੜਾ ਪ੍ਰੋਸੈਸ ਹੈ ਇਸ ਨੂੰ ਬਹੁਤ ਨੋਰਮਲਾਈਜ਼ ਕੀਤਾ ਗਿਆ ਹੈ ਸਾਡੀ ਜਿਹੜੀ ਜਨਰੇਸ਼ਨ ਹੈ ਉਸ ਦੇ ਵੱਲੋਂ ਅਤੇ ਪਰ ਫਿਰ ਵੀ ਕਈ ਪੇਂਡੂ ਖੇਤਰ ਜਾਂ ਕਈ ਜਗ੍ਹਾਵਾਂ ਇੱਦਾਂ ਦੀਆਂ ਨੇ ਜਿੱਥੇ ਹਾਲੇ ਵੀ ਇਸ ਨੂੰ ਮਤਲਬ ਕਿ ਇੱਕ ਗੁਪਤ ਚੀਜ਼ ਦੇ ਤੌਰ 'ਤੇ ਮੰਨਿਆ ਜਾਂਦਾ ਨਹੀਂ ਇਸ ਨੂੰ ਖੁੱਲ੍ਹ ਕੇ ਇਸ 'ਤੇ ਗੱਲ ਕੀਤੀ ਜਾਂਦੀ ਜੋ ਬਹੁਤ ਗਲਤ ਹੈ
1: ਬਿਲਕੁਲ ਇਸ ਵਾਰੀ ਕਈ ਵਾਰੀ ਨਾ ਐਸੀਆਂ ਧਾਰਨਾਵਾਂ ਜਿਹੜੀਆਂ ਪਿੰਡਾਂ ਦੇ ਵਿੱਚ ਮੈਂ ਜ਼ਰੂਰੀ ਇਸ ਲਈ ਮੈਂ ਨਹੀਂ ਕਹਿ ਰਿਹਾ ਸਿਰਫ ਪਿੰਡਾਂ 'ਚ ਸ਼ਹਿਰਾਂ 'ਚ ਵੀ ਇੱਦਾਂ ਹੁੰਦਾ ਕਾਫੀ ਜਗ੍ਹਾ 'ਤੇ ਇੰਝ ਹੁੰਦਾ ਹੈ ਕਿ ਜਿਹੜੇ ਲੋਕ ਨੇ ਉਹ ਇਸ ਨੂੰ ਮੈਂਸਟਰਲ ਹੈਲਥ ਨੂੰ ਜਾਂ ਮਹਾਂਵਾਰੀ ਨੂੰ ਅੱਜ ਵੀ ਮੰਨਦੇ ਨੇ ਕਿ ਇੱਕ ਇਮਪਿਓਰ ਚੀਜ਼ ਹੈ ਇੱਕ ਮਾੜੀ ਚੀਜ਼ ਹੈ ਲੇਕਿਨ ਜਦੋਂ ਇਹ ਦੇਖੋ ਇਹ ਸਰੀਰ ਦਾ ਹਿੱਸਾ ਹੈ ਮਨੁੱਖੀ ਸਰੀਰ ਇੰਨਾ ਖੂਬਸੂਰਤ ਹੈ ਇੰਨੀਆਂ ਅੰਦਰ ਜਿਹੜੇ ਮਸ਼ੀਨ ਵਾਂਗ ਮਸ਼ੀਨ ਤੋਂ ਵੀ ਵਧੀਆ ਜਿਹੜੇ ਅੰਦਰ ਇੰਨੇ ਸਾਰੇ ਅੰਗ ਚੱਲਦੇ ਨੇ ਇੰਨੇ ਸਾਰੇ ਜਿਹੜੇ ਸਿਸਟਮ ਨੇ ਔਰਗਨਸ ਨੇ ਅਤੇ ਉਹ ਕੰਮ ਕਰਦੇ ਨੇ ਇਹ ਮਨੁੱਖੀ ਸਰੀਰ ਦਾ ਹਿੱਸਾ ਹੈ ਕਿ ਜਿਸ ਦੇ ਵਿੱਚ ਜਿਹੜੀ ਔਰਤਾਂ ਦਾ ਸਰੀਰ ਹੁੰਦਾ ਸਿਰਫ ਔਰਤਾਂ ਹੀ ਨਹੀਂ ਹੋਰ ਵੀ ਜਿਹੜੇ ਟਰਾਂਸਜੈਂਡਰ ਨੇ ਕਮਿਊਨਿਟੀ ਟਰਾਂਸਜੈਂਡਰ ਨੇ ਹੋਰ ਵੀ

0: ਜਿਹੜੇ ਜੈਂਡਰਸ ਨੇ ਉਹਨਾਂ ਦੇ ਵਿੱਚ ਵੀ ਮਹਾਵਾਰੀ ਹੁੰਦੀ ਹੈ। ਇਸ ਕਰਕੇ ਸਾਨੂੰ ਇਸ ਬਾਰੇ ਇੱਕ ਤਾਂ ਪਹਿਲੀ ਗੱਲ ਜਾਗਰੂਕ ਰਹਿਣਾ ਚਾਹੀਦਾ, ਦੂਸਰਾ ਜਿਹੜਾ ਹੈ ਇਸ ਦਾ ਕੋਈ ਹਊਆ ਨਹੀਂ ਬਣਾਉਣਾ ਚਾਹੀਦਾ, ਕੋਈ ਗਲਤ ਧਾਰਨਾ ਨਹੀਂ ਬਣਾਉਣੀ ਚਾਹੀਦੀ। ਸਾਡੇ
1: ਬਿਲਕੁਲ
0: ਸਵਾਲ ਹੈ ਤਾਂ
1: ਬਿਲਕੁਲ
0: ਪੁੱਛੇ ਜਾਣ।
1: ਬਿਲਕੁਲ ਦੋਸਤੋ, ਮੈਂਸਟਰਲ ਹਾਈਜੀਨ ਡੇ ਦਾ ਮੁੱਖ ਸੁਨੇਹਾ ਤਾਂ ਇਹੀ ਹੈ ਕਿ ਆਪਣੀ ਹਾਈਜੀਨ ਜਿਹੜੀ ਹੈ ਉਸਨੂੰ ਬਰਕਰਾਰ ਰੱਖੋ ਅਤੇ ਨਿੱਜੀ ਸਫਾਈ ਦਾ ਧਿਆਨ ਰੱਖੋ। ਇਸ ਤੋਂ ਇਲਾਵਾ ਇਹ ਦਿਨ ਇਹ ਸੁਨੇਹਾ ਦਿੰਦਾ ਹੈ ਕਿ ਜਿਹੜੇ ਪੀਰੀਅਡਸ ਨੇ ਉਹ ਇੱਕ ਨੈਚੁਰਲ ਪ੍ਰੋਸੈਸ ਹੈ, ਇਸ ਲਈ ਇਸ ਨੂੰ ਹਵਾ ਨਾ ਬਣਾਇਆ ਜਾਏ ਬਲਕਿ ਇਸ ਨੂੰ ਨੈਚੁਰਲ ਤਰੀਕੇ ਦੇ ਨਾਲ ਹੀ ਬਣ ਲਿਆ ਜਾਵੇ।
0: ਬਿਲਕੁਲ, ਜਿੱਦਾਂ ਤੁਸੀਂ ਕਹਿ ਰਹੇ ਹੋ, ਜੋ ਤੁਸੀਂ ਗੱਲ ਕਰ ਰਹੇ ਸੀਗੇ, ਇਹੀ ਇਸ ਸਾਲ ਦੀ ਥੀਮ ਹੈ, ਟੁਗੈਦਰ ਫੋਰ ਅ ਪੀਰੀਅਡ ਫਰੈਂਡਲੀ ਵਰਲਡ।
1: ਅਤੇ ਦੋਸਤੋ, ਹੁਣ ਵੇਲਾ ਹੋ ਗਿਆ ਇੱਕ ਹੋਰ ਮਿਊਜ਼ੀਕਲ ਬ੍ਰੇਕ ਦਾ, ਮੁੜਦਿਆਂ ਦੁਬਾਰਾ ਇੱਕ ਨਵੇਂ ਸੈਗਮੈਂਟ ਦੇ ਨਾਲ।

0: FM band 102.7 ਤੇ ਕਰਦੇ ਆ ਤੁਹਾਡਾ ਸਵਾਗਤ। ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਹੈ ਜੀ ਯੁਵਾਣੀ, ਤੇ ਹੁਣ ਵੇਲਾ ਹੋ ਗਿਆ ਅੱਜ ਦੇ ਪਹਿਲੇ ਸੈਗਮੈਂਟ ਯਾਨੀ ਕਿ ਵਰਡ ਐਕਸਪ੍ਰੈਸ ਦਾ।
1: ਬਿਲਕੁਲ, ਵਰਡ ਐਕਸਪ੍ਰੈਸ ਦੇ ਵਿੱਚ ਤੁਹਾਡੇ ਲਈ ਇੱਕ ਹਮੇਸ਼ਾ ਵੱਖਰਾ ਵਰਡ ਹੁੰਦਾ ਹੈ, ਤੇ ਅੱਜ ਵਰਡ ਵੀ ਜਿਹੜਾ ਇੱਕ ਵਿਰਲਾ ਜਿਹਾ ਹੀ ਹੈ।
0: ਸਹੀ ਗੱਲ ਹੈ, ਅੱਜ ਵਰਡ ਦੇ ਵਿੱਚ ਵੱਖਰਾਪਣ ਹੈ, ਯਾਨੀ ਕਿ ਕਹਿ ਸਕਦੇ ਹਾਂ ਕਿ ਅੱਜ ਦਾ ਜਿਹੜਾ ਵਰਡ ਹੈ ਉਹ ਹੈ ਜੀ ਵਿਰਲਾ। ਪਿੰਡਾਂ ਦੇ ਵਿੱਚ ਤਾਂ ਵਿਰਲਾ ਜਿਹੜਾ ਨਾ ਉਹ ਬਹੁਤ ਆਮ ਵਰਤਿਆ ਜਾਂਦਾ ਹੈ, ਬਟ ਸ਼ਹਿਰਾਂ ਵਿੱਚ ਇਸ ਦੀ ਵਰਤੋਂ ਬਹੁਤ ਘੱਟ ਗਈ, ਕਿਉਂਕਿ ਅਸੀਂ ਲੋਕ ਕਹਿ ਦਿੰਦੇ ਹਾਂ ਇਹ ਤਾਂ ਕੁਛ ਵੱਖਰਾ ਹੀ ਕਰ ਰਿਹਾ, ਇਹ ਕੁਛ ਰੇਅਰ ਹੀ ਕਰ ਰਿਹਾ। ਜੇ ਆਪਾਂ ਆਪਣੇ ਜੈਨਜ਼ ਦੀ ਜਨਰੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਤਾਂ ਫਿਰ ਅੰਗਰੇਜ਼ ਬਣ ਰਹੇ ਹਾਂ ਬਈ, ਸਿੱਧੀ ਚਿੜੀ ਗੱਲ ਹੈ। ਅਤੇ ਅਸੀਂ ਲੋਕ ਕਹਿ ਦਿੰਦੇ ਹਾਂ ਅਸੀਂ ਯੂਨੀਕ ਹਾਂ, ਅਸੀਂ ਰੇਅਰ ਹਾਂ, ਅਤੇ ਇਹੀ ਚੀਜ਼ ਤਾਂ ਹੁੰਦੀ ਹੈ ਵਿਰਲਾ, ਯਾਨੀ ਕਿ ਦੁਨੀਆ ਦੇ ਵਿੱਚੋਂ ਸਭ ਤੋਂ ਅਲੱਗ ਦਿਖਣਾ ਅਤੇ ਆਪਣੀ ਅਲੱਗ ਪਹਿਚਾਣ ਬਣਾਉਂਦੇ ਹਾਂ ਜਦੋਂ ਅਸੀਂ, ਉਹ ਚੀਜ਼ ਹੁੰਦੀ ਹੈ ਵਿਰਲਾ।
1: ਬਿਲਕੁਲ, ਜਿਹੜਾ ਕੰਮ ਕਦੀ ਕਦੀ ਕਰਨਾ, ਜਿਵੇਂ ਸਕੂਲ ਦੇ ਵਿੱਚ ਤੁਹਾਡਾ ਹੋਮਵਰਕ
0: ਬਹੁਤ ਵਿਰਲੇ ਵੇਲੇ ਕੀਤਾ ਹੁੰਦਾ। ਅਤੇ ਜੇਕਰ ਆਪਾਂ ਗੱਲ ਕਰ ਲਈਏ ਇਸ ਦੀ ਹਿਸਟਰੀ ਦੇ ਬਾਰੇ, ਯਾਨੀ ਕਿ ਰੂਟ ਹਿਸਟਰੀ ਦੇ ਬਾਰੇ, ਤਾਂ ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨਾਂ ਨੇ ਇਸ ਸ਼ਬਦ ਦੀ ਬਹੁਤ ਵਰਤੋਂ ਕੀਤੀ। ਜੇ ਬਾਗੇਸ਼ਵਰ, ਮੈਨੂੰ ਲੱਗਦਾ ਤੁਸੀਂ ਭਜਨ ਵੀ ਸੁਣਿਆ ਹੋਊਗਾ, ਤੇਰੇ ਨਾਮ ਦੇ ਵਪਾਰੀ ਜਗ ਦੇ ਵਿਰਲੇ ਵਿਰਲੇ।
1: ਬਿਲਕੁਲ ਸੁਣਿਆ ਹੋਇਆ, ਅਤੇ ਮੈਨੂੰ ਲੱਗਦਾ ਕਈ ਸੂਫੀ ਸੰਤ ਵੀ ਰਹੇ ਨੇ, ਉਹਨਾਂ ਨੇ ਵੀ ਵਿਰਲਾ ਇਸ ਸ਼ਬਦ ਦਾ ਕਾਫੀ ਵਰਤੋਂ ਕੀਤੀ ਹੈ ਇਸ ਦੀ।
0: ਹਾਂਜੀ ਬਿਲਕੁਲ, ਅਤੇ ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਜਿਵੇਂ ਕਈ ਸੱਚੇ ਦੇਸ਼ ਭਗਤ ਜਿਹੜੇ ਨੇ ਉਹ ਰੱਬ ਨੂੰ ਯਾਦ ਕਰਨ ਵਾਲੇ ਸੀਗੇ, ਅਤੇ ਪਰ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਭਾਵਨਾ ਸੀਗੀ ਉਹ ਦੇਸ਼ ਭਗਤੀ ਦੀ ਸੀ, ਯਾਨੀ ਕਿ ਕਹਿ ਸਕਦੇ ਹਾਂ ਇਸ ਭਗਤੀ ਦੀ ਭਾਵਨਾ ਜਿਹੜੀ ਸੀ ਉਹ ਵਿਰਲੀ ਸੀ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ, ਦੇਸ਼ ਭਗਤੀ ਦੀ ਭਾਵਨਾ ਵੀ ਜਿਹੜੇ ਵਿਰਲੇ ਲੋਕਾਂ 'ਚ ਹੀ ਸੀਗੀ, ਅਤੇ ਅੱਜ ਵੀ ਜਿਹਦੇ ਕੋਈ ਵਿਰਲੇ ਹੀ ਹੁੰਦੇ ਨੇ ਜਿਹੜੇ ਸਮਾਜ ਦੇ ਵਿੱਚ ਬੜਾ ਹੀ ਅੱਗੇ ਆ ਕੇ ਕੰਮ ਕਰਦੇ ਨੇ।
0: ਬਿਲਕੁਲ ਬਿਲਕੁਲ, ਇਹ ਤਾਂ ਗੱਲ ਤੁਹਾਡੀ ਸਹੀ ਹੈ, ਅਤੇ ਮੈਨੂੰ ਲੱਗਦਾ ਅਸੀਂ ਅੱਜ ਵਿਰਲੇ ਦੇ ਬਾਰੇ ਤਾਂ ਤੁਹਾਨੂੰ ਕਾਫੀ ਹੱਦ ਤੱਕ ਦੱਸ ਚੁੱਕੇ ਹਾਂ, ਅਤੇ ਬਾਗੇਸ਼ਵਰ ਮੇਰਾ ਮਨ ਕਰ ਰਿਹਾ ਜਿਹੜਾ ਗੀਤ ਵੀ ਹੈ ਨਾ ਥੋੜ੍ਹਾ ਵਿਰਲਾ ਜਿਹਾ ਹੀ ਸੁਣ ਲਈਏ।
1: ਬਿਲਕੁਲ ਵਿਰਲਾ,
0: ਮਤਲਬ ਕੁਛ ਹੱਟ ਕੇ ਰਿਲੇਟ ਕਰਦਾ ਨਾ ਹੋਵੇ।

0: दोस्तों सुन रहे हो तुसी युववाणी 102.7 मेगाहर्ट से। ते हुण वेला हो गया है साडे अगले सैगमेंट दा। ते इह सैगमेंट नवी दिशा दे विच तुसी सुनोगे इंटरव्यू जिस दे विच गल करांगे एक पेंटिंग आर्टिस्ट दा करियर बारे कि एक पेंटिंग आर्टिस्ट तुसी बनना होवे ते उस दे विच करियर किवें बना सकदे हो।
1: ਨਵੀਂ ਦਿਸ਼ਾ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਅਤੇ ਅੱਜ ਨਵੀਂ ਦਿਸ਼ਾ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਗੁਰ ਅਮਰਪ੍ਰੀਤ ਕੌਰ ਹੁਣਾਂ ਦੇ ਨਾਲ, ਜੋ ਕਿ ਫਾਈਨ ਆਰਟਸ ਨਾਲ ਜੁੜੇ ਹੋਏ ਨੇ, ਰੰਗਾਂ ਦੇ ਨਾਲ ਜੁੜੇ ਹੋਏ ਨੇ, ਰੰਗਾਂ ਦੇ ਵਿੱਚ ਜੀਵਨ ਤਲਾਸ਼ਦੇ ਨੇ ਅਤੇ ਰੰਗਾਂ ਦੇ ਨਾਲ ਕਲਾਕ੍ਰਿਤੀਆਂ ਦੇ ਵਿੱਚ ਨਵੀਂ ਜ਼ਿੰਦਗੀ ਭਰਦੇ ਨੇ। ਗੁਰ ਅਮਰਪ੍ਰੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
2: ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਮੈਨੂੰ ਆਪਣੀ ਸਟੂਡੀਓ 'ਚ ਬੁਲਾਇਆ, ਬੜੇ ਮਾਣ ਵਾਲੀ ਗੱਲ ਆ। ਮੈਂ ਤੁਹਾਡਾ ਸਭ ਦਾ, ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।
1: ਸਾਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਮਿਲ ਕੇ, ਅਤੇ ਇਹ ਵੀ ਜਾਣਨ ਦੀ ਬੜੀ ਇੱਛਾ ਹੈ ਕਿ ਤੁਸੀਂ ਰੰਗਾਂ ਦੇ ਨਾਲ ਕਿਸ ਤਰ੍ਹਾਂ ਜੁੜੇ ਹੋ, ਕਦੋਂ ਤੋਂ ਜੁੜੇ ਹੋ, ਫਾਈਨ ਆਰਟਸ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ?
2: ਮੈਮ, ਮੈਨੂੰ ਲੱਗਦਾ ਰੰਗਾਂ ਦੇ ਨਾਲ ਅਸੀਂ ਸ਼ੁਰੂ ਤੋਂ ਹੀ ਜੁੜ ਜਾਂਦੇ ਹਾਂ ਕਲਾ ਦੇ ਨਾਲ। ਜਦੋਂ ਅਸੀਂ ਆਪਣੀ ਹੋਸ਼ ਸੰਭਾਲਦੇ ਹਾਂ ਤਾਂ, ਜੇ ਕਿਸੇ ਬੱਚੇ ਨੂੰ ਦੇਖੋ ਤਾਂ ਉਹ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰ ਦਿੰਦਾ, ਚਾਹੇ ਉਹ ਦੀਵਾਰਾਂ 'ਤੇ। ਤਾਂ ਮੈਨੂੰ ਲੱਗਦਾ ਮੈਂ ਵੀ ਜਦੋਂ ਤੋਂ ਹੋਸ਼ ਸੰਭੀ ਆ, ਮੈਂ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰਤਾ ਸੀਗਾ। ਤਾਂ ਮੈਨੂੰ ਬਹੁਤ ਹੀ ਸ਼ੌਂਕ ਸੀਗਾ, ਮੈਂ ਕਦੀ ਪੇਪਰਸ 'ਤੇ ਕਦੀ ਕਿਤੇ, ਤਾਂ ਇੱਕ ਤਰ੍ਹਾਂ ਦਾ ਮੈਨੂੰ ਪਤਾ ਸੀਗਾ ਕਿ ਮੇਰੇ ਅੰਦਰ ਕੁਛ ਇਵੇਂ ਦੀ ਚੀਜ਼ ਆ ਜੋ

0: ਮੈਂ ਕਲਾ ਦੇ ਜ਼ਰੀਏ ਹੀ ਪ੍ਰਗਟ ਕਰ ਸਕਦੀ ਹਾਂ।
1: ਜੀ, ਬਾਕੀ ਤੁਸੀਂ ਸਹੀ ਕਿਹਾ, ਜਦੋਂ ਅਸੀਂ ਸਾਰੇ ਬੱਚਿਆਂ ਨੂੰ ਦੇਖਦੇ ਹਾਂ ਤਾਂ ਬੱਚਿਆਂ ਦੇ ਲਈ ਰੰਗ ਬਿਰੰਗੇ ਖਿਡੌਣੇ ਹੁੰਦੇ ਨੇ, ਰੰਗ ਬਿਰੰਗੇ ਖਾਣੇ ਹੁੰਦੇ ਨੇ, ਰੰਗਾਂ ਦੇ ਲਈ ਬੜੇ ਅਟਰੈਕਟ ਹੁੰਦੇ ਨੇ ਉਹ।
0: ਹਾਂਜੀ,
1: ਅਤੇ ਤੁਹਾਨੂੰ ਯਾਦ ਹੈ ਬਚਪਨ ਦੇ ਵਿੱਚ ਤੁਸੀਂ ਜਦੋਂ ਰੰਗਾਂ ਦੇ ਲਈ ਤੁਹਾਨੂੰ ਅਟਰੈਕਸ਼ਨ ਹੁੰਦੀ ਸੀ ਤਾਂ ਤੁਸੀਂ ਰੰਗਾਂ ਦੇ ਨਾਲ ਕਿਸ ਤਰ੍ਹਾਂ ਖੇਡਦੇ ਸੀ?
0: ਮੈਮ, ਮੇਰੇ ਦਾਦਾ ਜੀ ਲੱਕੜ ਦਾ ਕੰਮ ਕਰਦੇ ਸੀਗੇ,
1: ਜੀ,
0: ਤਾਂ ਉਹ ਜਿਹੜੇ ਕੁਰਸੀਆਂ ਨੂੰ ਪੇਂਟ ਕਰਦੇ ਸੀਗੇ, ਛੋਟੇ ਛੋਟੇ ਉਹਨਾਂ ਨੇ ਖਿਡੌਣੇ ਬਣਾ ਕੇ ਦੇਣੇ, ਕੁਰਸੀ, ਮੇਜ਼, ਤਾਂ ਮੈਂ ਉਹਨਾਂ ਨੂੰ ਕਲਰ ਕਰਦੀ ਸੀਗੀ।
1: ਠੀਕ
0: ਤਾਂ
1: ਹੈ।
0: ਮੈਨੂੰ ਇਵੇਂ ਲੱਗਦਾ ਸੀ ਉਹਨਾਂ ਵਿੱਚ ਕਲਰ ਭਰਨ ਦੇ ਨਾਲ ਉਹਨਾਂ ਦੇ ਵਿੱਚ ਜਾਨ ਆ ਜਾਂਦੀ ਆ।
1: ਬਿਲਕੁਲ।
0: ਦਾਦਾ ਜੀ ਨੇ ਬੋਲਣਾ ਕਿ ਨਹੀਂ, ਇਹਨਾਂ ਨੂੰ ਪੋਲਿਸ਼ ਕਰਦੇ, ਜ਼ਿਆਦਾ ਸੋਹਣੇ ਲੱਗਣਗੇ, ਤਾਂ ਮੈਨੂੰ ਲੱਗਦਾ ਨਹੀਂ, ਇਹ ਕਲਰ ਕਰਕੇ ਇਹਨਾਂ ਦੇ ਵਿੱਚ ਇੱਕ ਖਿਡਾਰ ਜਿਹਾ ਆ ਜਾਂਦਾ, ਇਹ ਮੈਨੂੰ ਜ਼ਿਆਦਾ ਸੋਹਣੇ ਲੱਗਦੇ ਨੇ। ਤਾਂ
1: ਠੀਕ
0: ਮੈਨੂੰ
1: ਹੈ।
0: ਲੱਗਦਾ ਮੇਰੀ ਪਹਿਲੀ ਕਲਾ ਕ੍ਰਿਤੀ ਜਿਹੜੀ ਕਹਿ ਲਓ ਉਹੀ ਸੀਗੀ, ਜਿਹੜਾ ਉਹਨਾਂ ਨੂੰ ਰੰਗ ਕਰਨਾ।
1: ਠੀਕ ਹੈ, ਮਤਲਬ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਦਾਦਾ ਜੀ ਨੇ ਇੱਕ ਤਰ੍ਹਾਂ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤੁਹਾਨੂੰ ਪ੍ਰੇਰਿਤ ਕੀਤਾ।
0: ਹਾਂਜੀ।
1: ਠੀਕ ਹੈ ਜੀ, ਅਤੇ ਫਿਰ ਉਸ ਤੋਂ ਬਾਅਦ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ, ਕਿ ਤੁਸੀਂ ਜਦੋਂ ਰੰਗਾਂ ਨਾਲ ਜੁੜ ਗਏ ਜਾਂ ਪੇਂਟਿੰਗ ਨਾਲ ਜੁੜ ਗਏ?
0: ਮੇਰੇ ਮੈਮ ਤਾਇਆ ਜੀ ਸੀਗੇ, ਉਹ ਬਹੁਤ ਸੋਹਣੇ ਸਕੈਚਿੰਗ ਕਰਦੇ ਸੀਗੇ,
1: ਜੀ,
0: ਤਾਂ ਮੈਂ ਜਦੋਂ ਵੀ ਉਹਨਾਂ ਕੋਲ ਲੁਧਿਆਣੇ ਜਾਣਾ, ਉਹ ਵਾਟਰ ਡਿਪਾਰਟਮੈਂਟ ਦੇ ਵਿੱਚ ਸੀਗੇ, ਅਤੇ ਉਹਨਾਂ ਨੂੰ ਡਰਾਇੰਗ ਦਾ ਬਹੁਤ ਸ਼ੌਂਕ ਸੀਗਾ, ਤਾਂ ਮੈਂ ਉਹਨਾਂ ਦੇ ਜਾ ਕੇ ਪੇਂਟਿੰਗਸ ਨੂੰ ਦੇਖਣਾ, ਤਾਂ ਘਰ ਆ ਕੇ ਮੈਂ ਬਣਾਉਣ ਦੀ ਕੋਸ਼ਿਸ਼ ਕਰਨੀ ਸੀ, ਏਮ ਕੋਈ ਸਕੈਚ ਬਣਾਉਣਾ, ਮੰਮਾ ਦਾ ਸਕੈਚ ਬਣਾਉਣਾ, ਪਾਪਾ ਦਾ, ਤਾਂ ਪਾਪਾ ਨੇ ਕਿਹਾ ਤੂੰ ਆਪਣੇ ਤਾਇਆ ਜੀ ਤੋਂ ਸਿੱਖ, ਉਹ ਬਹੁਤ ਸੋਹਣਾ ਬਣਾਉਂਦੇ, ਤਾਂ ਮੈਨੂੰ ਇਸ ਚੀਜ਼ ਦਾ ਤਾਂ ਪਤਾ ਚੱਲ ਗਿਆ ਸੀ ਕਿ ਸਿੱਖਿਆ ਵੀ ਜਾਂਦਾ ਆ, ਬਟ ਸਿੱਖਣਾ ਕਿਵੇਂ ਆ ਇਸ ਚੀਜ਼ ਦਾ ਨਹੀਂ ਪਤਾ ਸੀਗਾ, ਤਾਂ ਜਰਨੀ ਮੇਰੀ ਉੱਥੋਂ ਹੀ ਸ਼ੁਰੂ ਹੋਈ ਹੈ। ਔਰ ਫਿਰ ਮੈਂ ਸਕੂਲ ਦੇ ਵਿੱਚ ਚਲੇ ਗਈ, ਸਕੂਲ ਦੇ ਵਿੱਚ ਜਿਵੇਂ ਚਾਰਟਸ ਬਣਾਈ ਦੇ ਨੇ, ਬੀ ਹੈਪੀ ਲਿਖਤਾ, ਠੀਕ ਆ, ਇਵੇਂ ਦਾ ਕੁਛ ਲਿਖ ਕੇ ਮੈਂ ਨਾਲ ਉਹਦੇ ਕੋਈ ਡਰਾਇੰਗ ਕਰਦੇ ਨਹੀਂ, ਤਾਂ ਹੌਲੀ ਹੌਲੀ ਨਾ ਹਰ ਕਲਾਸਰੂਮ ਦੇ ਵਿੱਚ ਮੇਰਾ ਇੱਕ ਚਾਰਟ ਲੱਗਿਆ ਹੁੰਦਾ ਸੀ।
1: ਮਤਲਬ ਕਿ ਤੁਸੀਂ ਆਪਣੀ ਆਰਟ ਦੇ ਨਾਲ ਸਕੂਲ ਨੂੰ ਸਜਾਉਣਾ ਸ਼ੁਰੂ
0: ਕਰਤਾ? ਸਕੂਲ ਨੂੰ ਸਜਾਉਣਾ ਸ਼ੁਰੂ ਕਰਤਾ, ਈਵਨ ਮੈਨੂੰ ਟੀਚਰਸ ਤੇ ਵੀ ਕਹਿਣਾ ਸਾਡੇ ਘਰ ਲਈ ਵੀ ਕੋਈ ਚਾਰਟ ਬਣਾ ਦੇ, ਮੈਂ ਉਹਨਾਂ ਨੂੰ ਵੀ ਚਾਰਟ ਬਣਾ ਕੇ ਦੇਣੇ ਜਿਵੇਂ।
1: ਠੀਕ ਹੈ, ਤੇ ਸਕੂਲ ਦੇ ਵਿੱਚ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਇਸ ਦੀ ਕੋਈ ਪ੍ਰੋਪਰ ਟ੍ਰੇਨਿੰਗ ਵੀ ਲਈ ਹੈ?
0: ਨਹੀਂ ਮੈਮ, ਮੈਨੂੰ ਨਹੀਂ ਪਤਾ ਸੀਗਾ, ਮੈਨੂੰ ਲੱਗਦਾ ਸੀ ਕਿ ਪਿੰਡਾਂ 'ਚ ਮੋਸਟਲੀ ਪਤਾ ਹੁੰਦਾ ਜਾਂ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ, ਤਾਂ ਮੈਂ ਨੋਨ ਮੈਡੀਕਲ ਦੇ ਵਿੱਚ ਪਲੱਸ ਵਨ ਪਲੱਸ ਟੂ ਕੀਤੀ, ਤਾਂ ਮੈਨੂੰ ਨਹੀਂ, ਮੈਨੂੰ ਲੱਗਦਾ ਸੀ ਆਰਟ ਵੀ ਜੋ ਕਰਦੇ ਨੇ ਉਹ ਸ਼ਾਇਦ ਵਕੀਲ ਬਣਨਾ ਜਾਂ ਉਹਦੇ ਲਈ ਹੁੰਦਾ, ਜ਼ਿਆਦਾ ਸਟੱਡੀ ਨਹੀਂ ਕਰੀ, ਤਾਂ ਮੈਂ ਨੋਨ ਮੈਡੀਕਲ ਵਾਲੀ ਲਾਈਨ ਦੇ ਵਿੱਚ ਚਲੀ ਗਈ। ਉਸ ਤੋਂ ਬਾਅਦ ਮੈਂ BCA ਕੀਤੀ, ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ, ਫਿਰ ਮੈਂ ਜਲੰਧਰ DAV ਇੰਜੀਨੀਅਰਿੰਗ ਕਾਲਜ ਤੋਂ ਹੀ ਮੈਂ MCA ਕੀਤੀ, ਤਾਂ ਉਸ ਤੋਂ ਬਾਅਦ ਮੈਂ ਬੈਂਕ ਦੇ ਵਿੱਚ ਵੀ ਜੋਬ ਕੀਤੀ, HDFC ਬੈਂਕ ਦੇ ਵਿੱਚ, ਬਟ ਬੈਂਕ ਦੇ ਵਿੱਚ ਜੋਬ ਕਰਦਿਆਂ ਮੈਂ ਕੰਪਿਊਟਰ 'ਤੇ ਵੀ ਪੇਂਟ ਦੇ ਵਿੱਚ ਕੁਛ ਨਾ ਕੁਛ ਬਣਾਉਂਦੀ ਰਹਿਣਾ, ਤਾਂ ਝਿੜਕਾਂ ਵੀ ਖਾਣੀਆਂ ਕਈ ਵਾਰੀ ਕਿ ਨਹੀਂ ਤੁਸੀਂ ਜੋਬ ਕਰ ਰਹੇ ਹੋ, ਉੱਧਰ ਫੋਕਸ ਕਰੋ। ਤਾਂ ਉਸ ਤੋਂ ਬਾਅਦ ਮੈਂ ਐਪ ਡਿਵੈਲਪਮੈਂਟ ਦਾ ਕੋਰਸ ਕਰਿਆ, ਤਾਂ ਉਹ ਇੰਟਰਵਿਊ ਦੇਣ ਤੋਂ ਬਾਅਦ ਇੱਕ ਦਿਨ ਮੈਂ ਬਾਹਰ ਆਈ, ਤਾਂ ਮੈਨੂੰ ਇਵੇਂ ਲੱਗਿਆ ਕਿ ਸਾਰਿਆਂ ਨੇ ਜਿਵੇਂ ਲੈਪਟੋਪ ਪਾਏ ਹੋਏ ਨੇ ਔਰ ਸਾਰੇ ਕੰਪਨੀ 'ਚੋਂ ਬਾਹਰ ਨਿਕਲਦੇ ਵੀ, ਤਾਂ ਮੈਨੂੰ ਇੱਕਦਮ ਜਿਵੇਂ ਕਹਿ ਲਓ ਕੁਛ ਸਟੱਕ ਹੁੰਦਾ ਕਿ ਮਸ਼ੀਨਾਂ ਬਣੇ ਪਏ ਨੇ ਸਾਰੇ, ਤਾਂ ਮੈਨੂੰ ਲੱਗਿਆ ਕਿ ਮੈਂ ਵੀ ਕੁਝ ਦਿਨਾਂ 'ਚ ਇਵੇਂ ਹੀ ਆਫਿਸ 'ਚ ਆਇਆ ਕਰਨਾ, ਲੈਪਟੋਪ ਚੱਕ ਕੇ ਬਾਹਰ ਆਇਆ ਕਰਨਾ, ਮੈਂ ਵੀ ਇੱਕ ਮਸ਼ੀਨ ਬਣ ਜਾਣਾ। ਉਸੇ ਦਿਨ ਆ ਕੇ ਮੈਂ ਇੱਕ ਆਰਟ ਵਰਕ ਬਣਾਇਆ, ਉਹ ਮੈਂ ਇੰਸਟਾਗ੍ਰਾਮ 'ਤੇ ਪਾਤਾ,
1: ਠੀਕ ਹੈ,
0: ਇਹ 2017 ਦੀ ਗੱਲ ਆ
1: ਜੀ।
0: ਤਾਂ ਉਸ ਆਰਟ ਵਰਕ ਨੂੰ ਜਦੋਂ ਲਾਈਕ ਆਏ, ਕਮੈਂਟ ਆਏ, ਤਾਂ ਮੈਨੂੰ ਇਵੇਂ ਲੱਗਿਆ ਕਿ ਨਹੀਂ ਇਹ ਵਧੀਆ, ਹੌਸਲਾ ਮਿਲਿਆ, ਤਾਂ ਮੈਂ ਡੇਲੀ ਡੇਲੀ ਬਣਾਉਣਾ ਸ਼ੁਰੂ ਕਰਤਾ, ਉੱਥੋਂ ਇੱਕ ਮੇਰੀ ਮੇਨ ਜਰਨੀ ਸ਼ੁਰੂ ਹੋਈ ਹੈ ਬਿਨਾਂ ਸਿੱਖੇ।
1: ਜੇਕਰ ਅਸੀਂ ਵਿੱਦਿਅਕ ਤੁਹਾਡੀ ਪਿਛੋਕੜ ਦੀ ਗੱਲ ਕਰੀਏ ਤਾਂ ਕਿਸੇ ਵੀ ਤਰ੍ਹਾਂ ਵਾਸਤਾ ਨਹੀਂ ਸੀ ਕੋਈ ਪੇਂਟਿੰਗ ਦੇ ਨਾਲ, ਤੁਸੀਂ ਕੰਪਿਊਟਰ ਸਾਇੰਸ ਦੇ ਨਾਲ ਜੁੜੇ ਹੋਏ ਸੀ ਅਤੇ ਨੋਨ ਮੈਡੀਕਲ ਦੇ ਨਾਲ ਜੁੜੇ ਹੋਏ ਸੀ, ਇੱਕ ਬਹੁਤ ਹੀ ਵੱਖਰਾ ਇੱਕ ਫੀਲਡ,
0: ਅਤੇ
1: ਫਾਈਨ ਆਰਟਸ ਦੇ ਨਾਲ ਤੁਸੀਂ ਅੰਦਰੋਂ ਜੁੜੇ ਹੋਏ ਸੀ, ਦੂਰ ਤੱਕ ਜੁੜੇ ਹੋਏ ਸੀ। ਤੁਸੀਂ ਕਿਹਾ ਕਿ ਕੋਈ ਟ੍ਰੇਨਿੰਗ ਵੀ ਨਹੀਂ ਲਈ, ਫਿਰ ਤੁਸੀਂ ਕਿਸ ਤਰ੍ਹਾਂ ਇਸ ਨੂੰ ਹੋਰ ਨਿਖਾਰਿਆ ਸਵਾਰਿਆ?
0: ਮੈਂ ਸ਼ੁਰੂ ਕਰਤਾ ਜਿਵੇਂ ਇੰਸਟਾਗ੍ਰਾਮ 'ਤੇ, ਮੈਂ ਇੱਕ ਤਰ੍ਹਾਂ ਦੀ ਨੂੰ ਜੋਬ ਲੈ ਕੇ ਚੱਲਣੀ ਸ਼ੁਰੂ ਕਰਤੀ ਕਿ ਮੈਂ ਰੋਜ਼ ਇੱਕ ਨਾ ਇੱਕ ਸਕੈਚ ਪਾਉਣਾ ਆ, ਹੌਲੀ ਹੌਲੀ ਫੋਲੋਅਰ ਵੀ ਵੱਧਦੇ ਗਏ, ਉਹ ਮੈਂ ਇੱਕ ਜੋਬ ਦੀ ਤਰ੍ਹਾਂ ਹੀ ਲੈ ਲਿਆ ਕਿ ਮੈਂ ਅੱਜ ਸਕੈਚ ਬਣਾਉਣਾ ਆ ਕੁਛ ਨਾ ਕੁਛ, ਫਿਰ ਹੌਲੀ ਹੌਲੀ ਯੂਟਿਊਬ ਤੋਂ ਸਿੱਖਣਾ ਸ਼ੁਰੂ ਕਰਤਾ, ਤਾਂ ਫਸਟ ਟਾਈਮ ਮੈਨੂੰ ਇੰਸਟਾਗ੍ਰਾਮ 'ਤੇ ਹੀ ਮੈਸੇਜ ਆਇਆ ਕਿ ਦਿੱਲੀ ਦੇ ਵਿੱਚ ਐਗਜੀਬਿਸ਼ਨ ਆ ਅਤੇ ਤੁਸੀਂ ਪਾਰਟੀਸਪੇਟ ਕਰੋ, ਅਤੇ ਉਸ ਟਾਈਮ ਮੇਰੇ ਲਈ ਐਗਜੀਬਿਸ਼ਨ ਬਹੁਤ ਵੱਡੀ ਗੱਲ ਸੀ ਕਿ ਮੈਨੂੰ ਖੁਦ ਇਨਵਾਈਟ ਕਰਿਆ, ਬਟ ਉਹਦੀ ਫੀਸ ਸੀ 20,000 ਰੁਪਇਆ, ਔਰ ਮੈਨੂੰ ਲੱਗਿਆ ਇੰਨੇ ਹੀ ਪੈਸੇ ਹੁੰਦੇ ਹੋਣਗੇ ਇੰਨੇ ਜ਼ਿਆਦਾ, ਅਤੇ ਅਸੀਂ ਕਿਸੇ ਤਰ੍ਹਾਂ ਮੈਂ ਔਰ ਮੇਰੇ ਹਸਬੈਂਡ ਨੇ ਉਹਦੇ ਵਿੱਚ ਪਾਰਟੀਸਪੇਟ ਕਰਿਆ, ਅਸੀਂ ਪਾਰਟੀਸਪੇਟ ਕਰਕੇ ਪਹੁੰਚੇ ਉੱਥੇ ਦਿੱਲੀ ਦੇ ਵਿੱਚ, ਸਾਊਥ ਐਕਸ ਦੇ ਵਿੱਚ ਸੀ, ਤਾਂ ਉਹ ਕਹਿ ਲਓ ਇੱਕ ਤਰ੍ਹਾਂ ਦਾ 5 ਆਰਟਿਸਟ ਸੀ, ਉਹਨਾਂ ਨੇ ਉਹਨਾਂ ਨੂੰ ਬੇਵਕੂਫ ਬਣਾਇਆ ਸੀਗਾ, ਪੈਸੇ ਲੈ ਲਏ ਸੀਗੇ, ਔਰ ਮੌਲ ਦੇ ਵਿੱਚ ਉਹਨਾਂ ਨੇ ਨੀਚੇ ਪੇਂਟਿੰਗਸ ਰੱਖ ਦੀਆਂ, ਫਸਟ ਟਾਈਮ ਮੈਂ ਉਦੋਂ 30-35 ਪੇਂਟਿੰਗਸ ਲੈ ਕੇ ਗਈ ਸੀਗੀ।
1: ਅੱਛਾ,
0: ਉਹ ਕੀ ਸੀਗਾ, ਉਹਦੇ ਬਾਹਰ ਇੱਕ ਐਗਜੀਬਿਸ਼ਨ ਸੀ ਜੋ ਕਾਫੀ ਵੱਡੇ ਲੈਵਲ ਸੀ, ਉਹਨਾਂ ਨੇ ਉਹਦੀ ਆਰਟ ਦੇ ਵਿੱਚ ਸਾਡੇ ਕੋਲੋਂ ਇਹ ਵਾਲੀ ਐਗਜੀਬਿਸ਼ਨ ਕਰਵਾ ਲਈ, ਉਸ ਟਾਈਮ ਮੈਨੂੰ ਪਤਾ ਚੱਲਿਆ ਕਿ ਐਗਜੀਬਿਸ਼ਨ ਐਕਚੁਅਲ 'ਚ ਹੁੰਦੀ ਕੀ ਆ, ਔਰ ਉਹਦੇ ਇੰਨੇ ਪੈਸੇ ਨਹੀਂ ਹੁੰਦੇ, ਅਗਰ ਹੁੰਦੇ

0: ਬਟ ਉੱਥੇ ਮੇਰੀ ਇੱਕ ਪੇਂਟਿੰਗ ਸੇਲ ਹੋਈ ਔਰ ਇੰਨਾ ਖਰਚਾ ਕਰਨ ਦੇ ਬਾਅਦ ਮੇਰੀ ਇੱਕ ਪੇਂਟਿੰਗ 2000 ਦੇ ਵਿੱਚ ਸੇਲ ਹੋਈ। ਉਹ ਬੁੱਧੀਜ਼ਮ ਨੂੰ ਦੀਆਂ ਬੁੱਕਸ ਲਿਖਦੇ ਸੀਗੇ ਉਹ ਸਰ, ਤਾਂ ਉਹ ਇੱਕ ਪੇਂਟਿੰਗ ਵੱਲ ਇੰਨਾ ਅਟਰੈਕਟ ਹੋਏ ਕਿ ਉਹ ਕਹਿੰਦੇ ਮੈਂ ਇਹੀ ਪੇਂਟਿੰਗ ਲੈਣੀ ਆ। ਪੇਂਟਿੰਗ ਲੈਣ ਤੋਂ ਬਾਅਦ ਪਤਾ ਚੱਲਿਆ ਕਿ ਉਹਨਾਂ ਨੇ ਕਾਫੀ ਬੁੱਕਸ ਲਿਖੀਆਂ ਹੋਈਆਂ, ਤਾਂ ਉਹ ਮੇਰੀ ਪਹਿਲੀ ਸੇਲ ਸੀਗੀ ਪੇਂਟਿੰਗ ਦੀ।
1: ਕਹਿੰਦੇ ਨੇ ਕਿ ਇਨਸਾਨ ਬੁਰੇ ਤਜਰਬੇ ਤੋਂ ਹੀ ਸਿੱਖਦਾ ਹੈ, ਤੁਹਾਡਾ ਵੀ ਇੱਕ ਮਾੜਾ ਤਜਰਬਾ ਰਿਹਾ ਉੱਥੇ ਐਗਜ਼ੀਬਿਸ਼ਨ ਤੇ,
0: ਮੇਰੀ ਇੱਥੋਂ ਸ਼ੁਰੂ ਹੋਈ ਇਸ ਤਜਰਬੇ।
1: ਪਰ ਫਿਰ ਉਸ ਤੋਂ ਬਾਅਦ ਤੁਸੀਂ ਇਹ ਜਾਣਿਆ ਕਿ ਤੁਸੀਂ ਹੋਰ ਬੈਟਰ ਤਰੀਕੇ ਦੇ ਨਾਲ ਐਗਜ਼ੀਬਿਸ਼ਨ 'ਚ ਕਿਵੇਂ ਆ ਸਕਦੇ ਹੋ।
0: ਹਾਂਜੀ, ਫਿਰ ਚੰਡੀਗੜ੍ਹ ਦੇ ਵਿੱਚ ਹੀ ਆਪਣੇ ਆਪ ਇੱਕ ਗੇਟ ਓਪਨ ਹੋ ਗਿਆ, ਆਰਟਿਸਟ ਜਿਹੜੇ ਉੱਥੇ ਮਿਲੇ ਉਹਨਾਂ ਨਾਲ ਕਨੈਕਸ਼ਨ ਬਣ ਗਿਆ, ਗਰੁੱਪਸ ਦੇ ਵਿੱਚ ਐਡ ਹੋ ਗਏ। ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦੇ ਵਿੱਚ ਐਗਜ਼ੀਬਿਸ਼ਨਸ ਕਰੀਆਂ
1: ਜੀ।
0: ਫਿਰ ਐਗਜ਼ੀਬਿਸ਼ਨ 'ਚ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਕਾਫੀ ਕੁਝ ਜਿਹੜਾ ਮੈਨੂੰ ਨਹੀਂ ਪਤਾ, ਜਿਵੇਂ ਫੋਰਮਸ ਦਾ ਕੰਟਰਾਸਟ ਕੀ ਹੋਣਾ ਚਾਹੀਦਾ ਆ ਔਰ ਕਿਵੇਂ ਪੇਂਟਿੰਗਸ ਦੇ ਕਲਰਸ ਕੀ ਹੋਣੇ ਚਾਹੀਦੇ, ਫਿਰ ਮੈਨੂੰ ਲੱਗਿਆ ਮੈਨੂੰ ਸਿੱਖਣਾ ਚਾਹੀਦਾ। ਫਿਰ ਮੈਂ ਔਨਲਾਈਨ ਕੁਲਦੀਪ ਸਿੰਘ ਰੁੱਪਲ ਆਰਟਿਸਟ ਨੇ ਆਇਲ ਪੇਂਟਿੰਗ ਦੇ, ਮੈਂ ਉਹਨਾਂ ਤੋਂ ਔਨਲਾਈਨ ਜਿਹੜੀ ਉਹ
1: ਕਲਾਸਿਸ
0: ਲੈਂਦੀ ਰਹੀ।

0: ਤੁਹਾਡਾ
1: ਸਹੀ
0: ਵੀ
1: ਗੱਲ
0: ਇੱਕ
1: ਹੈ,
0: ਮਾੜਾ ਤਜਰਬਾ ਰਿਹਾ ਉੱਥੇ
1: ਜਰਨੀ
0: ਐਗਜੀਬਿਸ਼ਨ
1: ਮੇਰੀ
0: ਤੇ,
1: ਇੱਥੋਂ ਹੀ ਸ਼ੁਰੂ ਹੋਈ ਇਸ
0: ਪਰ
1: ਤਜਰਬੇ
0: ਫਿਰ ਉਸ
1: ਤੋਂ
0: ਬਾਅਦ
1: ਤੋਂ
0: ਤੁਸੀਂ ਇਹ ਜਾਣਿਆ ਕਿ ਤੁਸੀਂ ਹੋਰ ਬੈਟਰ ਤਰੀਕੇ ਦੇ ਨਾਲ ਐਗਜੀਬਿਸ਼ਨਸ 'ਚ ਕਿਵੇਂ ਆ ਸਕਦੇ ਹੋ।
1: ਹਾਂਜੀ, ਫਿਰ ਚੰਡੀਗੜ੍ਹ ਦੇ ਵਿੱਚ ਹੀ ਆਪਣੇ ਆਪ ਇੱਕ ਗੇਟ ਓਪਨ ਹੋ ਗਿਆ, ਆਰਟਿਸਟ ਜਿਹੜੇ ਉੱਥੇ ਮਿਲੇ ਉਹਨਾਂ ਨਾਲ ਕਨੈਕਸ਼ਨ ਬਣ ਗਿਆ, ਗਰੁੱਪਸ ਦੇ ਵਿੱਚ ਐਡ ਹੋ ਗਏ। ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦੇ ਵਿੱਚ ਐਗਜੀਬਿਸ਼ਨਸ ਕਰੀਆਂ।
0: ਜੀ
1: ਫਿਰ ਐਗਜੀਬਿਸ਼ਨ 'ਚ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਕਾਫੀ ਕੁਝ ਆ ਜਿਹੜਾ ਮੈਨੂੰ ਨਹੀਂ ਪਤਾ, ਜਿਵੇਂ ਫੋਰਮਸ ਦਾ ਕੰਟਰਾਸਟ ਕੀ ਹੋਣਾ ਚਾਹੀਦਾ ਆ, ਔਰ ਕਿਵੇਂ ਪੇਂਟਿੰਗਸ ਦੇ ਕਲਰਸ ਕੀ ਹੋਣੇ ਚਾਹੀਦੇ। ਫਿਰ ਮੈਨੂੰ ਲੱਗਿਆ ਮੈਨੂੰ ਸਿੱਖਣਾ ਚਾਹੀਦਾ। ਫਿਰ ਮੈਂ ਔਨਲਾਈਨ, ਕੁਲਦੀਪ ਸਿੰਘ ਰੁੱਪਲ ਆਰਟਿਸਟ ਨੇ ਆਇਲ ਪੇਂਟਿੰਗ ਦੇ, ਮੈਂ ਉਹਨਾਂ ਤੋਂ ਔਨਲਾਈਨ ਜਿਹੜੀ ਉਹ ਕਲਾਸਿਸ ਲੈਂਦੀ ਰਹੀ। ਉਸ ਤੋਂ ਬਾਅਦ ਫਿਰ ਮੈਂ ਜਲੰਧਰ ਦੇ ਇੱਕ ਮੈਮ ਨੇ, ਗੁਰਪ੍ਰੀਤ ਕੌਰ ਮੈਮ, ਰਾਣੀ ਆਰਟਸ ਦੇ ਨਾਮ ਨਾਲ ਕਾਫੀ ਮਸ਼ਹੂਰ ਨੇ, ਮੈਂ ਉਹਨਾਂ ਕੋਲੋਂ ਵੀ ਟ੍ਰੇਨਿੰਗ ਲਈ ਹੈ।
0: ਠੀਕ ਹੈ, ਪਰ ਉਸ ਤੋਂ ਪਹਿਲਾਂ, ਟ੍ਰੇਨਿੰਗ ਤੋਂ ਪਹਿਲਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਸਕੈਚਸ ਸ਼ੁਰੂ ਕਰ ਦਿੱਤੇ ਸੀ ਅਤੇ ਹੋਰ ਵੀ ਕਈ ਪੇਂਟਿੰਗਸ ਬਣਾਉਣ ਲੱਗ ਗਏ ਸੀ, ਅਤੇ ਹਜੇ ਵੀ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਤੁਹਾਡੇ ਖਿਡੌਣਿਆਂ 'ਤੇ ਬਣੇ ਹੋਏ ਜੋ ਰੰਗ ਤੁਸੀਂ ਕਰ ਰਹੇ ਹੋ, ਇਹ ਜੋ ਤੁਸੀਂ ਖਿਡੌਣਿਆਂ 'ਤੇ ਰੰਗ ਕਰਦੇ ਸੀ ਜਾਂ ਉਸ ਤੋਂ ਬਾਅਦ ਤੁਸੀਂ ਕੁਝ ਨਾ ਕੁਝ ਪੋਸਟਰ ਬਣਾ ਕੇ ਸਕੂਲ ਦੇ ਵਿੱਚ ਲਗਾ ਦਿੰਦੇ ਸੀ, ਅਤੇ ਸਕੈਚਸ ਬਣਾਉਣਾ, ਦੋ ਵੱਖਰੋ ਵੱਖਰੇ ਇੱਕ ਤਰ੍ਹਾਂ ਕਹਿ ਸਕਦੇ ਹਾਂ ਪਹਿਲੂ ਨੇ ਅਸੀਂ। ਸਕੈਚਸ ਬਣਾਉਣ ਦੇ ਲਈ ਤੁਸੀਂ ਕਿਸ ਤਰ੍ਹਾਂ ਸ਼ੁਰੂਆਤ ਕੀਤੀ, ਕਿ ਉਸਦੇ ਲਈ ਤੁਸੀਂ ਕੋਈ ਸਪੈਸ਼ਲ ਟਿਪਸ ਲੈ ਕਿਤੇ ਹੋ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਲੱਗ ਤਰ੍ਹਾਂ ਦਾ ਫੀਲਡ ਹੈ।
1: ਮੈਮ, ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਨਾ, ਤਾਂ ਉਸ ਤੋਂ ਪਹਿਲਾਂ ਮੈਂ ਕਾਫੀ ਪੇਂਟਿੰਗਸ ਬਣਾ ਚੁੱਕੀ ਸੀ
0: ਜੀ,
1: ਤਾਂ ਜਦੋਂ ਮੈਂ ਸਿੱਖਿਆ ਮੈਨੂੰ ਬਹੁਤ ਕੁਝ ਪਤਾ ਚੱਲਿਆ ਕਲਰਸ ਦਾ, ਸਕੈਚਿੰਗ ਦਾ। ਤਾਂ ਮੈਂ ਖੁਦ 'ਤੇ ਇੱਕ ਦਿਨ ਬੈਠੀ ਇੰਨੀ ਹੈਰਾਨ ਹੋਈ, ਇੱਕ ਪੁਰਾਣੀਆਂ ਪੇਂਟਿੰਗਸ ਦੇਖ ਰਹੀ ਸਟੂਡੀਓ ਦੇ ਵਿੱਚ, ਕਿ ਮੈਂ ਇਹ ਕਿਵੇਂ ਬਣਾਈਆਂ। ਤਦ ਕਿ ਮੈਨੂੰ ਨੌਲੇਜ ਕੁਛ ਨਹੀਂ, ਮੈਂ ਅੱਜ ਫਸਟ ਟਾਈਮ ਇਹ ਚੀਜ਼ ਸਿੱਖੀ ਆ, ਬਟ ਇਹ ਪੇਂਟਿੰਗ ਦੇ ਵਿੱਚ ਐਗਜੈਕਟ ਕਲਰਸ ਦੀ ਔਰ ਆਈਜ਼ ਦੀ ਪ੍ਰਪੋਰਸ਼ਨਸ ਨਾ ਇਹ ਕਿਵੇਂ ਆਇਆ ਐਗਜੈਕਟ, ਤਾਂ ਉਸ ਟਾਈਮ ਮੈਂ ਰਿਲਾਈਜ਼ ਕਰਿਆ ਕਿ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਉਹ ਚੀਜ਼ ਪਈ ਹੁੰਦੀ ਆ, ਤੁਹਾਡੇ ਜਿਵੇਂ ਕਹਿੰਦੇ ਨਾ ਸੋਲ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ। ਤਾਂ ਮੈਨੂੰ ਲੱਗਿਆ ਕਿ ਉਹ ਕਿਤੇ ਨਾ ਕਿਤੇ ਅੰਦਰ ਹੀ ਸੀਗਾ, ਉਹ ਬਾਹਰ ਨਿਕਲ ਰਿਹਾ ਸੀਗਾ। ਹੁਣ ਸਿੱਖਣ ਦੇ ਨਾਲ ਉਹਨੂੰ ਇੱਕ ਸੇਧ ਮਿਲ ਗਈ ਆ, ਬਟ ਉਹ ਕਹਿ ਲਓ ਨਾ ਕਿ ਅਸੀਂ ਪਹਿਲਾਂ ਅਲੱਗ ਅਲੱਗ ਸੜਕ 'ਤੇ ਜਾ ਰਹੇ ਸੀ, ਸਿੱਖਣ ਦੇ ਨਾਲ ਉਹ ਪਤਾ ਚੱਲ ਗਿਆ ਕਿ ਨਹੀਂ ਇਹੀ ਸੜਕ 'ਤੇ ਮੈਂ ਤੁਰਨਾ ਆ, ਤਾਂ ਕਿਵੇਂ ਤੁਰਨਾ, ਕਿਹੜੇ ਰੂਲਸ ਫੋਲੋ ਕਰਨੇ, ਉਹ ਸਿੱਖਣ ਤੋਂ ਬਾਅਦ ਪਤਾ ਚੱਲੇ। ਬਟ ਉਹ ਕਿਤੇ ਨਾ ਕਿਤੇ ਚੀਜ਼ ਇੰਨਾ ਪਤਾ ਸੀ ਕਿ ਮੈਂ ਤੁਰਨਾ ਇੱਥੇ ਹੀ ਆ, ਉਹ ਚੀਜ਼ ਸ਼ਾਇਦ ਕਿਤੇ ਅੰਦਰ ਹੀ ਸੀਗੀ।
0: ਇਹ ਵੀ ਇੱਕ ਕਹਿ ਸਕਦੇ ਕਿ ਕੁਦਰਤ ਦੀ ਦੇਣ ਹੀ ਹੈ ਕਿ ਜੋ ਇਨਸਾਨ ਦੇ ਅੰਦਰ ਪਰਮਾਤਮਾ ਪਾ ਕੇ ਭੇਜਦਾ ਹੈ, ਕਿ ਕਿਸੇ ਨਾ ਕਿਸੇ ਫੀਲਡ ਦੇ ਲਈ ਉਸਨੂੰ ਕੁਦਰਤੀ ਤੌਰ 'ਤੇ ਇੰਟਰਸਟ ਹੁੰਦਾ ਹੈ।
1: ਇੱਕ ਮੈਮ, ਮੈਨੂੰ ਇਹ ਵੀ ਲੱਗਦਾ ਕਿ ਜਦੋਂ ਅਸੀਂ ਕੁਛ ਸਿੱਖਦੇ ਹਾਂ, ਅਸੀਂ ਰੂਲਸ ਦੇ ਵਿੱਚ ਬੱਝ ਜਾਂਦੇ ਹਾਂ, ਇੱਕ ਡੱਬੇ ਦੇ ਵਿੱਚ ਬੰਦ ਹੋ ਜਾਂਦੇ ਹਾਂ। ਮੈਂ ਸਾਰਿਆਂ ਲਈ ਨਹੀਂ ਕਹਿ ਰਹੀ, ਮੈਂ ਜਿਵੇਂ ਆਪਣੀ ਗੱਲ ਕਹਿ ਰਹੀ ਹਾਂ ਕਿ ਉਸ ਟਾਈਮ ਸਿੱਖਣ ਤੋਂ ਪਹਿਲਾਂ ਤੁਹਾਡੀ ਜਿਹੜੀ ਸੋਚ ਹੈ ਨਾ, ਉਡਾਰੀਆਂ ਭਰਦੀ ਆ। ਤੁਸੀਂ ਇੱਦਾਂ ਲੱਗਦਾ ਤੁਸੀਂ ਕੁਛ ਵੀ ਬਣਾ ਸਕਦੇ ਹੋ, ਕੋਈ ਪੰਛੀ ਕਿਤੇ ਉੱਡ ਰਿਹਾ, ਤੁਹਾਡੀ ਸੋਚ ਦੇ ਨਾਲ ਨਾਲ ਤੁਹਾਡੀ ਕਲਾ ਵੀ ਉੱਡ ਰਹੀ ਹੁੰਦੀ ਆ। ਜੋ ਸਿੱਖਦੇ ਆ ਉਹ ਇੱਕ ਉਹਦੇ 'ਚ ਕਹਿ ਲਓ ਕਿ ਬਾਉਂਡਰੀ ਲੱਗ ਜਾਂਦੀ ਆ, ਫੈਂਸ ਲੱਗ ਜਾਂਦੀ ਆ। ਤੁਸੀਂ ਕੁਛ ਸੋਚਣ ਦੀ ਗੱਲ ਕਰ, ਨਹੀਂ ਅਗਰ ਮੈਂ ਹੱਥ ਇੱਧਰ ਬਣਾ ਤਾ ਇਹ ਨਾ ਗਲਤ ਹੋ ਜਾਵੇ, ਪੈਰ ਇੱਧਰ ਬਣਾ ਤਾ ਇਹ ਨਾ ਗਲਤ ਹੋ ਜਾਵੇ, ਤਾਂ ਮੈਂ ਸਿੱਖਣ ਤੋਂ ਬਾਅਦ ਮੈਂ ਸਿੱਖਣਾ ਛੱਡਤਾ ਵੀ ਨਹੀਂ। ਮੈਨੂੰ ਲੱਗਾ ਕਿ ਮੈਂ ਪ੍ਰੈਕਟਿਸ ਕਰੂੰਗੀ, ਬਟ ਮੇਰੀ ਸੋਚ ਨੂੰ ਜਿਵੇਂ ਖੰਭ ਨਹੀਂ ਮਿਲਦੇ ਉਸ ਤੋਂ ਬਾਅਦ, ਮੈਂ ਉਸ ਚੀਜ਼ ਦੇ ਵਿੱਚ ਖੁੱਬ ਜਾਂਦੀ ਹਾਂ ਕਿ ਮੇਰੀ ਪਰਫੈਕਸ਼ਨ ਆਣੀ ਚਾਹੀਦੀ ਆ, ਸੋਚ ਡੁੱਬ ਜਾਂਦੀ ਹੈ। ਮੇਰੇ ਅਕੋਰਡਿੰਗ ਸੋਚ ਦੀ ਉਡਾਰੀ ਜ਼ਿਆਦਾ ਜ਼ਰੂਰੀ ਹੈ।
0: ਕੁਦਰਤੀ ਤੌਰ 'ਤੇ ਜੋ ਤੁਸੀਂ ਕਲਾ ਨੂੰ ਖੰਭ ਤੁਹਾਡੇ ਮਿਲ ਰਹੇ ਸੀ, ਜਾਂ ਫਿਰ ਕੋਈ ਸੀਮਾ ਨਹੀਂ ਸੀ, ਆਕਾਸ਼ ਦੀ ਜਿਸ ਤਰ੍ਹਾਂ ਕਹਿੰਦੇ, ਕਿਉਂਕਿ ਸੀਮਾ ਨਹੀਂ ਹੁੰਦੀ, ਤੁਸੀਂ ਵੀ ਇਸ ਤਰ੍ਹਾਂ ਅਸੀਮਿਤ ਹੋ ਕੇ ਆਪਣੀ ਕਲਾ ਨੂੰ ਪ੍ਰਗਟਾਵਾ ਦੇ ਰਹੇ ਸੀ। ਇਹਨਾਂ ਨੇ ਜੋ ਪੇਂਟਿੰਗਸ ਬਣਾਈਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜੋ ਵਿਸ਼ਾ ਹੁੰਦਾ ਹੈ ਉਹ ਮਹਿਲਾਵਾਂ 'ਤੇ ਕੇਂਦਰਿਤ ਹੁੰਦਾ ਹੈ, ਇਹ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਬਾਈ ਚਾਂਸ ਹੀ ਹੈ?
1: ਮੈਮ, ਮੋਸਟਲੀ ਕਿਉਂਕਿ ਮੈਂ ਵੀ ਇੱਕ ਫੀਮੇਲ ਹੀ ਹਾਂ, ਹੈ ਨਾ,
0: ਜੀ,
1: ਤਾਂ ਜਿੰਨੇ ਵੀ ਥੋਟਸ ਪ੍ਰੋਸੈਸ ਆਉਂਦੇ ਆਪਣੇ ਅੰਦਰੋਂ ਹੀ ਆਉਂਦੇ ਨੇ, ਕਲਾ ਰੂਹ ਤੋਂ ਹੀ ਨਿਕਲਦੀ ਆ,
0: ਬਿਲਕੁਲ
1: ਕਾਫੀ ਕੁਛ ਅੰਦਰ ਹੀ ਪਿਆ ਹੁੰਦਾ। ਦੂਸਰਾ, ਮੇਰੇ ਨਾਲ ਕਾਫੀ ਕੁੜੀਆਂ ਇਵੇਂ ਦੀਆਂ ਜੁੜੀਆਂ ਜੋ ਆਪਣੀ ਕੋਈ ਨਾ ਕੋਈ ਸਟੋਰੀ ਸ਼ੇਅਰ ਕਰ ਦਿੰਦੀਆਂ, ਉਹਨਾਂ ਨੂੰ ਲੱਗਦਾ ਸ਼ਾਇਦ ਗੱਲ ਕਰਕੇ ਵਧੀਆ ਲੱਗਦਾ, ਤਾਂ ਮੇਰੀ ਆਦਤ ਆ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ, ਔਰ ਫਿਰ ਉਹਦੇ ਅਕੋਰਡਿੰਗ ਉਹਨਾਂ ਨੂੰ ਦੱਸਣਾ ਕਿ ਕੀ ਕਰ ਸਕਦੇ। ਬਟ ਕਹਿ ਲਓ ਕਿ ਉਹ ਤਾਂ ਆਪਣੀ ਗੱਲ ਦੱਸ ਦਿੰਦੇ ਆ, ਮੈਂ ਉਹਨਾਂ ਨੂੰ ਠੀਕ ਕਰ ਦਿੰਦੀ ਹਾਂ, ਬਟ ਉਹ ਮੇਰੇ ਅੰਦਰ ਉਹਦਾ ਇੱਕ ਹੀਪ ਬਣ ਜਾਂਦਾ, ਉਹ ਮੇਰਾ ਕਲਾ ਦੇ ਜ਼ਰੀਏ ਹੀ ਨਿਕਲਦਾ। ਹੁਣ ਮੰਨ ਲਓ ਕੋਈ ਆਇਆ, ਉਹਨੇ ਕੋਈ ਆਪਣੀ ਸਟੋਰੀ ਦੱਸੀ, ਹੁਣ ਵੀ ਇੱਕ ਪੇਂਟਿੰਗ ਮੇਰੀ ਐਗਜੀਬਿਸ਼ਨ ਦੇ ਵਿੱਚ ਲੱਗੀ ਹੋਈ ਹੈ, ਉਹ ਉਹੀ ਸਟੋਰੀ ਤੋਂ ਪ੍ਰਭਾਵਿਤ ਹੈ ਕਿ ਕੋਈ ਆਇਆ ਉਹਨੇ ਸਟੋਰੀ ਦੱਸੀ, ਉਹ ਜਿੰਨੀ ਦੇਰ ਮੇਰੇ ਅੰਦਰੋਂ ਨਿਕਲੇਗੀ ਨਹੀਂ, ਉਹ ਮੇਰੇ ਅੰਦਰ ਇੱਕ ਕਹਿ ਲਓ ਕਿ ਗੰਢ ਵੱਜ ਜਾਂਦੀ ਆ। ਰੀਸੈਂਟ ਇੱਕ ਹੋਇਆ ਸੀ ਕੈਨੇਡਾ ਦੇ ਵਿੱਚ ਵੀ, ਇੱਕ ਲੇਡੀ ਨੇ ਸੁਸਾਈਡ ਕਰਿਆ ਸੀਗਾ, ਉਹਨੇ ਵੀਡੀਓ ਵੀ ਕਾਫੀ ਬਣਾਈ ਸੀਗੀ, ਔਰ ਉਹਨਾਂ ਨੇ ਕਿਹਾ ਸੀ, ਮੈਂ ਆਪਣੇ ਘਰਦਿਆਂ ਨੂੰ ਕਾਫੀ ਕਹਿੰਦੀ ਰਹੀ ਕਿ ਮੈਂ ਨਹੀਂ ਠੀਕ ਇੱਥੇ, ਮੈਨੂੰ ਕੁੱਟਦੇ ਨੇ। ਤਾਂ ਉਹ ਵੀ ਸੁਣਨ ਤੋਂ ਬਾਅਦ ਮੇਰੇ ਇਵੇਂ ਲੱਗਿਆ ਕਿ ਉਹ ਮੈਂ ਪੇਂਟਿੰਗ ਬਣਾਈ ਸੀ ਕਿ ਉਹਦੇ ਅੱਗੇ ਉਹ ਸਾਈਨ ਲਗਾਇਆ।

0: ਹੈ ਰਿਸ਼ਤੇਦਾਰਾਂ ਨੇ ਕਿ ਤੂੰ ਨਹੀਂ ਬੋਲਣਾ ਕੁਛ ਵੀ, ਕਿ ਤੂੰ ਚੁੱਪ ਰਹਿ, ਤਾਂ ਉਹ ਕਿਤੇ ਨਾ ਕਿਤੇ ਉਹ ਨਿਕਲ ਕੇ ਮੇਰੀਆਂ ਫਿਰ ਜਿਹੜੀ ਰਿਪ੍ਰੈਜੈਂਟੇਸ਼ਨ ਸਬਜੈਕਟ ਮੇਰਾ ਵੂਮੈਨਸ ਦਾ ਹੀ ਰਹਿੰਦਾ ਹੈ ਅਤੇ ਉਹਨਾਂ ਦੇ ਥਰੂ ਹੀ ਅੱਗੇ ਆਉਂਦੀ ਮੇਰੀ ਕਲਾ।
1: ਜੀ, ਮਤਲਬ ਕਿ ਬਹੁਤ ਸੰਵੇਦਨਸ਼ੀਲ ਹੋਣਾ ਪੈਂਦਾ, ਜਾਂ ਫਿਰ ਕਹਿ ਸਕਦੇ ਹਾਂ ਕਿ ਕੁਦਰਤੀ ਤੌਰ 'ਤੇ ਇੱਕ ਆਰਟਿਸਟ ਬਹੁਤ ਸੰਵੇਦਨਸ਼ੀਲ ਹੁੰਦਾ, ਜੁੜ ਜਾਂਦਾ ਹੈ ਉਸ ਵਿਸ਼ੇ ਦੇ ਨਾਲ, ਉਸ ਪੇਂਟਿੰਗ ਦੇ ਨਾਲ। ਅਤੇ ਤੁਸੀਂ ਕਿਹਾ ਕਿ ਜਦ ਤੱਕ ਤੁਸੀਂ ਉਸ ਜੋ ਵੀ ਤੁਸੀਂ ਸਟੋਰੀ ਸੁਣਦੇ ਹੋ ਜਾਂ ਫਿਰ ਤੁਸੀਂ ਜੋ ਦੇਖਦੇ ਹੋ ਉਸਨੂੰ ਪ੍ਰਗਟਾ ਨਹੀਂ ਲੈਂਦੇ ਆਪਣੀ ਪੇਂਟਿੰਗ 'ਤੇ, ਵੀ ਤੁਸੀਂ ਬੇਚੈਨ ਰਹਿੰਦੇ ਹੋ।
0: ਬੇਚੈਨ ਰਹਿੰਦੇ, ਲਾਈਕ ਜਿਵੇਂ ਹੁਣ ਰੀਸੈਂਟ ਇੱਕ ਯੂਕੇ ਦੇ ਵਿੱਚ ਕਿ USA ਦੇ ਵਿੱਚ ਹੋਇਆ ਸੀਗਾ, ਬੱਚਿਆਂ ਨੂੰ ਸਕੂਲ ਦੇ ਵਿੱਚ ਉਹਨਾਂ ਨੇ ਅੰਦਰ ਚਲੇ ਗਏ ਸੀ ਔਰ ਗਨ ਕਾਫੀ ਮਾਸ ਸ਼ੂਟਿੰਗ ਹੋਈ ਸੀਗੀ ਬੱਚਿਆਂ ਦੀ। ਤਾਂ ਮੈਨੂੰ ਇਵੇਂ ਲੱਗਿਆ ਕਿ ਇੱਕ ਮਾਂ ਕਿੰਨਾ ਟਾਈਮ ਲਾ ਕੇ ਇੱਕ ਬੱਚੇ ਨੂੰ ਪਾਲਦੀ ਪੋਸਦੀ ਆ, ਔਰ ਇੱਕ ਗੋਲੀ ਦੇ ਲਈ ਸਿਰਫ 2 ਸੈਕਿੰਡ ਦਾ ਕੰਮ ਆ ਉਸਨੂੰ ਖਤਮ ਕਰ ਦੇਣਾ। ਤਾਂ ਉਹ ਮੈਂ ਇੱਕ ਸਕੈਚ ਬਣਾਇਆ ਸੀ ਕਿ ਇੱਕ ਬੁਲੇਟ ਬਣਾਈ ਸੀ ਔਰ ਇੱਕ ਰੁੱਖ ਬਣਾਇਆ ਸੀ ਲਾਈਕ ਪ੍ਰੈਗਨੈਂਟ ਲੇਡੀ, ਕਿ ਬੁਲੇਟ ਦੇ ਲਈ ਸਿਰਫ ਕੁਝ ਸੈਕਿੰਡ ਦਾ ਕੰਮ ਆ, ਉਹ ਇੰਨੇ ਵੱਡੇ ਰੁੱਖ ਨੂੰ ਢਹਿ ਢੇਰੀ ਕਰ ਦੇਣਾ।
1: ਅਤੇ ਜੋ ਤੁਹਾਡੇ ਵਾਂਗ ਨੌਜਵਾਨ ਸੁਣ ਰਹੇ ਨੇ ਅਤੇ ਉਹ ਵੀ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕਰੀਅਰ ਪੱਖੋਂ ਕੀ ਗਾਈਡ ਕਰਨਾ ਚਾਹੋਗੇ ਕਿ ਕਿਹੜੇ ਕਿਹੜੇ ਕੋਰਸਸ ਹੁੰਦੇ ਨੇ ਜਾਂ ਕਿਹੜੀਆਂ ਟ੍ਰੇਨਿੰਗਸ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਔਨਲਾਈਨ ਟ੍ਰੇਨਿੰਗ ਲਈ ਹੈ, ਕਿਸ ਤਰ੍ਹਾਂ ਉਹ ਵੀ ਲੈ ਸਕਦੇ ਨੇ?
0: ਮੈਮ, ਜੇ ਮੈਂ ਇਕੱਲੀ ਕਲਾ ਦੀ ਇਹ ਵਾਲੀ ਗੱਲ ਕਰਾਂ, ਪੇਂਟਿੰਗ ਦੀ, ਇਹ ਸ਼ੌਂਕ ਦੇ ਤੌਰ 'ਤੇ ਅਗਰ ਕਹਾਂ ਤਾਂ ਸ਼ੌਂਕ ਬਹੁਤ ਮਹਿੰਗਾ ਹੈ, ਬਟ ਅਗਰ ਤੁਸੀਂ ਇਹਦੀ ਸਟੱਡੀ ਕਰਦੇ ਹੋ ਤਾਂ ਇਹਦੇ ਵਿੱਚ ਕਾਫੀ ਅੱਗੇ ਰਾਹ ਹੈਗੇ ਨੇ। ਲਾਈਕ ਤੁਸੀਂ ਅਗਰ BFA MFA ਕਰਦੇ ਹੋ, MA ਕਰ ਸਕਦੇ ਹੋ, ਕੁਰੇਟਿੰਗ ਦੇ ਵਿੱਚ ਮਿਊਜ਼ੀਅਮ ਐਂਡ ਆਰਟ ਮਿਊਜ਼ੀਅਮ ਹਿਸਟਰੀ ਦੇ ਉੱਪਰ ਕਰ ਸਕਦੇ ਹੋ, ਤਾਂ ਇਹਦੇ ਵਿੱਚ ਕਾਫੀ ਜੋਬ ਦੀਆਂ ਆਪਸ਼ਨਸ ਵੀ ਹੈ। ਅੱਜ ਕੱਲ੍ਹ ਜਿਵੇਂ ਮੈਮ ਡਿਜੀਟਲ ਆਰਟ ਚੱਲ ਗਿਆ, ਡਿਜੀਟਲ ਆਰਟ ਦੇ ਵਿੱਚ ਤੁਹਾਡੇ ਕੋਲੋਂ ਗੇਮਿੰਗਸ ਦੇ ਕਰੈਕਟਰ, VFX, ਮਤਲਬ ਇੰਨੀਆਂ ਆਪਸ਼ਨਸ ਨੇ ਅਗਰ ਤੁਸੀਂ ਇਸ ਲਾਈਨ 'ਚ ਜਾਣਾ ਚਾਹੋ। ਐਨੀਮੇਸ਼ਨਸ ਆ ਗਿਆ, ਔਰ ਅਗਰ ਤੁਸੀਂ ਆਰਟ ਦੇ ਵਿੱਚ ਪਰਫੈਕਟ ਹੋ ਤੁਸੀਂ ਵਰਕਸ਼ੋਪਸ ਲਗਾ ਸਕਦੇ ਹੋ, ਵਰਕਸ਼ੋਪਸ ਦੇ ਥਰੂ ਅਰਨਿੰਗ ਕਰ ਸਕਦੇ ਹੋ, ਔਰ ਕੁਛ ਵੀ ਟੀਚਿੰਗ ਦਾ ਪ੍ਰੋਫਾਈਲ YouTube 'ਤੇ ਤੁਸੀਂ ਸਿਖਾ ਸਕਦੇ ਹੋ। ਮਤਲਬ ਅਗਰ ਤੁਸੀਂ ਜਾਣਦੇ ਹੋ ਤੁਹਾਡੇ ਅੰਦਰ ਪੈਸ਼ਨ ਆ ਕੁਝ ਕਰਨ ਦਾ, ਤਾਂ ਇਹਦੇ ਅੰਦਰ ਕਾਫੀ ਲਾਈਨਸ ਹੈਗੀਆਂ ਅੱਗੇ ਨਿਕਲਣ ਲਈ।
1: ਤੁਸੀਂ ਡਿਜੀਟਲ ਆਰਟ ਦੀ ਗੱਲ ਕੀਤੀ ਹੈ, ਤੁਸੀਂ ਖੁਦ ਵੀ ਇਸ ਨਾਲ ਜੁੜੇ ਹੋਏ ਹੋ, ਇਸ ਦੇ ਬਾਰੇ ਕੁਝ ਜਾਣਕਾਰੀ ਦਿਓ।
0: ਮੈਮ, ਡਿਜੀਟਲ ਆਰਟ ਇਨਸਟੈਡ ਆਫ ਪੇਪਰ ਅਸੀਂ ਯੂਜ਼ ਕਰਦੇ ਹਾਂ, ਇਵੇਂ ਆਈਪੈਡ ਦੀ ਸਕਰੀਨ। ਮਤਲਬ ਸਕਿੱਲਸ ਤੁਹਾਡੇ ਕੋਲ ਹੋਣੇ ਚਾਹੀਦੇ ਉਹਦੇ ਲਈ ਵੀ, ਤਾਂ ਅਗਰ ਤੁਹਾਡੇ ਕੋਲ ਬੇਸਿਕ ਸਕਿੱਲਸ ਹੈ ਤੁਸੀਂ ਡਿਜੀਟਲ ਆਰਟ ਵੀ ਕਰ ਸਕਦੇ ਹੋ। ਬਟ ਡਿਜੀਟਲ ਆਰਟ ਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਬਹੁਤ ਨੇ, ਅਗਰ ਤੁਹਾਡੇ ਕੋਲ ਆ ਕੇ ਤੁਸੀਂ ਐਨੀਮੇਸ਼ਨ ਵੀ ਸਿੱਖ ਸਕਦੇ ਹੋ।
1: ਅਤੇ ਤੁਸੀਂ ਇਹ ਵੀ ਇੱਕ ਤੁਹਾਡੇ ਨਾਲ ਅਸੀਂ ਗੱਲ ਕਰਕੇ ਜਾਣਿਆ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੇਕਰ ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਜਾਂ ਕੋਰਸਿਸ ਨਹੀਂ ਕੀਤੇ ਹੋਏ ਆ ਤਾਂ ਹੀ ਤੁਸੀਂ ਇਸ ਫੀਲਡ ਵਿੱਚ ਆਓਗੇ, ਜੇਕਰ ਤੁਸੀਂ ਕੁਝ ਹੋਰ ਪੜ੍ਹਾਈ ਕੀਤੀ ਹੈ ਤਾਂ ਵੀ ਆ ਸਕਦੇ ਹੋ।
0: ਹਾਂਜੀ,
1: ਇਸ ਦੇ ਬਾਰੇ ਵੀ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਦਿਓ, ਕਿਉਂਕਿ ਕੁਝ ਕੁ ਬੱਚੇ ਮਾਂ ਬਾਪ ਦੇ ਦਬਾਅ ਦੇ ਨਾਲ ਜਾਂ ਸੋਸਾਇਟੀ ਰਿਲੇਟਿਵਸ ਦੇ ਦਬਾਅ ਦੇ ਨਾਲ ਕੁਝ ਕੁ ਪੜ੍ਹਾਈ ਕਰ ਤਾਂ ਲੈਂਦੇ ਨੇ, ਪਰ ਅਸਲ ਉਹਨਾਂ ਦੀ ਜਿਹੜੀ ਰੂਹ ਕਿਤੇ ਹੋਰ ਬੱਝੀ ਹੁੰਦੀ ਹੈ।
0: ਮੈਮ, ਜਿਵੇਂ ਕਲਾ ਰੂਹ ਤੋਂ ਹੀ ਨਿਕਲਦੀ ਆ, ਜਿਵੇਂ ਕਹਿੰਦੇ ਨਾ ਅਰਥ ਵਿਦਆਊਟ ਆਰਟ ਇਜ਼ ਆ, ਮਤਲਬ ਕੁਛ ਵੀ ਨਹੀਂ, ਉਹਦੇ ਵਿੱਚ ਆਰਟ ਕੱਢ ਦਿਓ ਤਾਂ ਅਰਥ ਵੀ ਕੁਝ ਵੀ ਨਹੀਂ ਆ। ਤਾਂ ਇਵੇਂ ਕਲਾ ਸਾਡੇ ਅੰਦਰ ਰਚੀ ਹੋਈ, ਅਸੀਂ ਉਹਨੂੰ ਸਪਰੈਸ ਕਰ ਦਿੰਦੇ ਹਾਂ ਬੱਚੇ ਦੇ ਅੰਦਰ। ਤਾਂ ਜਿਵੇਂ ਸੰਗੀਤ ਨਿਕਲਦਾ ਅੰਦਰੋਂ, ਉਹ ਵੀ ਉਹਦੇ ਲਈ ਕੁਛ ਤੁਹਾਨੂੰ ਟ੍ਰੇਨਿੰਗ ਦੀ ਲੋੜ ਨਹੀਂ ਹੁੰਦੀ। ਪੇਂਟਿੰਗਸ ਵੀ ਸੇਮ ਹੀ ਆ, ਅਗਰ ਤੁਸੀਂ ਕੁਛ ਕਵਿਤਾ ਲਿਖਦੇ ਹੋ, ਉਹ ਵੀ ਤੁਹਾਡੇ ਅੰਦਰੋਂ ਰੂਹ ਦੇ ਅੰਦਰ ਕਈ ਬਹੁਤ ਦਰਦ ਆ, ਕੋਈ ਖੁਸ਼ੀ ਆ, ਤਾਂ ਉਹ ਨਿਕਲਦਾ। ਅਸੀਂ ਪੇਂਟਿੰਗ ਨੂੰ ਉਵੇਂ ਨਹੀਂ ਜੋੜਦੇ, ਪੇਂਟਿੰਗ ਨੂੰ ਅਸੀਂ ਅਲੱਗ ਕਰ ਦਿੰਦੇ, ਬਟ ਪੇਂਟਿੰਗ ਵੀ ਇੱਕ ਰੂਹ ਦਾ ਹੀ ਹਿੱਸਾ ਆ। ਅਗਰ ਕਿਸੇ ਦੇ ਅੰਦਰ ਉਹ ਚੀਜ਼ ਨਿਕਲ ਰਹੀ ਹੈ, ਉਹਨੂੰ ਕਰਨ ਦਿਓ, ਉਹਨੂੰ ਉਸ ਲਾਈਨ ਵੱਲ ਜਾਣ ਦਿਓ, ਆਪਣੇ ਆਪ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਜਦੋਂ ਤੁਸੀਂ ਦਿਲ ਤੋਂ ਪੂਰੀ ਰੂਹ ਤੋਂ ਉਸ ਚੀਜ਼ 'ਤੇ ਕੰਮ ਕਰਦੇ ਹੋ। ਤਾਂ ਜ਼ਰੂਰੀ ਨਹੀਂ ਉਹਦੇ ਲਈ ਤੁਹਾਡੇ ਕੋਲੋਂ ਡਿਗਰੀ ਹੀ ਹੋਵੇ, ਤੁਹਾਡੇ ਅੰਦਰ ਉਸ ਚੀਜ਼ ਨੂੰ ਕਰਨ ਦਾ ਪੈਸ਼ਨ ਆ, ਤੁਸੀਂ ਕੰਸਿਸਟੈਂਸੀ ਰੱਖਦੇ ਹੋ, ਤਾਂ ਤੁਸੀਂ ਕਿਤੇ ਵੀ ਪਹੁੰਚ ਸਕਦੇ ਹੋ।
1: ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਕਿ ਤੁਹਾਡੇ ਕੋਲ ਇਸ ਸੰਬੰਧੀ ਕੋਈ ਡਿਗਰੀ ਨਹੀਂ ਸੀ, ਕੋਈ ਪਿਛੋਕੜ ਨਹੀਂ ਸੀ, ਪਰ ਫਿਰ ਵੀ ਤੁਸੀਂ ਕੁਝ ਕੋਰਸਿਸ ਦਾ ਸਹਾਰਾ ਜ਼ਰੂਰ ਲਿਆ, ਅਤੇ ਤੁਸੀਂ ਇਹ ਵੀ ਜਾਣਕਾਰੀ ਦਿੱਤੀ ਕਿ ਕਿਹੜੇ ਕਿਹੜੇ ਔਨਲਾਈਨ ਕੋਰਸਿਸ ਜਾਂ ਫਿਰ ਤੁਸੀਂ ਕਿਹੜੀ ਕਿਹੜੀ ਟ੍ਰੇਨਿੰਗ ਇਸ ਲਈ ਲੈ ਸਕਦੇ ਹੋ। ਅਤੇ ਤੁਸੀਂ ਜਿਸ ਤਰ੍ਹਾਂ ਇਸ ਸਫ਼ਰ ਦੇ ਵਿੱਚ ਆਏ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਹੁਣ ਚੇਂਜਸ ਆ ਚੁੱਕੇ ਨੇ ਇਸ ਫੀਲਡ ਦੇ ਵਿੱਚ, ਫਾਈਨ ਆਰਟਸ ਦੇ ਵਿੱਚ, ਟੈਕਨੋਲੋਜੀ ਦੇ ਨਾਲ ਹੋਰ ਕਿਸ ਤਰ੍ਹਾਂ ਇਸਨੇ ਗਰੋ ਕੀਤਾ ਹੈ?
0: ਟੈਕਨੋਲੋਜੀ ਦੇ ਨਾਲ ਮੈਮ ਜੋ ਮੈਨੂਅਲ ਵਰਕ ਉਹ ਤਾਂ ਕਾਫੀ ਘੱਟ ਗਿਆ, ਜਿਵੇਂ ਅੱਜ ਕੱਲ੍ਹ ਹੁਣ AI ਦਾ ਆ ਗਿਆ। AI ਨੇ, ਮੈਂ ਹੁਣ ਕਾਫੀ ਜਗ੍ਹਾ 'ਤੇ ਦੇਖਿਆ ਰੈਸਟੋਰੈਂਟਸ ਹੋਟਲਸ ਦੇ ਵਿੱਚ AI ਬੇਸਡ ਪੇਂਟਿੰਗਸ ਲੱਗ ਗਈਆਂ, ਜਿਹਨੇ ਕਾਫੀ ਕੰਮ ਆਰਟਿਸਟ ਦਾ ਘਟਾ ਕੇ ਦਿੱਤਾ, ਕਹਿ ਲਓ ਕਿ ਇੱਕ ਤਰ੍ਹਾਂ ਦੀ ਬੇਰੁਜ਼ਗਾਰੀ ਵੱਲ ਹੀ ਜਾ ਰਹੇ ਹਾਂ। ਬਟ ਫਿਰ ਵੀ ਜੋ ਹੱਥੀਂ ਕੰਮ ਆ ਉਹ ਕਦੀ ਵੀ ਕਹਿ ਲਓ ਕਿ ਉਹਦੀ ਵੈਲਿਊ ਨਹੀਂ ਘੱਟਦੀ, ਉਹਦੇ ਨਾਲ ਤੁਹਾਡੀ ਕਿਰਤ ਦੇ ਉਹਦਾ ਮੁੱਲ ਹੀ ਨਹੀਂ ਕਿ ਘੱਟ ਗਿਆ। ਤੁਸੀਂ ਅਗਰ ਕਰੋ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਉਹ ਵੈਲਿਊ ਜ਼ਰੂਰ ਪਏਗੀ। ਬਟ ਡਿਜੀਟਲ ਦਾ ਆਉਣ ਦੇ ਨਾਲ ਜਿੱਥੇ ਆਪਸ਼ਨਸ ਘੱਟ

0: ਹੋਈਆਂ ਨੇ, ਉੱਥੇ ਤੁਹਾਨੂੰ ਬਹੁਤ ਜ਼ਿਆਦਾ ਆਪਸ਼ਨਸ ਮਿਲੀਆਂ ਵੀ ਨੇ
1: ਜੀ,
0: ਠੀਕ ਹੈ ਨਾ। ਤੁਸੀਂ ਉਹਦੇ ਅਕੋਰਡਿੰਗ ਅਗਰ ਆਪਣੇ ਆਪ ਦੀ ਸਟੱਡੀ ਚੇਂਜ ਕਰ ਲਓ, ਗ੍ਰਾਫਿਕ ਡਿਜ਼ਾਇਨਿੰਗ ਵੱਲ ਚਲੇ ਜਾਓ, ਐਨੀਮੇਸ਼ਨ ਵਾਲੀ ਸਾਈਡ ਚਲੇ ਜਾਓ, ਤਾਂ ਉਸ ਸਾਈਡ 'ਤੇ ਅਰਨਿੰਗ ਵੀ ਅੱਛੀ ਹੈ ਔਰ ਜੋਬਸ 'ਤੇ ਵੀ ਸਕੋਪ ਕਾਫੀ ਅੱਛੇ ਹੈ
1: ਜੀ। ਅਤੇ ਇੱਕ ਜੇਕਰ ਅਸੀਂ ਗੱਲ ਕਰੀਏ ਐਗਜੀਬਿਸ਼ਨ ਦੀ, ਤੁਸੀਂ ਬਹੁਤ ਸਾਰੀਆਂ ਐਗਜੀਬਿਸ਼ਨਸ ਦੇ ਵਿੱਚ ਜਾਂਦੇ ਹੋ ਅਤੇ ਉੱਥੇ ਆਪਣੀ ਪੇਂਟਿੰਗਸ ਲੈ ਕੇ ਜਾਂਦੇ ਹੋ, ਲੋਕਾਂ ਨੂੰ ਪਸੰਦ ਆਉਂਦੀਆਂ ਨੇ, ਐਗਜੀਬਿਸ਼ਨ ਆਪਣੇ ਆਪ ਦੇ ਵਿੱਚ ਤੁਸੀਂ ਤਰ੍ਹਾਂ ਅਲੱਗ ਇੱਕ ਕਹਿ ਸਕਦੇ ਹਾਂ ਕਿ ਰਸਤਾ ਹੈ, ਇਸ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿੰਨੀ ਕੁ ਸਫਲਤਾ ਹੁੰਦੀ ਹੈ ਅਤੇ ਕੀ ਰਿਸਪੋਂਸ ਹੁੰਦਾ ਲੋਕਾਂ ਦਾ ਅਤੇ ਕਿੰਝ ਮਹਿਸੂਸ ਹੁੰਦਾ ਤੁਹਾਨੂੰ ਜਾ ਕੇ?
0: ਐਗਜੀਬਿਸ਼ਨ ਇੱਕ ਤਰ੍ਹਾਂ ਦਾ ਆਰਟਿਸਟ ਦਾ ਆਪਣਾ ਇੱਕ ਸਟਾਈਲ ਆ ਦਿਖਾਉਣ ਦਾ ਕਿ ਤੁਸੀਂ ਕਿਹੜੇ ਸਟਾਈਲ 'ਚ ਕੰਮ ਕਰਦੇ ਹੋ, ਆਪਣੇ ਆਪ ਨੂੰ ਸਾਰੀ ਦੁਨੀਆ ਦੇ ਮੂਹਰੇ ਰੱਖਣ ਦਾ। ਦੂਸਰਾ, ਐਗਜੀਬਿਸ਼ਨ ਦੇ ਵਿੱਚ ਜਿੱਥੇ ਜਿੱਥੇ ਤਾਂ ਆਰਟ ਦੀ ਵੈਲਿਊ ਆ ਉੱਥੇ ਤਾਂ ਸੇਲ ਹੈਗੀ ਆ, ਬਟ ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਕਲਾ ਦੀ ਨੌਲੇਜ ਬਹੁਤ ਘੱਟ ਹੈ, ਤਾਂ ਪੰਜਾਬ ਦੇ ਵਿੱਚ ਅਗਰ ਅਸੀਂ ਐਗਜੀਬਿਸ਼ਨ ਕਰਦੇ ਹਾਂ ਉੱਥੇ ਸੇਲ ਵੀ ਕਾਫੀ ਘੱਟ ਹੈ।
1: ਹੋ ਰਿਹਾ ਹੈ ਸੁਣ ਕੇ?
0: ਨਹੀਂ ਮੈਮ, ਇਹ ਸੱਚਾਈ ਹੈਗੀ ਐਕਚੁਅਲੀ। ਜਿਵੇਂ ਹੁਣ ਅਸੀਂ ਐਗਜੀਬਿਸ਼ਨ ਲਗਾਈ ਜਲੰਧਰ ਦੇ ਵਿੱਚ, ਤਾਂ ਕਾਫੀ ਲੋਕਾਂ ਨੇ ਇਹ ਕਿਹਾ ਕਿ ਤੁਸੀਂ ਇੱਥੇ ਆ ਕੇ ਕਿਉਂ ਐਗਜੀਬਿਸ਼ਨ ਲਗਾਈ, ਤੁਸੀਂ ਚੰਡੀਗੜ੍ਹ ਤੋਂ ਇੱਥੇ ਕਿਉਂ ਆਏ ਹੋ, ਠੀਕ ਆ। ਬਟ ਮੈਂ ਇਹ ਚਾਹ ਰਹੀ ਹਾਂ ਕਿ ਅਗਰ ਜਲੰਧਰ ਦੇ ਵਿੱਚ ਲਗਾਈ ਹੈ ਤਾਂ ਕੱਲ੍ਹ ਨੂੰ ਪੰਜਾਬ ਦੇ ਵਿੱਚ ਹੋਰ ਗੈਲਰੀਜ਼ ਹੋਣ ਤਾਂ ਉੱਥੇ ਐਗਜੀਬਿਸ਼ਨ ਲਗਾ ਕੇ ਔਰ ਗਾਈਡੈਂਸ ਦਿੱਤੀ ਜਾਵੇ ਕਿ ਕਲਾ ਐਕਚੁਅਲ ਦੇ ਵਿੱਚ ਕੀ ਹੈ, ਤੁਸੀਂ ਕਿਵੇਂ ਇਹਦੇ ਵਿੱਚ ਆਪਣਾ ਕਰੀਅਰ ਬਣਾ ਵੀ ਸਕਦੇ ਹੋ।
1: ਮੈਨੂੰ ਲੱਗਦਾ ਕਿ ਐਗਜੀਬਿਸ਼ਨਸ ਦੇ ਵਿੱਚ ਤੁਸੀਂ ਸਿੱਧੇ ਤੌਰ 'ਤੇ ਕਲਾਕਾਰ ਨੂੰ ਮਿਲਦੇ ਹੋ, ਉਹ ਵੀ ਬਹੁਤ ਚੰਗਾ ਲੱਗਦਾ।
0: ਹਾਂਜੀ, ਉਹ ਤਾਂ ਹੈ, ਕਿਉਂਕਿ ਫਿਰ ਤੁਸੀਂ ਕਲਾ ਦੇ ਨਾਲ ਨਾਲ ਕਲਾਕਾਰ ਦੇ ਥੋਟਸ ਪ੍ਰੋਸੈਸ ਨੂੰ ਵੀ ਜਾਣਦੇ ਹੋ ਕਿ ਉਹ ਕਿਵੇਂ ਦਾ ਹੈ, ਉਹਦੀ ਕੀ ਸੋਚ ਰਹੀ ਹੋਏਗੀ ਇਹਦੇ ਪਿੱਛੇ, ਤਾਂ ਉਹ ਵੀ ਬਹੁਤ ਇਫੈਕਟ ਪੈਂਦਾ ਹੈ।
1: ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਅਸੀਂ ਜਦੋਂ ਖਾਸ ਤੌਰ 'ਤੇ ਕਲਾ ਦੇ ਨਾਲ ਜੁੜੇ ਹੁੰਦੇ ਹਾਂ, ਇਹੋ ਜਿਹੇ ਫਾਈਨ ਆਰਟਸ ਦੇ ਨਾਲ ਜੁੜੇ ਹੁੰਦੇ ਹਾਂ, ਤਾਂ ਬਹੁਤ ਵਾਰੀ ਇਨਸਾਨ ਸਫਲ ਵੀ ਨਹੀਂ ਹੋ ਪਾਉਂਦਾ ਜਿਸ ਤਰ੍ਹਾਂ ਉਸਨੇ ਸੋਚਿਆ ਹੁੰਦਾ ਹੈ। ਕਰੀਅਰ ਦੇ ਤੌਰ 'ਤੇ ਜਦੋਂ ਅਸੀਂ ਮੁੱਖ ਤੌਰ 'ਤੇ ਗੱਲ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਫਲਤਾ ਦੇ ਪੈਮਾਨੇ ਕੁਝ ਹੋਰ ਨੇ, ਹੈ ਨਾ, ਅਤੇ ਇਹੋ ਜਿਹੀ ਪਰੇਸ਼ਾਨੀ ਤੁਹਾਨੂੰ ਵੀ ਕਦੇ ਸਾਹਮਣੇ ਕਰਨੀ ਪਈ?
0: ਮੈਮ ਐਕਚੁਅਲੀ ਸੋਸਾਇਟੀ ਨੇ ਇੱਕ ਕਹਿ ਲਓ ਕਿ ਇੱਕ ਲਾਈਨ ਬਣਾ ਦਿੱਤੀ ਹੋਈ ਆ ਕਿ ਸਫਲ ਉਹੀ ਨੇ ਜਿਨ੍ਹਾਂ ਦੇ ਅਕਾਊਂਟ 'ਚ ਹਰ ਮਹੀਨੇ ਬਹੁਤ ਸਾਰੇ ਪੈਸੇ ਆ। ਜਿਵੇਂ ਕਿ ਮੈਂ ਸ਼ੁਰੂ ਕਰਿਆ ਸੀ, ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਤੂੰ ਗੌਰਮੈਂਟ ਜੋਬ ਦੀ ਤਿਆਰੀ ਕਰ ਲਾ, ਠੀਕ ਆ, ਤੂੰ ਇੰਨਾ ਵਧੀਆ ਕੋਰਸ ਕੀਤਾ ਆ, ਤੂੰ ਉਹ ਕਰ ਲਾ। ਮਤਲਬ ਇਹ ਨਹੀਂ ਕਿ ਇਹ ਸਫ਼ਰ ਜਿਹੜਾ ਸੌਖਾ ਰਿਹਾ, ਬਟ ਕਹਿ ਲਓ ਕਿ ਜੋ ਪਹਿਲਾਂ ਪਹਾੜ ਸੀਗਾ ਉਹ ਹੌਲੀ ਹੌਲੀ ਤੁਹਾਡੇ ਤੁਰਨ ਦੇ ਨਾਲ ਛੋਟੀਆਂ ਛੋਟੀਆਂ ਚਟਾਨਾਂ ਬਣ ਗਈਆਂ। ਚਟਾਨਾਂ ਅਜੇ ਵੀ ਹੈ, ਪਰ ਮੈਨੂੰ ਲੱਗਦਾ ਅਗਰ ਉਹ ਚੀਜ਼ ਸਟਰਗਲ ਨਾ ਹੋਵੇ ਤਾਂ ਤੁਹਾਡਾ ਰਾਹ ਵੀ ਅਤੇ ਚੱਲਣ ਦਾ ਇੰਨਾ ਮਜ਼ਾ ਵੀ ਨਹੀਂ ਆਉਂਦਾ।
1: ਵੈਸੇ ਦੇਖਿਆ ਜਾਵੇ ਤਾਂ ਗੁਰੂ ਅਮਰਪ੍ਰੀਤ ਜੀ, ਬਹੁਤ ਸਾਰੇ ਫੀਲਡਸ ਦੇ ਵਿੱਚ ਸਾਨੂੰ ਚੈਲੰਜਸ ਤਾਂ ਆਉਂਦੇ ਹੀ ਨੇ।
0: ਹਾਂਜੀ, ਇਹ ਤਾਂ ਹੈ।
1: ਅਤੇ ਅਸੀਂ ਜੇਕਰ ਆਪਣੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਇਹੋ ਜਿਹੇ ਬਹੁਤ ਹੀ ਮਸ਼ਹੂਰ ਪੇਂਟਰ ਹੋਏ ਨੇ ਜਿਨ੍ਹਾਂ ਦੀਆਂ ਜੋ ਪੇਂਟਿੰਗਸ ਨੇ ਬਹੁਤ ਮਹਿੰਗੀਆਂ ਨਿਲਾਮ ਹੁੰਦੀਆਂ ਨੇ, ਅਤੇ ਉਹਨਾਂ ਦੀ ਜੋ ਵੈਲਿਊ ਉਹ ਅੱਜ ਵੀ ਹੈ, ਅਤੇ ਉਹ ਵੀ ਸਾਡੇ ਲਈ ਇੱਕ ਰੋਲ ਮਾਡਲ ਵਾਂਗ ਹੀ ਨੇ।
0: ਲਾਈਕ ਸੋਭਾ ਸਿੰਘ ਆਰਟ ਗੈਲਰੀ, ਅਗਰ ਤੁਸੀਂ ਅੰਦਰੇਟਾ ਦੇ ਵਿੱਚ ਹਿਮਾਚਲ ਦੇ ਵਿੱਚ ਜਾਓ, ਉਹਨਾਂ ਦੀਆਂ ਅਜੇ ਵੀ ਪੇਂਟਿੰਗਸ ਉੱਥੇ ਨੇ। ਹੋਰ ਵੀ ਕਾਫੀ ਆਰਟਿਸਟ ਨੇ, ਠਾਕੁਰ ਸਿੰਘ ਆਰਟਿਸਟ ਸੀ, ਮਤਲਬ ਕਾਫੀ ਆਰਟਿਸਟ ਪੰਜਾਬ ਤੋਂ ਹੈ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕੀਤਾ ਆ। ਬਟ ਆਈ ਥਿੰਕ ਅਗਰ ਉਹਨਾਂ ਦਾ ਨਾਮ ਵੀ ਤੁਸੀਂ ਅੱਗੇ ਲੈ ਕੇ ਆਉਣਾ ਪੂਰੀ ਦੁਨੀਆ ਸਾਹਮਣੇ, ਨਾ ਉਹਦੇ ਲਈ ਤੁਹਾਨੂੰ ਵੀ ਜਿਹੜੇ ਪੰਜਾਬ ਦਾ ਯੂਥ ਆ ਜਾਂ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਵੀ ਕੁਛ ਨਾ ਕੁਛ ਅਜਿਹਾ ਕਰਨਾ ਪੈਣਾ ਕਿ ਅਸੀਂ ਉਹ ਲੀਜੈਂਡਸ ਦੇ ਨਾਮ ਨੂੰ ਵੀ ਅਸੀਂ ਅੱਗੇ ਤੱਕ ਲੈ ਕੇ ਜਾ ਸਕੀਏ ਕਿ ਹਮ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੈ, ਅਸੀਂ ਅੱਗੇ ਪਹੁੰਚੀਏ ਅੱਗੇ।
1: ਤੁਸੀਂ ਪੰਜਾਬ ਦੇ ਆਰਟਿਸਟ ਦਾ ਹੀ ਨਾਮ ਲਿਆ ਅਤੇ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਜੋ ਇਹ ਆਰਟ ਹੈ ਇਸਦੀ ਇੰਨੀ ਵੈਲਿਊ ਨਹੀਂ ਹੈ, ਜੋ ਬੜੇ ਦੁੱਖ ਦੀ ਗੱਲ ਹੈ, ਅਤੇ ਇਸ ਨੂੰ ਕਿਸ ਤਰ੍ਹਾਂ ਇਸ ਤੋਂ ਉੱਭਰਿਆ ਜਾ ਸਕਦਾ ਹੈ, ਜਾਂ ਫਿਰ ਤੁਸੀਂ ਕੀ ਸੁਜੈਸਟ ਕਰੋਗੇ ਕਿ ਪੰਜਾਬ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਵਿਵਸਥਾਵਾਂ ਹੋਣ ਜਿਸ ਦੇ ਨਾਲ ਫਾਈਨ ਆਰਟਸ ਨੂੰ ਹੋਰ ਵੀ ਜ਼ਿਆਦਾ ਪ੍ਰਫੁੱਲਿਤ ਕੀਤਾ ਜਾ ਸਕੇ?
0: ਇੱਕ ਤਾਂ ਸਕੂਲਸ ਦੇ ਵਿੱਚ ਵਰਕਸ਼ਾਪਸ ਹੋਣ ਜਿਹਦੇ ਨਾਲ ਬੱਚਿਆਂ ਨੂੰ ਦੱਸਿਆ ਜਾਵੇ ਕਿ ਆਰਟਸ ਦੇ ਵਿੱਚ ਕਿਹੜੇ ਕਿਹੜੇ ਕਰੀਅਰ ਹੋ ਸਕਦੇ ਨੇ, ਤੁਸੀਂ ਕਿਵੇਂ ਅੱਗੇ ਜਾ ਸਕਦੇ ਹੋ, ਰੈਦਰ ਦੈਨ ਉਹਨਾਂ ਨੂੰ ਸਪਰੈਸ ਕਰਨ ਦੀ ਬਜਾਏ ਕਿ ਤੁਸੀਂ ਇਹ ਕੰਮ ਨਾ ਕਰੋ। ਦੂਜਾ, ਆਰਟ ਗੈਲਰੀਜ਼ ਬਣਨੀਆਂ ਚਾਹੀਦੀਆਂ ਨੇ, ਆਰਟ ਗੈਲਰੀਜ਼ ਦੀ ਅੱਛੀ ਮੇਨਟੇਨੈਂਸ ਹੋਣੀ ਚਾਹੀਦੀ ਹੈ, ਠੀਕ ਹੈ। ਹੁਣ ਅਗਰ ਅਸੀਂ ਐਜ਼ ਏ ਆਰਟਿਸਟ ਹੀ ਐਗਜੀਬਿਸ਼ਨ ਦੇ ਵਿੱਚ ਆ ਰਹੇ ਹਾਂ, ਅਸੀਂ ਪੇ ਵੀ ਖੁਦ ਕਰ ਰਹੇ ਹਾਂ, ਆਰਟ ਗੈਲਰੀ ਦਾ ਖਰਚਾ ਵੀ ਦੇ ਰਹੇ ਹਾਂ, ਹੈ ਨਾ। ਅਗਰ ਅਸੀਂ ਖਰਚਾ ਹੀ ਦੇ ਰਹੇ, ਤੁਸੀਂ ਆ ਕੇ ਐਟਲੀਸਟ ਦੇਖੋ ਤਾਂ ਸਹੀ ਕਿ ਐਗਜੀਬਿਸ਼ਨ ਦੇ ਵਿੱਚ ਚੱਲ ਕੀ ਰਿਹਾ, ਆਰਟਿਸਟ ਦੀ ਸੋਚ ਕੀ ਆ। ਦੂਸਰਾ, ਆਰਟ ਕਾਲਜਸ ਵੀ ਬਣਨੇ ਚਾਹੀਦੇ ਨੇ ਪੰਜਾਬ ਦੇ ਵਿੱਚ, ਬਹੁਤ ਹੀ ਘੱਟ ਨੇ। ਈਵਨ ਜੇ ਟੀਚਰਸ ਵੀ ਨੇ, ਉਹ ਵੀ ਆਈ ਥਿੰਕ ਮੋਸਟਲੀ ਬਾਹਰੋਂ ਹੀ ਆ ਕੇ ਇੱਥੇ ਨੌਲੇਜ ਦੇ ਰਹੇ ਨੇ, ਕੋਈ ਕੋਲਕਾਤਾ ਤੋਂ ਕੋਈ ਕਿਤੋਂ, ਤਾਂ ਮੈਨੂੰ ਲੱਗਦਾ ਕਿ ਇੱਥੇ ਵੀ ਉਹ ਚੀਜ਼ ਪ੍ਰਫੁੱਲਿਤ ਜ਼ਰੂਰ ਹੋਣੀ ਚਾਹੀਦੀ ਆ, ਤਾਂ ਕਿ ਇੱਥੋਂ ਦੇ ਬੱਚਿਆਂ ਨੂੰ ਵੀ ਕਰੀਅਰ ਮਿਲੇ, ਉਹਨਾਂ ਨੂੰ ਵੀ ਪਤਾ ਚੱਲੇ ਕਿ ਐਕਚੁਅਲ ਦੇ ਵਿੱਚ ਹੈ ਕਿ ਜ਼ਰੂਰੀ ਨਹੀਂ ਡਾਕਟਰ, ਇੰਜੀਨੀਅਰ ਜਾਂ ਸਰਕਾਰੀ ਨੌਕਰੀਆਂ ਹੀ ਲੈਣੀਆਂ ਆ, ਹਰ ਕਿਤੇ ਆਪਣਾ ਕਰੀਅਰ ਜਿਹੜਾ ਬਣ ਸਕਦਾ ਆ
1: ਜੀ। ਖਾਸ ਤੌਰ 'ਤੇ ਇਹ ਜ਼ਰੂਰੀ ਹੈ ਕਿ ਜੋ ਸਾਡੇ ਅੰਦਰ ਜੋ ਕਲਾ ਹੈ, ਕੋਈ ਸ਼ੌਕ ਹੈ,

0: ਉਸ ਨੂੰ ਅਸੀਂ ਕਿਵੇਂ ਨਿਖਾਰ ਸਕਦੇ ਹਾਂ, ਕਿਵੇਂ ਅੱਗੇ ਲੈ ਕੇ ਆ ਸਕਦੇ ਹਾਂ। ਇੱਕ ਇਹ ਵੀ ਪੱਖ ਹੈ, ਕਹਿੰਦੇ ਨੇ ਕਿ ਜੋ ਫਾਈਨ ਆਰਟਸ ਹੁੰਦੇ ਨੇ ਜਾਂ ਫਿਰ ਲਿਖਣਾ ਪੜ੍ਹਨਾ, ਇਹ ਇਨਸਾਨ ਨੂੰ ਹੋਰ ਸੰਵੇਦਨਸ਼ੀਲ, ਹੋਰ ਖੂਬਸੂਰਤ ਬਣਾਉਂਦੇ ਨੇ। ਤੁਸੀਂ ਦਿਨ ਪ੍ਰਤੀ ਦਿਨ ਆਪਣੇ ਅੰਦਰ ਕਿਸ ਤਰ੍ਹਾਂ ਦਾ ਇਹ ਸਕਾਰਾਤਮਕ ਬਦਲਾਅ ਮਹਿਸੂਸ ਕਰਦੇ ਹੋ?
1: ਮੈਮ, ਜੇ ਮੈਂ ਆਪਣੀ ਗੱਲ ਦੱਸਾਂ, ਮੈਂ ਹਫ਼ਤਾ ਅਗਰ ਕੁਛ ਵੀ ਸਕੈਚਿੰਗ ਨਹੀਂ ਕਰਦੀ, ਮੈਨੂੰ ਲੱਗਦਾ ਮੈਂ ਆਪਣੇ ਆਪ ਨਾਲ ਟੁੱਟ ਜਾਂਦੀ ਹਾਂ, ਮੇਰੀ ਖੁਦ ਨਾਲ ਅਲਾਈਨਮੈਂਟ ਨਹੀਂ ਰਹਿ ਜਾਂਦੀ, ਮੈਂ ਖਿਝਣਾ ਸ਼ੁਰੂ ਕਰ ਦਿੰਦੀ ਹਾਂ। ਤਾਂ ਮੇਰੇ ਲਈ ਤਾਂ ਕਲਾ ਇੱਕ ਮੈਡੀਟੇਸ਼ਨ ਆ। ਮੈਂ ਆਪਣੇ ਸਟੂਡੀਓ 'ਚ ਜਾਂਦੀ ਹਾਂ ਤਾਂ ਮੇਰੇ ਸਾਰੀਆਂ ਸੋਚਾਂ, ਸਾਰੇ ਥੋਟਸ ਜਿਹੜੇ ਉਹ ਇੱਕਦਮ ਇੱਦਾਂ ਲੱਗਦਾ ਕਿ ਕੁਛ ਜਿਵੇਂ ਕਹਿੰਦੇ ਨੀ ਅੰਮ੍ਰਿਤ ਦੀ ਬੂੰਦ ਕੋਈ ਮਿਲ ਗਈ, ਮੇਰੇ ਨਾਲ ਤਾਂ ਇਵੇਂ ਹੁੰਦਾ। ਮੈਂ ਬਾਕੀਆਂ ਦੀ ਗੱਲ ਮੈਨੂੰ ਨਹੀਂ ਪਤਾ, ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ। ਔਰ ਐਜ਼ ਇਟ ਅਗਰ ਮੈਂ ਬ੍ਰਸ਼ ਚੱਕਦੀ ਹਾਂ, ਬ੍ਰਸ਼ ਅਗਰ ਕੈਨਵਸ 'ਤੇ ਚੱਲਣਾ ਸ਼ੁਰੂ ਹੋ ਜਾਂਦਾ ਤਾਂ ਮੈਨੂੰ ਲੱਗਦਾ ਕੈਨਵਸ ਔਰ ਮੇਰੇ ਵਿੱਚ ਇੱਕ ਕਨੈਕਸ਼ਨ ਬ੍ਰਸ਼ ਦੇ ਥਰੂ ਬਣ ਜਾਂਦਾ, ਇੱਕ ਬ੍ਰਿਜ ਦਾ ਕੰਮ ਕਰਦਾ ਬ੍ਰਸ਼। ਤਾਂ ਮੈਨੂੰ ਲੱਗਦਾ ਕਿ ਇੱਕ ਅਲੱਗ ਹੀ ਅਨੁਭਵ ਆ ਜਿਹੜਾ ਤੁਸੀਂ ਖੁਦ ਫੀਲ ਕਰ ਸਕਦੇ ਹੋ, ਤੁਸੀਂ ਇਹਨੂੰ
0: ਬਿਆਨ ਨਹੀਂ ਕਰ ਸਕਦੇ। ਠੀਕ ਹੈ। ਵੈਸੇ ਤਾਂ ਹਰ ਇੱਕ ਇਨਸਾਨ ਦੇ ਅੰਦਰ, ਖਾਸ ਤੌਰ 'ਤੇ ਬਚਪਨ ਦੇ ਵਿੱਚ, ਇੱਕ ਪੇਂਟਰ ਬਹੁਤ ਜ਼ਰੂਰੀ ਮੌਜੂਦ ਹੁੰਦਾ ਹੀ ਹੈ, ਪਰ ਹੌਲੀ ਹੌਲੀ ਅਸੀਂ ਉਸਨੂੰ ਇਗਨੋਰ ਕਰਦੇ ਰਹਿੰਦੇ ਹਾਂ। ਤੁਹਾਨੂੰ ਲੱਗਦਾ ਹੈ ਕਿ ਜੇਕਰ ਕੋਈ ਤਕਨੀਕੀ ਰੂਪ ਦੇ ਵਿੱਚ ਜਾਂ ਫਿਰ ਅਸੀਂ ਕਹਿ ਲਈਏ ਕਿ ਉਸਨੂੰ ਇੰਨਾ ਜ਼ਿਆਦਾ ਅੰਦਰੋਂ ਉਸਦੇ ਉਹ ਚੀਜ਼ ਨਹੀਂ ਫੁੱਟ ਰਹੀ ਪੇਂਟਿੰਗ ਦੇ ਲਈ, ਉਸਨੂੰ ਕੁਝ ਨਹੀਂ ਪਤਾ, ਕੀ ਉਹ ਟ੍ਰੇਨਿੰਗ ਦੇ ਨਾਲ ਉਹ ਚੀਜ਼ ਡਿਵੈਲਪ ਕਰ ਸਕਦਾ ਹੈ?
1: ਮੈਮ, ਇਹ ਡਿਪੈਂਡ ਕਰਦਾ ਤੁਹਾਡੇ ਅੰਦਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਹਾਡਾ ਅੰਦਰ ਕਿੱਧਰ ਨੂੰ ਖਿੱਚ ਪਾ ਰਿਹਾ ਹੈ। ਕਿਸੇ ਨਾਲ ਵੀ ਅਸੀਂ ਕਹੋ ਨਾ ਧੱਕਾ ਨਹੀਂ ਕਰ ਸਕਦੇ। ਜੋ ਤੁਹਾਡੇ ਅੰਦਰ ਚੀਜ਼ ਹੋਏਗੀ ਨਾ, ਵਧੇਗੀ ਉਹੀ, ਅਗਰ ਤੁਸੀਂ ਉਸ ਨੂੰ ਪਾਣੀ ਦੇਣਾ ਸ਼ੁਰੂ ਕਰੋਗੇ। ਅਗਰ ਤੁਹਾਡੇ ਅੰਦਰ ਕਲਾ ਹੋਏਗੀ, ਤੁਸੀਂ ਕਰਦੇ ਹੋਵੋਗੇ, ਅਗਰ ਤੁਸੀਂ ਕਿਸੇ ਕਲਾਕਾਰ ਨਾਲ ਕਿਸੇ ਐਗਜੀਬਿਸ਼ਨ 'ਤੇ ਜਾਓਗੇ, ਤਾਂ ਤੁਹਾਡੇ ਅੰਦਰ ਉਹ ਚੀਜ਼ ਨਾ ਆਪਣੇ ਆਪ ਉਹ ਬੂਟਾ ਵਧਣਾ ਸ਼ੁਰੂ ਹੋ ਜਾਏਗਾ ਕਿ ਯਾਰ ਇਹ ਮੇਰੇ ਅੰਦਰ ਕਦੋਂ ਦਾ ਸੀਗਾ, ਤਾਂ ਮੈਂ ਕਿਸ ਤਰ੍ਹਾਂ ਇਹਦੇ ਅੰਦਰ ਜਿਹੜਾ ਫੁੱਲ ਆ ਉਹ ਖਿੜੇ। ਅਤੇ ਉਹ ਡਿਪੈਂਡ ਕਰਦਾ ਕਿ ਤੁਹਾਡੇ ਅੰਦਰ ਕੀ ਆ। ਜੇ ਤੁਸੀਂ ਕਹੋ ਕਿ ਸਪਰੈਸ ਕੀਤਾ, ਜਿਹਨੇ ਸਪਰੈਸ ਕੀਤਾ ਹੋਏਗਾ ਉਹ ਆਪਣੇ ਆਪ ਖਿੜ ਜਾਏਗਾ ਬਾਅਦ ਵਿੱਚ।
0: ਅਤੇ ਇੱਕ ਮਹਿਲਾ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ ਕਿ ਪਰਿਵਾਰ ਦੇ ਵਿੱਚ ਜੇਕਰ ਅਸੀਂ ਭਵਿੱਖ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਕਿਹੋ ਜਿਹਾ ਸਹਿਯੋਗ ਮਿਲਦਾ ਹੈ ਇਹੋ ਜਿਹੇ ਆਰਟ ਨੂੰ, ਸਪੈਸ਼ਲੀ ਜਦੋਂ ਤੁਸੀਂ ਆਪਣੇ ਆਰਟ ਨੂੰ ਬਾਹਰ ਲੈ ਕੇ ਜਾਂਦੇ ਹੋ, ਤਾਂ ਤੁਹਾਡੇ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਰਹਿੰਦਾ?
1: ਖੁਸ਼ਕਿਸਮਤੀ ਨਾਲ ਮੇਰੇ ਪਰਿਵਾਰ ਦਾ ਸਹਿਯੋਗ ਬਹੁਤ ਹੈ। ਬਟ ਮੈਂ ਅਗਰ ਦੂਜੇ ਆਰਟਿਸਟ ਦੀ ਗੱਲ ਕਰਾਂ ਤਾਂ ਮੋਸਟਲੀ ਮੈਨੂੰ ਕਾਲਸ ਆਉਂਦੀਆਂ, ਜਿੱਦਾਂ ਜੋ ਮੇਲ ਆਰਟਿਸਟ ਨੇ, ਕਈ ਤੁਸੀਂ ਅਜੇ ਵੀ ਲੱਗੇ ਹੋਏ ਹੋ, ਤੁਹਾਡੇ ਤਾਂ ਬੇਬੀ ਵੀ ਹੋ ਗਿਆ, ਅਤੇ ਸਾਨੂੰ ਤਾਂ ਲੱਗਾ ਤੁਸੀਂ ਛੱਡ ਦਿੱਤਾ ਹੋਏਗਾ ਕੰਮ। ਮਤਲਬ ਉਹਨਾਂ ਦੀ ਸੋਚ ਇਵੇਂ ਹੈ ਕਿ ਇੱਕ ਲੇਡੀ ਉੰਨੀ ਦੇਰ ਤੱਕ ਹੀ ਕੰਮ ਕਰ ਸਕਦੀ ਹੈ ਜਿੰਨੀ ਦੇਰ ਤੱਕ ਉਹਦਾ ਵਿਆਹ ਨਹੀਂ ਹੋਇਆ। ਔਰ ਕਾਫੀ ਆਰਟਿਸਟ ਇਵੇਂ ਦੀਆਂ ਹੈ ਜਿਨ੍ਹਾਂ ਨੇ ਪਰਿਵਾਰ ਸ਼ੁਰੂ ਕਰਨ ਤੋਂ ਬਾਅਦ ਉਹ ਨਹੀਂ ਕਰ ਪਾ ਰਹੀਆਂ। ਬਟ ਮੈਨੂੰ ਲੱਗਦਾ ਅਗਰ ਤੁਸੀਂ ਕੁਛ ਕਰਨਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਪੈਸ਼ਨ ਹੋਣਾ ਜ਼ਰੂਰੀ ਆ, ਔਰ ਆਪਣੇ ਪੈਰਾਂ 'ਤੇ ਆਪੇ ਕੁਲਾੜੀ ਮਾਰਨ ਵਾਲੀ ਗੱਲ ਵੀ ਆ। ਅਗਰ ਤੁਸੀਂ ਆਪਣਾ ਖੁਦ ਦਾ ਕੋਈ ਕੰਮ ਕਰ ਰਹੇ ਹੋ, ਮਿਹਨਤ ਜ਼ਿਆਦਾ ਹੁੰਦੀ ਹੈ, ਸਟਰਗਲ ਜ਼ਿਆਦਾ ਹੁੰਦਾ, ਬਟ ਅਗਰ ਤੁਸੀਂ ਕੁਛ ਕਰਨਾ ਤਾਂ ਫਿਰ ਇੰਨਾ ਕੁਛ ਤਾਂ ਕਹਿ ਲਓ ਸਹਿਣਾ ਹੀ ਪੈਂਦਾ ਹੈ ਸਭ ਕੁਛ।
0: ਬਿਨਾਂ ਔਕੜਾਂ ਤੋਂ ਤਾਂ ਅਸੀਂ ਰਸਤੇ ਦੀ ਜੋ ਸਫ਼ਰ ਦੀ ਖੂਬਸੂਰਤੀ ਹੈ ਉਹ ਵੀ ਨਹੀਂ ਮਹਿਸੂਸ ਕਰ ਸਕਦੇ, ਮੰਜ਼ਿਲ ਤੱਕ ਅਸੀਂ ਕਿਸ ਤਰ੍ਹਾਂ ਪਹੁੰਚੇ ਉਹ ਵੀ ਸਾਨੂੰ ਅਹਿਸਾਸ ਨਹੀਂ ਹੋਏਗਾ। ਸੋ ਇਹ ਜੋ ਔਕੜਾਂ ਨੇ, ਚੈਲੇਂਜਸ ਨੇ, ਇਹ ਹਰ ਇੱਕ ਫੀਲਡ ਦੇ ਵਿੱਚ ਨੇ, ਅਤੇ ਅਸੀਂ ਜੋ ਤੁਹਾਡਾ ਫਾਈਨ ਆਰਟਸ ਲਈ ਸ਼ੌਕ ਹੈ, ਜੋ ਜਨੂੰਨ ਹੈ, ਉਹ ਮਹਿਸੂਸ ਕਰ ਸਕਦੇ ਹਾਂ ਤੁਹਾਡੀ ਕਲਾਕ੍ਰਿਤੀਆਂ ਤੋਂ, ਤੁਹਾਡੀਆਂ ਪੇਂਟਿੰਗਸ ਤੋਂ। ਅਤੇ ਅਸੀਂ ਦੁਆ ਵੀ ਕਰਦੇ ਹਾਂ, ਸ਼ੁਭਕਾਮਨਾਵਾਂ ਵੀ ਦਿੰਦੇ ਹਾਂ ਕਿ ਤੁਸੀਂ ਇਸ ਕਰੀਅਰ 'ਚ ਖੂਬ ਅੱਗੇ ਵਧੋ, ਆਪਣੇ ਆਰਟਸ ਦੇ ਨਾਲ ਦੂਸਰਿਆਂ ਨੂੰ ਵੀ ਪ੍ਰਭਾਵਿਤ ਕਰੋ, ਨਵੀਂ ਦਿਸ਼ਾ ਦਿਓ, ਅਤੇ ਸਾਡੇ ਨਾਲ ਗੱਲਬਾਤ ਕਰਨ ਲਈ, ਸਟੂਡੀਓ 'ਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਮ। ਮੈਂ ਚਾਹੁੰਦੀ ਹਾਂ ਕਿ ਇਹਦੇ ਥਰੂ ਵੀ ਕਈਆਂ ਤੱਕ ਉਹ ਆਵਾਜ਼ ਪਹੁੰਚੇ ਜੋ ਵੀ ਕਲਾ ਦੇ ਨਾਲ ਜੁੜਨਾ ਚਾਹੁੰਦੇ ਨੇ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਮ।
0: ਸ਼ੁਕਰੀਆ ਜੀ।

0: ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਆਪਣੀ ਦੋਸਤ ਆਰਜੇ ਰਿਤਿਕਾ
1: ਤੇ ਬਾਗੇਸ਼ਵਰ ਦੇ ਨਾਲ।
0: ਤੇ ਦੋਸਤੋ, ਗਾਣਾ ਵੀ ਬਹੁਤ ਹੀ ਸੋਹਣਾ ਸੀਗਾ, ਬਟ ਹੁਣ ਵੇਲਾ ਹੋ ਚੁੱਕਿਆ ਅਗਲੇ ਸੈਗਮੈਂਟ ਦਾ। ਤੇ ਚਲੋ ਸਮੇਂ ਦੀ ਪਾਬੰਦੀ ਨੂੰ ਦੇਖਦੇ ਹੋਏ ਆਪਣੇ ਅਗਲੇ ਸੈਗਮੈਂਟ ਦੇ ਵੱਲ ਵਧਦੇ ਹਾਂ। ਤੇ ਦੋਸਤੋ, ਵੇਲਾ ਹੋ ਗਿਆ ਜੀ ਟੈਕ ਟੌਕ, ਯਾਨੀ ਕਿ ਤੁਹਾਨੂੰ ਲੇਟੈਸਟ ਸਾਇੰਟਿਫਿਕ ਅਪਡੇਟਸ ਦੇਣ ਦਾ।
1: ਬਿਲਕੁਲ, ਟੈਕਨੋਲੋਜੀ ਦੀ ਦੁਨੀਆ ਦੀਆਂ ਨਵੀਆਂ ਨਵੀਆਂ ਨਿਊਜ਼ ਜਿਹੜੀਆਂ ਨੇ ਹਰ ਰੋਜ਼ ਸਾਇੰਟਿਸਟ ਜਿਹੜੇ ਨੇ ਅਲੱਗ ਅਲੱਗ ਖੋਜਾਂ ਕਰ ਰਹੇ ਨੇ। ਤੇ ਨਿਊਜ਼ ਸੁਣਦੇ ਹਾਂ, ਇੱਕ ਬੜੀ ਹੀ ਮੈਨੂੰ ਲੱਗਦਾ ਗੈਸ ਕਰ ਲਿਆ ਹੋਏਗਾ, ਕਿਉਂਕਿ ਸਭ ਤੋਂ ਅੱਗੇ ਜਿਹੜਾ ਟੌਪਿਕ ਆਉਂਦਾ ਹੈ ਉਹ ਆਉਂਦਾ ਹੈ AI ਦਾ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਦਾ।
0: ਬਿਲਕੁਲ ਦੋਸਤੋ, ਵਾਈਟ ਕਾਲਰ ਦੀਆਂ ਨੌਕਰੀਆਂ ਯਾਨੀ ਕਿ ਪ੍ਰਭਾਵਿਤ ਹੋ ਰਹੀਆਂ ਨੇ। ਇੱਕ ਤਾਜ਼ਾ ਖੋਜ ਅਨੁਸਾਰ ਪੰਜਾਬੀ ਜਾਗਰਣ ਟੈਕਨੋਲੋਜੀ ਖਬਰਾਂ ਦੇ ਮੁਤਾਬਿਕ ਸਾਲ 2030 ਤੱਕ ਭਾਰਤ ਵਿੱਚ ਲਗਭਗ 1.8 ਕਰੋੜ ਵਾਈਟ ਕਾਲਰ ਯਾਨੀ ਕਿ ਦਫਤਰੀ ਨੌਕਰੀਆਂ ਜਿਹੜੀਆਂ ਨੇ ਉਹ ਨਿਕਲਣਗੀਆਂ। ਤੇ ਉਸ ਤੋਂ ਇਲਾਵਾ AI ਦੇ ਵੱਧਦੇ ਪ੍ਰਭਾਵ ਕਾਰਨ ਇਸ ਦਾ ਜਿਹੜਾ ਖਦਸ਼ਾ ਹੈ ਉਹ ਜਤਾਇਆ ਜਾ ਰਿਹਾ।
1: ਬਿਲਕੁਲ, ਤੇ AI ਦੀ ਗੱਲ ਸੁਣਦਿਆਂ ਹੀ ਮੈਂ ਇੱਕ ਥੋੜੇ ਦਿਨ ਪਹਿਲਾਂ ਨਿਊਜ਼ ਦੇਖ ਰਿਹਾ ਸੀਗਾ, ਟੈਕ ਦੀ ਹੀ ਗੱਲ ਕਰ ਰਹੇ, ਤੇ ਇੱਕ ਤਾਂ AI ਦਾ ਬੜਾ ਵੱਧ ਰਿਹਾ ਹੈ, ਉਹਦਾ ਰੁਝਾਨ ਵੱਧ ਰਿਹਾ, ਉਸ ਦੇ ਨਾਲ ਨਾਲ ਕਈ ਪਾਸੇ ਤੇ ਨੌਕਰੀਆਂ ਲੋਕਾਂ ਦੀਆਂ ਘੱਟ ਵੀ ਰਹੀਆਂ ਨੇ, ਐਸੀ ਗੱਲਾਂ ਵੀ ਸੁਣਨ ਨੂੰ ਮਿਲੀਆਂ। ਬਟ ਇਹ ਵੀ ਬੜੀ ਇੱਕ ਵਧੀਆ ਵਧੀਆ ਨਿਊਜ਼ ਹੈਗੀ ਹੈ ਕਿ AI ਦੇ ਨਾਲ ਨੌਕਰੀਆਂ ਵੱਧ ਵੀ ਰਹੀਆਂ। ਪਿੱਛੇ ਜੇ ਇੱਕ AI ਦੀ ਕੰਪਨੀ ਦੀ ਸੀਗੀ ਇੱਕ ਨਿਊਜ਼ ਸੀਗੀ ਕਿ ਉਹ ਇੱਕ ਐਸੀਆਂ ਨੌਕਰੀਆਂ ਐਸੇ ਇੱਕ ਲੋਕ ਲੱਭ ਰਹੇ ਨੇ ਜਿਹੜੇ AI ਦੇ ਆਉਣ ਵਾਲੇ ਵੱਧ ਰਹੇ ਬੁਰੇ ਪ੍ਰਭਾਵ ਤੋਂ ਬਚਣ ਵਾਸਤੇ, ਕਿ AI ਦੇ ਨਾਲ ਕੈਸੇ ਕੈਸੇ ਮਾੜੇ ਪ੍ਰਭਾਵ ਹੋ ਸਕਦੇ ਨੇ, ਉਸ ਦੀਆਂ ਵੀ ਨੌਕਰੀਆਂ ਲੱਭ ਰਹੇ ਨੇ।
0: ਬਿਲਕੁਲ, ਤੇ ਜੇਕਰ ਅਗਲੀ ਨਿਊਜ਼ ਦੇ ਬਾਰੇ ਗੱਲ ਕਰੀਏ ਤਾਂ ਦੋਸਤੋ, ਅਗਲੀ ਨਿਊਜ਼ ਹੈਗੀ ਹੈ ਸਪੇਸ ਸਾਇੰਸ ਦੇ ਬਾਰੇ, ਯਾਨੀ ਕਿ ਪੁਲਾੜ ਵਿੱਚ ਪਾਣੀ ਪੀਣ ਦੀ ਤਕਨੀਕ, ਇਸ ਦੇ ਬਾਰੇ ਗੱਲ ਕਰਾਂਗੇ। ਵਿਗਿਆਨੀਆਂ ਨੇ ਸਪਸ਼ਟ ਕੀਤਾ ਹੈ ਕਿ ਪੁਲਾੜ ਯਾਨੀ ਕਿ ਮਾਈਕ੍ਰੋਗ੍ਰੈਵਿਟੀ ਦੇ ਵਿੱਚ ਗੁਰਤਵਾਕਰਸ਼ਣ ਹੋਣ ਦੇ ਕਾਰਨ ਪਾਣੀ ਦੀ ਆਮ ਵਾਂਗ ਪੀਤਾ ਜਾ ਸਕਦਾ ਹੈ, ਯਾਨੀ ਕਿ ਪਾਣੀ ਨੂੰ ਵੀ ਆਮ ਤਰੀਕੇ ਦੇ ਵਾਂਗ ਪੀਤਾ ਜਾ ਸਕਦਾ ਹੈ। ਉੱਥੇ ਵਿਸ਼ੇਸ਼ ਸਟ੍ਰੋ ਬੈਗਸ ਦੇ ਰਾਹੀਂ ਪਾਣੀ ਦੀ ਜਿਹੜੀ ਵਰਤੋਂ ਕੀਤੀ ਜਾ ਸਕਦੀ ਹੈ।
1: ਬਿਲਕੁਲ, ਤੇ ਸਪੇਸ ਸਾਇੰਸ ਦੀ ਪੁਲਾੜ ਤੇ ਖਗੋਲ ਵਿਗਿਆਨ ਦੀ ਇੱਕ ਹੋਰ ਨਿਊਜ਼ ਹੈਗੀ ਹੈ ਸੋਲਰ ਸਟੋਰਮ ਦੀ, ਕਿ ਵਿਗਿਆਨੀਆਂ ਨੇ ਜਿਹੜੇ ਧਰਤੀ ਵੱਲ ਵੱਧ ਰਹੇ ਜਿਹੜੇ ਸ਼ਕਤੀਸ਼ਾਲੀ ਸੋਲਰ ਸਟੋਰਮ ਇਸ ਤਰ੍ਹਾਂ ਹੁੰਦੇ ਨੇ ਕਿ ਸੂਰਜ ਦੇ ਵਿੱਚ ਜਿਹੜੀਆਂ ਵੱਧ ਰਹੀਆਂ ਕਿਰਨਾਂ ਹੈ ਉਹਦੇ ਨਾਲ ਜਿਹੜੇ ਸਟੋਰਮਸ ਨਿਕਲਦੇ ਨੇ, ਕਈ ਸਾਲਾਂ ਪੁਰਾਣੀ ਤਬਾਹੀ ਵਰਗਾ ਇੱਕ ਅਸਰ ਉਹ ਦਿਖਾ ਸਕਦੇ ਨੇ, ਸੈਟੇਲਾਈਟ ਅਤੇ ਪਾਵਰ ਗ੍ਰਿਡ ਜਿਹੜੇ ਪ੍ਰਭਾਵਿਤ ਕੀਤੇ ਜਾ ਸਕਦੇ ਨੇ, ਖਾਸ ਕਰਕੇ ਨਾਰਦਰਨ ਹੈਮੀਸਫੇਅਰ ਦੇ ਵਿੱਚ ਖਤਰਾ ਹੁੰਦਾ ਹੈ।
0: ਬਿਲਕੁਲ, ਤੇ ਜੇਕਰ ਤਾਰਿਆਂ ਦੀ ਗੱਲ ਕਰੀਏ ਤਾਂ ਖਗੋਲ ਵਿਗਿਆਨ ਨੇ ਇੱਕ ਇਹ ਵੀ ਵਿਸ਼ੇਸ਼ ਗਣਿਤਕ ਫਾਰਮੂਲੇ ਜਿਹੜੇ ਦੱਸੇ ਨੇ ਕਿ ਸ਼ਕਤੀਸ਼ਾਲੀ ਟੈਲੀਸਕੋਪਾਂ ਦੀ ਮਦਦ ਨਾਲ ਬ੍ਰਹਿਮੰਡ ਵਿੱਚ ਮੌਜੂਦ ਅਰਬਾਂ ਖਰਬਾਂ ਤਾਰਿਆਂ ਨੂੰ ਬੜੇ ਆਸਾਨੀ ਦੇ ਨਾਲ ਦੇਖਿਆ ਜਾ ਸਕਦਾ ਹੈ।
1: ਬਿਲਕੁਲ, ਤਾਰਿਆਂ ਦੀ ਇੰਨੀ ਗੱਲ ਕਰ ਲਈ ਹੈ ਤੇ ਹੁਣ ਇੱਕ ਗਾਣਾ ਸੁਣੀਏ ਰਿਤਿਕਾ।
0: ਜ਼ਰੂਰ ਜ਼ਰੂਰ।

0: ਜੀ ਦੋਸਤੋ, ਵੇਲਾ ਹੋ ਗਿਆ ਤੁਹਾਨੂੰ ਅਗਲੀ ਖਬਰ ਦੇ ਨਾਲ ਜਾਣੂ ਕਰਾਉਣ ਦਾ, ਅਤੇ ਹੁਣ ਤੁਹਾਨੂੰ ਦੱਸਣਾ ਚਾਹਾਂਗੇ ਕਿ ਰੋਜ਼ਾਨਾ ਵਿਗਿਆਨ ਅਤੇ ਟੈਕਨੋਲੋਜੀ ਗੈਜਟਸ ਨੇ ਕਿੰਨੀ ਕੁ ਤਰੱਕੀ ਕਰ ਲਈ ਹੈ। ਜੀ ਦੋਸਤੋ, ਗਰਮੀਆਂ ਵਿੱਚ ਸਮਾਰਟਫੋਨ ਦਾ ਜਿਹੜਾ ਤਾਪਮਾਨ ਹੈ, ਪਹਿਲੇ ਤਾਂ ਇਹ 'ਤੇ ਤੁਹਾਨੂੰ ਅਵੇਅਰ ਕਰਵਾਉਣ ਦੀ ਲੋੜ ਹੈ ਕਿ ਵਿਗਿਆਨੀਆਂ ਨੇ, ਮੋਬਾਈਲ ਦੇ ਮਾਹਿਰਾਂ ਨੇ ਦੱਸਿਆ ਹੈ ਕਿ ਗਰਮੀਆਂ ਦੇ ਵਿੱਚ ਮੌਸਮ ਦੇ ਅਨੁਸਾਰ ਲਿਥੀਅਮ ਆਇਨ ਬੈਟਰੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਰਿਐਕਟ ਕਰ ਰਹੇ ਨੇ, ਜਿਸ ਨਾਲ ਸਾਡੇ ਜਿਹੜੇ ਫੋਨ ਨੇ ਉਹ ਓਵਰਹੀਟ ਹੋ ਰਹੇ ਨੇ, ਅਤੇ ਇਸ ਤੋਂ ਬਚਣ ਲਈ ਸਾਨੂੰ ਚਾਰਜਿੰਗ, ਮਤਲਬ ਸਿੱਧੀ ਚਾਰਜਿੰਗ ਕਰਨ ਦੀ ਜਿਹੜੀ ਹੈ ਸਲਾਹ ਤੋਂ ਵਾਂਝਿਤ ਕਰਨਾ ਚਾਹੀਦਾ ਹੈ।
1: ਬਿਲਕੁਲ, ਸਿੱਧੀ ਧੁੱਪ ਦੇ ਵਿੱਚ ਚਾਰਜਿੰਗ, ਵੈਸੇ ਵੀ ਧੁੱਪ ਦੇ ਵਿੱਚ ਕੋਈ ਵੀ ਟੈਕਨੋਲੋਜੀ ਜਿਹੜਾ ਗੈਜਟ ਹੈਗਾ ਹੈ ਉਹ ਨਹੀਂ ਰੱਖਣਾ ਚਾਹੀਦਾ ਮੋਬਾਈਲ ਫੋਨ, ਕਿਉਂਕਿ ਉਹਦੇ ਨਾਲ ਓਵਰਹੀਟਿੰਗ ਹੋ ਜਾਂਦੀ ਹੈ, ਓਵਰਹੀਟਿੰਗ ਦੇ ਨਾਲ ਬੈਟਰੀ ਦੀ ਲਾਈਫ ਵੀ ਘੱਟ ਸਕਦੀ ਹੈ। ਫਿਰ ਇਨਵਰਟਰ ਅਤੇ ਨੋਨ ਇਨਵਰਟਰ ਦੀ ਵੀ ਟੈਕਨੋਲੋਜੀ, ਜਿਸਦੇ ਮਾਹਿਰ ਕਹਿੰਦੇ ਨੇ ਕਿ ਏਸੀ ਦੀ ਕੰਪਰੈਸਰ ਮੋਟਰ ਲਗਾਤਾਰ ਘੱਟ ਸਪੀਡ 'ਤੇ ਚੱਲਦੀ ਰਹਿੰਦੀ ਹੈ, ਜਿਸ ਦੇ ਨਾਲ ਬਿਜਲੀ ਦੀ ਭਾਰੀ ਬੱਚਤ ਹੁੰਦੀ ਹੈ।
0: ਅਤੇ ਇਸ ਤੋਂ ਬਾਅਦ ਤੁਹਾਨੂੰ ਅਗਰ ਦੱਸ ਦਈਏ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਦੋਸਤੋ, ਕਿ ਸਮਾਰਟਫੋਨ ਅਤੇ ਗੈਜਟਸ ਨੇ ਕਿਹੜੀਆਂ ਨਵੀਆਂ ਨਵੀਆਂ ਚੀਜ਼ਾਂ ਕੱਢੀਆਂ ਨੇ, ਅਤੇ ਵੱਡੀਆਂ ਵੱਡੀਆਂ ਬੈਟਰੀਆਂ ਦਾ ਜਿਵੇਂ ਕਿ ਦੌਰ ਹੈ, ਵੱਡੇ ਵੱਡੇ ਫੋਨਸ, ਇਹ ਸਮਾਰਟਫੋਨਸ, ਇਹਨਾਂ ਨੇ 5G ਦੇ ਉੱਤੇ ਆਪਣੇ ਜਿਹੜੇ ਫੋਨ ਨੇ ਉਹਨਾਂ ਨੂੰ ਲਾਂਚ ਕਰ ਦਿੱਤਾ ਗਿਆ, ਅਤੇ ਇਸ ਤੋਂ ਇਲਾਵਾ ਕਿਸੀ ਬਾਗੇਸ਼ਵਰ ਚਾਰਜਿੰਗ ਬਾਰੇ ਕੋਈ ਤਕਨੀਕ?
1: ਬਿਲਕੁਲ, ਚਾਰਜਿੰਗ ਟੈਕਨੀਕ ਦੇ ਵਿੱਚ ਵੀ ਕਿ ਜਿਹੜੀ ਗਰਮੀਆਂ ਦੇ ਮੌਸਮ 'ਚ ਫੋਨ ਗਰਮ ਦੇ ਨਾਲ ਜਿਹੜੀ ਚਾਰਜਿੰਗ ਸਪੀਡ ਘੱਟ ਸਕਦੀ ਹੈ, ਉਸ ਦੀ ਸਮੱਸਿਆ ਨੂੰ ਵੀ ਹੱਲ ਕਰਨ ਦੀ ਜਿਹੜੀ ਅਲੱਗ ਅਲੱਗ ਟੈਕਨੀਕਸ ਜਿਹੜੀਆਂ ਨੇ, ਹਾਈਟੈਕ ਤਰੀਕੇ ਨੇ, ਉਹ ਸਾਂਝੇ ਕੀਤੇ ਗਏ ਨੇ।
0: ਤਾਂ ਕਹਿ ਸਕਦੇ ਹਾਂ ਕਿ ਇੰਡੀਆ ਹਰੇਕ ਖੇਤਰ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਤਰੱਕੀ ਕਰ ਹੀ ਰਿਹਾ।
1: ਬਿਲਕੁਲ, ਇੱਕ ਅੰਤਰਿਕਸ਼ ਵਿਗਿਆਨ ਦੀ ਵੀ ਖਬਰ ਹੈਗੀ ਆ, IIT ਮਦਰਾਸ ਦੀ ਖਬਰ ਹੈ ਬੜੀ ਇੰਟਰਸਟਿੰਗ, ਕਿ ਉਹਨਾਂ ਨੇ ਸੈਮੀ ਕੰਡਕਟਰ ਚਿਪ, ਜਿਹੜੀ RISC-V ਕੰਟਰੋਲਰ, ਜਿਹੜੀ ਪਹਿਲੀ ਸਵਦੇਸ਼ੀ ਚਿਪ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ, ਜਿਸ ਦੀ ਵਰਤੋਂ ਸਪੇਸ ਐਪਲੀਕੇਸ਼ਨ ਵਿੱਚ ਕੀਤੀ ਜਾਵੇਗੀ।
0: ਅਤੇ ਡਰੋਨ ਮਾਰਕੀਟ ਦੇ ਉਛਾਲ ਬਾਰੇ ਵੀ ਕੋਈ ਗੱਲ ਸੀਗੀ ਨਾ ਭਾਗੇਸ਼ਵਰ, ਇਸ ਦੇ ਬਾਰੇ ਰਿਲੇਟਡ, ਯਾਨੀ ਕਿ ਭਾਰਤ ਵਿੱਚ ਜਿੱਦਾਂ ਆਈ ਥਿੰਕ ਡਰੋਨ ਟੈਕਨੋਲੋਜੀ, ਰਾਈਟ?
1: ਬਿਲਕੁਲ, ਡਰੋਨ ਟੈਕਨੋਲੋਜੀ ਵੀ ਵੱਧ ਰਹੀ ਹੈ,
0: ਤੇਜ਼ੀ ਨਾਲ ਵੱਧ ਰਹੀ ਹੈ, ਰਾਈਟ? ਹੈ ਨਾ, ਇਸ ਬਾਰੇ ਵੀ ਗੱਲ ਕੀਤੀ ਗਈ ਸੀ ਕਿ ਇਸ ਦੀ ਮਾਰਕੀਟ ਦੀ ਵੈਲਿਊ ਜਿਹੜੀ ਉਹ ਕਰੋੜਾਂ ਰੁਪਏ ਦੇ ਵਿੱਚ ਦਰਜਾ ਇਸਦਾ ਕੀਤਾ ਜਾ ਸਕਦਾ ਹੈ।
1: ਬਿਲਕੁਲ,
0: ਅਤੇ ਹੁਣ ਤਾਂ ਵੇਲਾ ਹੋ ਗਿਆ ਹੈ ਜੀ ਇੱਕ ਹੋਰ ਮਿਊਜ਼ੀਕਲ ਬ੍ਰੇਕ ਲੈਣ ਦਾ, ਅਤੇ ਮੁੜਦਿਆਂ ਦੁਬਾਰਾ ਇੱਕ ਹੋਰ ਖਬਰ ਦੇ ਨਾਲ।

0: ਤੇ ਦੋਸਤੋ ਸੁਣ ਰਹੇ ਹਾਂ ਪ੍ਰੋਗਰਾਮ ਯੁਵਾਣੀ, ਤੇ ਯੁਵਾਣੀ ਪ੍ਰੋਗਰਾਮ ਦੇ ਵਿੱਚ ਸੈਗਮੈਂਟ ਚੱਲ ਰਿਹਾ ਟੈਕਟੋਕ, ਅਤੇ ਟੈਕਟੋਕ ਸੈਗਮੈਂਟ ਦੇ ਵਿੱਚ ਅਸੀਂ ਅਲੱਗ ਅਲੱਗ ਟੈਕਨੋਲੋਜੀ ਦੀਆਂ ਨਿਊਜ਼ ਸੁਣ ਰਹੇ ਹਾਂ। ਬੜੀਆਂ ਤਰੱਕੀਆਂ ਹੋ ਰਹੀਆਂ ਨੇ ਜੀਵ ਵਿਗਿਆਨ ਬਾਇਓਟੈਕਨੋਲੋਜੀ ਦੇ ਖੇਤਰ ਦੇ ਵਿੱਚ। ਇੱਕ ਬੜੀ ਇੰਟਰਸਟਿੰਗ ਨਿਊਜ਼ ਆਈ ਹੈ, ਸੈੱਲ ਫਰੀ ਬਾਇਓ ਮੈਨੂਫੈਕਚਰਿੰਗ ਪ੍ਰਣਾਲੀ 'ਚ ਕੰਮ ਚੱਲ ਰਿਹਾ, ਅਤੇ ਇਸ ਟੈਕਨੀਕ ਦੇ ਨਾਲ ਜਿਵੇਂ ਕਿਸੇ ਵੀ ਜੀਵ ਜਾਂ ਫਰਮੈਂਟੇਸ਼ਨ ਟੈਂਕ ਦੀ ਲੋੜ ਮੁਤਾਬਕ ਪ੍ਰੋਟੀਨ ਅਤੇ ਐਨਜ਼ਾਈਮਸ ਤਿਆਰ ਕੀਤੇ ਜਾ ਸਕਦੇ ਹਨ।
1: ਤੇ ਬਿਲਕੁਲ ਦੋਸਤੋ, ਇਸ ਤੋਂ ਇਲਾਵਾ ਗਲੋਬਲ ਸਾਇੰਸ ਟ੍ਰੈਂਡਸ ਦੇ ਬਾਰੇ ਜਿਵੇਂ ਕਿ ਗੱਲ ਕਰ ਰਹੇ ਹਾਂ ਅਸੀਂ, ਤੇ ਸੈੱਲ ਮੁਕਤ ਬਾਇਓ ਮੈਨੂਫੈਕਚਰਿੰਗ ਦੇ ਲਈ ਵੀ ਖਬਰਾਂ ਜਿਹੜੀਆਂ ਨੇ ਮੁੱਖ ਦਿੱਤੀਆਂ ਜਾ ਰਹੀਆਂ, ਜਿਵੇਂ ਕਿ ਜੀਵ ਵਿਗਿਆਨ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਇਸ ਸਾਲ ਸੈੱਲ ਫਰੀ ਬਾਇਓ ਮੈਨੂਫੈਕਚਰਿੰਗ ਪ੍ਰਣਾਲੀ ਨੇ ਕੰਮ ਚਲਾਇਆ ਹੈ, ਤੇ ਇਸ ਟੈਕਨੀਕ ਦੇ ਨਾਲ ਬਿਨਾਂ ਕਿਸੇ ਜੀਵ ਦੇ ਫਰਮੈਂਟੇਸ਼ਨ ਟੈਂਕ ਤੇ ਲੋੜ ਮੁਤਾਬਕ ਪ੍ਰੋਟੀਨ ਤੇ ਐਨਜ਼ਾਈਮਸ ਨੂੰ ਤਿਆਰ ਕੀਤਾ ਜਾਏਗਾ।
0: ਬਿਲਕੁਲ, ਅਤੇ ਇੱਕ ਹੋਰ ਨਿਊਜ਼ ਬੜੀ ਇੰਟਰਸਟਿੰਗ ਆਈ ਹੈ ਕਿ ਵਾਈਫਾਈ ਦੀ ਗੱਲ ਤਾਂ ਅਸੀਂ ਸਾਰੇ ਸੁਣਦੇ ਹਾਂ, ਘਰ ਦੇ ਵਿੱਚ ਜਾਓ ਅਤੇ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਵਾਈਫਾਈ ਜਿਹੜਾ ਕਨੈਕਟ ਹੋ ਜਾਵੇ, ਅਤੇ ਉਹ ਨਿਊਜ਼ ਹੈ ਕਿ ਵਾਈਫਾਈ ਦੇ ਨਾਲ ਸਿਰਫ ਇੰਟਰਨੈਟ ਹੀ ਨਹੀਂ, ਜਰਮਨੀ ਦੇ ਵਿਗਿਆਨੀਆਂ ਨੇ ਇੱਕ ਇਸੇ ਹਫ਼ਤੇ ਇੱਕ ਬੜੀ ਹੈਰਾਨੀਜਨਕ ਖੋਜ ਕੀਤੀ ਹੈ। ਉਹਨਾਂ ਨੇ ਸਾਬਤ ਕੀਤਾ ਹੈ ਕਿ ਵਾਈਫਾਈ ਦੀਆਂ ਰੇਡੀਓ ਤਰੰਗਾਂ ਰੇਡੀਓ ਵੇਵਸ ਦੇ ਨਾਲ ਕਮਰੇ ਵਿੱਚ ਬੈਠੇ ਇਨਸਾਨ ਦੇ ਸਰੀਰ ਨਾਲ ਟਕਰਾ ਕੇ ਇਹ ਦੱਸ ਸਕਦੀਆਂ ਨੇ ਕਿ ਉੱਥੇ ਕੌਣ ਖੜ੍ਹਾ ਹੈ ਅਤੇ ਕੌਣ ਲੰਘ ਰਿਹਾ ਹੈ, ਕਿ ਬਿਨਾਂ ਕਿਸੇ ਕੈਮਰੇ ਤੋਂ ਸਿਰਫ ਵਾਈਫਾਈ ਦੇ ਸਿਗਨਲ ਦੇ ਨਾਲ ਇਨਸਾਨ ਦੀ ਪਛਾਣ ਕਰਨਾ ਹੁਣ ਸੰਭਵ ਹੋ ਗਿਆ। ਬੜੀ ਵੱਖਰੀ ਗੱਲ ਹੈ, ਪਰ ਇਸ ਦੇ ਨਾਲ ਇੱਕ ਨੇ ਇੱਕ ਬੜਾ ਵੱਖਰਾ ਸਵਾਲ ਵੀ ਇਸਨੇ ਪੈਦਾ ਕੀਤਾ ਹੈ ਕਿ ਪ੍ਰਾਈਵੇਸੀ ਦਾ, ਨਿੱਜਤਾ ਦਾ ਵੀ ਇੱਕ ਨਵਾਂ ਸਵਾਲ ਖੜ੍ਹਾ ਕੀਤਾ।
1: ਬਿਲਕੁਲ ਬਾਗੇਸ਼ਵਰ, ਇਹ ਦੱਸ ਰਿਹਾ ਸਾਨੂੰ ਆਪਾਂ ਪਤਾ ਲੱਗ ਰਿਹਾ ਕਿ ਸਾਡੇ ਸਾਇੰਸ ਦੇ ਖੇਤਰ ਵਿੱਚ ਜਿਹੜਾ ਇੰਡੀਆ ਹੈ ਕਿੰਨੀ ਜ਼ਿਆਦਾ ਤਰੱਕੀ ਕਰ ਰਿਹਾ ਹੈ।
0: ਬਿਲਕੁਲ, ਇੱਕ ਹੋਰ ਖਬਰ ਟੈਕਨੋਲੋਜੀ ਦੇ ਖੇਤਰ ਵਿੱਚ, ਬਜ਼ੁਰਗਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਇਹ ਖਬਰ। ਇਸੇ ਹਫ਼ਤੇ ਵਿਗਿਆਨੀਆਂ ਨੇ ਇੱਕ ਐਸਾ ਨੇਜ਼ਲ ਸਪਰੇਅ ਤਿਆਰ ਕੀਤਾ ਹੈ, ਨੱਕ ਰਾਹੀਂ ਲੈਣ ਵਾਲਾ ਸਪਰੇਅ, ਜੋ ਦਿਮਾਗ ਦੀ ਉਮਰ ਵਧਾਉਣ ਦੀ ਪ੍ਰਕਿਰਿਆ ਨੂੰ ਉਲਟਾ ਦਿਮਾਗ ਦੀ ਉਮਰ ਵਧਾ ਸਕਦਾ ਹੈ, ਯਾਨੀ ਦਿਮਾਗ ਨੂੰ ਦੁਬਾਰਾ ਜਵਾਨ ਕਰ ਸਕਦਾ ਹੈ। ਡਿਮੈਂਸ਼ੀਆ ਜਾਂ ਅਲਜ਼ਾਈਮਰਸ ਵਰਗੇ ਜਿਹੜੇ ਦਿਮਾਗ ਦੇ ਨਾਲ ਜੁੜੇ ਹੋਈ ਕੰਡੀਸ਼ਨਸ ਹੁੰਦੀਆਂ ਨੇ, ਖਾਸ ਕਰਕੇ ਉਹਨਾਂ ਨੂੰ, ਕਿਉਂਕਿ ਵੱਧ ਰਹੀ ਉਮਰ ਦੇ ਨਾਲ ਲੋਕ ਗੱਲਾਂ ਭੁੱਲਣ ਲੱਗ ਜਾਂਦੇ ਨੇ, ਉਸ ਦੇ ਵਿੱਚ ਇਹ ਸਪਰੇਅ ਤਾਂ ਬੜੀ ਕਮਾਲ ਦੀ ਹੋ ਸਕਦੀ ਹੈ। ਰਿਤਿਕਾ,
1: ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਉਹਨਾਂ ਲਈ ਇੱਕ ਵਰਦਾਨ ਸਿੱਧ ਹੋਏਗਾ। ਅਤੇ ਮੈਨੂੰ ਲੱਗਦਾ ਬਾਗੇਸ਼ਵਰ, ਅੱਜ ਦੇ ਲਈ ਅਸੀਂ ਬਹੁਤ ਨਿਊਜ਼ ਦੇ ਚੁੱਕੇ ਹਾਂ, ਹੈ ਨਾ?
0: ਬਿਲਕੁਲ, ਮੈਂ ਵੀ ਸੋਚ ਰਿਹਾ, ਟਾਈਮ ਇੰਨਾ ਇਜਾਜ਼ਤ ਦੇ ਨਹੀਂ ਰਿਹਾ।
1: ਬਿਲਕੁਲ ਬਿਲਕੁਲ, ਅਤੇ ਦੋਸਤੋ ਮੈਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਤੁਸੀਂ ਬਹੁਤ ਇੰਜੋਏ ਕੀਤਾ ਹੋਏਗਾ। ਅਸੀਂ ਅੱਜ ਤੁਹਾਨੂੰ ਬਹੁਤ ਪਿਆਰੇ ਪਿਆਰੇ ਗੀਤ ਵੀ ਸੁਣਾਏ, ਤੁਹਾਨੂੰ ਵਰਡ ਐਕਸਪ੍ਰੈਸ ਦੇ ਵਿੱਚ ਇੱਕ ਨਵੇਂ ਵਰਡ ਦੇ ਨਾਲ ਜਾਣੂ ਕਰਾਇਆ।
0: ਵਿਲੱਖਣ ਜਿਹਾ, ਬੜਾ ਵੱਖਰਾ ਜਿਹਾ ਵਰਡ,
1: ਵਿਰਲਾ, ਯਾਨੀ ਕਿ ਵਿਰਲੇ ਦੇ ਨਾਲ ਅਸੀਂ ਤੁਹਾਨੂੰ ਜਾਣੂ ਕਰਵਾਇਆ, ਜੋ ਕਿ ਇਸ ਟਾਈਮ ਲੁਪਤ ਹੋ ਰਿਹਾ ਅਤੇ ਇਸ ਨੂੰ ਦੁਬਾਰਾ ਮੁੜ ਵਰਤੋਂ ਵਿੱਚ ਲਿਆਉਣ ਦੀ ਲੋੜ ਹੈ। ਉਸ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਪੇਂਟਿੰਗ ਆਰਟਿਸਟ ਬਣਨ ਦੇ ਲਈ ਕਰੀਅਰ ਦੇ ਵਿੱਚ ਕੀ ਚੀਜ਼ਾਂ ਦੇ ਟਿਪਸ ਚਾਹੀਦੇ ਨੇ ਉਹਨਾਂ ਬਾਰੇ ਵੀ ਦੱਸਿਆ, ਅਤੇ ਮੈਨੂੰ ਲੱਗਦਾ ਇਨਫੋਰਮੇਸ਼ਨ ਤਾਂ ਭਰਪੂਰ ਦਿੱਤੀ, ਉਸ ਦੇ ਨਾਲ ਪਿਆਰੇ ਪਿਆਰੇ ਗੀਤ ਸੁਣਾ ਕੇ ਇੰਟਰਟੇਨ ਵੀ ਕੀਤਾ।
0: ਬਿਲਕੁਲ, ਟੈਕਟੋਕ ਦੇ ਵਿੱਚ ਮੈਨੂੰ ਤਾਂ ਬੜੀਆਂ ਨਵੀਆਂ ਗੱਲਾਂ ਪਤਾ ਲੱਗੀਆਂ, ਅਤੇ ਮੈਨੂੰ ਬੜਾ ਇੱਕ ਦੁਬਾਰਾ ਸੋ ਵਿਸ਼ਵਾਸ ਹੋ ਗਿਆ ਕਿ ਕੁਝ ਨਾ ਕੁਝ ਨਵੀਆਂ ਖੋਜਾਂ ਆਉਂਦੀਆਂ ਹੀ ਰਹਿਣੀਆਂ ਅਤੇ ਆ ਹੀ ਰਹੀਆਂ ਨੇ।
1: ਬਿਲਕੁਲ, ਅਤੇ ਮੈਨੂੰ ਲੱਗਦਾ ਪਰ ਹੁਣ ਸਮਾਂ ਤੇ ਇਜਾਜ਼ਤ ਨਹੀਂ ਦੇ ਰਿਹਾ, ਇਸ ਲਈ ਮੈਨੂੰ ਆਰਜੇ ਰਿਤਿਕਾ
0: ਤੇ ਮੈਨੂੰ ਬਾਗੇਸ਼ਵਰ ਨੂੰ
1: ਦਿਓ ਇਜਾਜ਼ਤ।
0: ਨਮਸਕਾਰ।

हौसलों की तरकश में कोशिशों का तीर जिंदा रखो, हार जाओ चाहे जिंदगी में सब कुछ, फिर से जीतने की उम्मीद जिंदा रखो। ਤੁਸੀਂ ਚੁਣ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਦੇ ਪ੍ਰੋਗਰਾਮ ਸਟਾਰਟ ਹੋ ਗਏ ਜੀ ਲਵ ਯੂ ਜ਼ਿੰਦਗੀ। ਉਹ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਮੋਟੀਵੇਸ਼ਨਲ ਗੱਲਾਂ ਕਰਦੇ ਹਾਂ, ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕਰਦੇ ਹਾਂ, ਉਹ ਗੱਲਾਂ ਜਿਹੜੀਆਂ ਅਸੀਂ ਨੋਰਮਲੀ ਨਹੀਂ ਕਰ ਪਾਉਂਦੇ। ਅਤੇ ਇਸ ਸ਼ਾਮ ਦੇ ਵੇਲੇ ਯਾਨੀ ਕਿ 6 ਵਜੇ ਤੋਂ ਸਾਡਾ ਉਹ ਜਿਹੜਾ ਹੁੰਦਾ ਨਾ ਮੋਟੀਵੇਸ਼ਨਲ ਮੂਡ ਜਿਹੜਾ ਨਾ ਉਹ ਸਟਾਰਟ ਹੋ ਜਾਂਦਾ ਹੈ, ਜਿਸ ਵੇਲੇ ਅਸੀਂ ਫੀਲ ਕਰਦੇ ਹਾਂ ਯਾਰ ਹੁਣ ਤਾਂ ਸਾਰਾ ਦਿਨ ਅਸੀਂ ਕੰਮ ਕੀਤਾ ਹੈ, ਹੁਣ ਕੀ ਕਰਨਾ ਹੈ, ਘਰ ਜਾ ਕੇ ਕੀ ਪਲੈਨਿੰਗ ਕਰਨੀ ਹੈ, ਨੈਕਸਟ ਡੇ ਦੀ ਜਿਹੜੀ ਚਿੰਤਾ ਹੈ ਉਹ ਕਿਹੜੀ ਲੈਣੀ ਹੈ। ਤਾਂ ਚਲੋ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਧਮਾਕੇਦਾਰ ਅਤੇ ਐਨਰਜੈਟਿਕ ਸੌਂਗ ਦੇ ਨਾਲ। ਆਈ ਹੋਪ ਇਸ ਸੌਂਗ ਦੇ ਨਾਲ ਤੁਹਾਡੇ ਵਿੱਚ ਐਨਰਜੀ ਜ਼ਰੂਰ ਆਏਗੀ, ਕਿਉਂਕਿ ਮੇਰੇ ਵਿੱਚ ਤਾਂ ਐਨਰਜੀ ਫੁੱਲ ਆਉਣ ਵਾਲੀ ਹੈ ਅਤੇ ਪ੍ਰੋਗਰਾਮ ਵੀ ਐਨਰਜੈਟਿਕ ਖਤਰਨਾਕ ਹੋਣ ਵਾਲਾ ਹੈ। ਅਤੇ ਬਣੇ ਰਹੋ ਪ੍ਰੋਗਰਾਮ ਦੇ ਵਿੱਚ ਲਵ ਯੂ ਜ਼ਿੰਦਗੀ ਦੇ ਵਿੱਚ ਆਪਣੀ ਦੋਸਤ ਮਹਿਕ ਦੇ ਨਾਲ। ਟਿਊਨ ਕੀਤਾ ਜੀ 102.7 ਮੈਗਾਹਰਟਜ਼।

ਯੂ ਜ਼ਿੰਦਗੀ, ਲਵ ਯੂ ਜ਼ਿੰਦਗੀ ਅਤੇ ਲਵ ਯੂ ਜ਼ਿੰਦਗੀ ਕਹਿਣਾ ਨਾ ਬਹੁਤ ਬਹੁਤ ਬਹੁਤ ਆਸਾਨ ਹੈ, ਪਰ ਅਸੀਂ ਕਹਿੰਦੇ ਨਹੀਂ ਹਾਂ। ਦੇਖੋ ਹੁਣ ਦੇਖੋ 6:04 ਹੋ ਗਏ ਨੇ ਅਤੇ ਸ਼ਾਮ ਦਾ ਸਮਾਂ ਨਾ ਦੋਸਤੋ ਥੋੜ੍ਹਾ ਜਿਹਾ ਅਜੀਬ ਹੁੰਦਾ ਹੈ, ਥੋੜ੍ਹਾ ਜਿਹਾ ਸਪੈਸ਼ਲ ਵੀ ਹੁੰਦਾ ਹੈ। ਪੂਰਾ ਦਿਨ ਕੰਮ ਕਰਦੇ ਕਰਦੇ ਬੰਦਾ ਥੱਕ ਜਾਂਦਾ ਹੈ ਅਤੇ ਹਾਂ ਇਹ ਵੀ ਸੋਚਦਾ ਹੈ ਕਿ ਹੁਣ ਅੱਗੇ ਕੀ ਕਰਨਾ ਹੈ। ਕਿਸੇ ਨੇ ਆਫਿਸ 'ਚ ਮੀਟਿੰਗ ਸੰਭਾਲੀਆਂ ਹੁੰਦੀਆਂ ਨੇ, ਕਿਸੇ ਨੇ ਸ਼ੋਪ 'ਤੇ ਕਸਟਮਰਸ ਅਤੇ ਕਿਸੇ ਨੇ ਘਰ ਦੀਆਂ ਜ਼ਿੰਮੇਦਾਰੀਆਂ। ਪਰ ਹੁਣ ਬਸ ਕੁਝ ਪਲ ਆਪਣੇ ਲਈ ਵੀ ਹੋਣੇ ਚਾਹੀਦੇ ਨੇ ਨਾ। ਇੱਕ ਕੱਪ ਚਾਏ, ਹਲਕੀ ਜਿਹੀ ਮੁਸਕਾਨ ਅਤੇ ਸਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ, ਬਸ ਇੰਨਾ ਹੀ ਕਾਫੀ ਹੁੰਦਾ ਹੈ ਮੂਡ ਫਰੈਸ਼ ਕਰਨ ਦੇ ਲਈ। ਅਤੇ ਤੁਸੀਂ ਦੇਖੋ ਗਰਮੀ ਇੰਨੀ ਜ਼ਿਆਦਾ, ਤੁਸੀਂ ਆਈਸਕ੍ਰੀਮ ਵੀ ਖਾ ਸਕਦੇ ਹੋ ਆਪਣਾ ਮੂਡ ਲਾਈਟ ਕਰਨ ਦੇ ਲਈ। ਅਤੇ ਹੁਣ ਤੁਹਾਡੀ ਇਸ ਸ਼ਾਮ ਨੂੰ ਹੋਰ ਜ਼ਿਆਦਾ ਸਕੂਨ ਭਰੀ ਬਣਾਉਣ ਦੇ ਲਈ ਸੁਣਦੇ ਹਾਂ ਇੱਕ ਖੂਬਸੂਰਤ

ਮੰਨਿਆ ਤੁਹਾਨੂੰ ਰਾਹ ਦੇ ਵਿੱਚ ਕੋਈ ਮਿਲ ਗਿਆ ਤਾਂ ਇਹ ਮਤਲਬ ਤਾਂ ਨਹੀਂ ਤੁਸੀਂ ਡਰਾਈਵ ਜਿਹੜੀ ਹੈ ਬਹੁਤ ਜ਼ਿਆਦਾ ਫਾਸਟ ਕਰੋਗੇ, ਤੁਸੀਂ ਆਰਾਮ ਨਾਲ ਵੀ ਚਲਾ ਸਕਦੇ ਹੋ ਨਾ ਵਹੀਕਲ, ਕਿਉਂਕਿ ਦੇਖੋ ਕੋਈ ਘਰ ਬੈਠਾ ਨਾ ਤੁਹਾਡਾ ਇੰਤਜ਼ਾਰ ਕਰ ਰਿਹਾ। ਸੋ ਹਾਂ, ਸਪੀਡ ਥੋੜ੍ਹੀ ਜਿਹੀ ਘੱਟ ਕਰ ਲਓ, ਹੁਣ ਠੀਕ ਹੈ, ਹਾਂ ਹੁਣ ਪਰਫੈਕਟ ਹੈ। ਤੁਸੀਂ ਇੰਨੀ ਸਪੀਡ ਰੱਖੋ, ਨੋਰਮਲ ਰੱਖੋ, ਜਿਹਦੇ ਨਾਲ ਤੁਸੀਂ ਵੀ ਸੇਫ ਰਹੋਗੇ ਅਤੇ ਤੁਹਾਡੇ ਜਿਹੜੇ ਵੇਟ ਕਰ ਰਹੇ ਨੇ ਉਹ ਵੀ ਤੁਹਾਡੀ ਉਡੀਕ ਕਰਦੇ ਕਰਦੇ ਪਰੇਸ਼ਾਨ ਨਹੀਂ ਹੋਣਗੇ। ਅਤੇ ਇਹ ਜਿਹੜਾ ਸਮਾਂ ਹੈ ਨਾ, ਅਸੀਂ ਸੋਚਦੇ ਹਾਂ ਕੁਛ ਨਾ ਕੁਛ ਯਾਰ ਦਿਮਾਗ ਵਿੱਚ ਚੱਲਦਾ ਹੀ ਰਹਿੰਦਾ। ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਦਿਮਾਗ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਨੇ, ਪੂਰਾ ਦਿਨ ਦੀ ਭੱਜ ਦੌੜ ਤੋਂ ਬਾਅਦ ਬੰਦਾ ਥੋੜ੍ਹਾ ਸ਼ਾਂਤ ਹੁੰਦਾ ਹੈ ਕਿ ਦਿਮਾਗ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ ਥੋਟਸ ਆਉਣੇ ਸ਼ੁਰੂ ਹੋ ਜਾਂਦੇ ਨੇ। ਸੱਚ ਦੱਸਾਂ ਸ਼ਬਦ ਬਹੁਤ ਛੋਟੀ ਚੀਜ਼ ਲੱਗਦੇ ਨੇ, ਪਰ ਇਹਨਾਂ ਦਾ ਨਾ ਅਸਰ ਬਹੁਤ ਵੱਡਾ ਹੁੰਦਾ ਹੈ। ਤੁਸੀਂ ਕਿਸੇ ਨੂੰ ਪਿਆਰ ਨਾਲ ਬੁਲਾ ਲਓ ਤਾਂ ਉਹਦਾ ਦਿਨ ਬਣ ਜਾਂਦਾ, ਅਤੇ ਜੇ ਗੁੱਸੇ ਵਿੱਚ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਜਾਂ ਫਿਰ ਤੁਸੀਂ ਕਿਸੇ ਨੂੰ ਕੁਝ ਬੁਰਾ ਕਹਿ ਦਿੱਤਾ ਤਾਂ ਫਿਰ ਤੁਸੀਂ ਜਾਂ ਤਾਂ ਸੋਰੀ ਕਹਿ ਸਕਦੇ ਹੋ ਜਾਂ ਫਿਰ ਉਸ ਬੰਦੇ ਨੂੰ ਤਾਂ ਨਹੀਂ ਕਹਿ ਸਕਦੇ ਕਿ ਤੁਸੀਂ ਮੈਨੂੰ ਸੋਰੀ ਕਹੋ। ਨੈਕਸਟ ਟਾਈਮ ਦੇ ਲਈ ਉਹਦੇ ਨਾਲ ਬਿਹੇਵੀਅਰ ਚੇਂਜ ਕਰ ਸਕਦੇ ਹੋ ਜਾਂ ਪਿਆਰ ਨਾਲ ਤੁਸੀਂ ਗੱਲ ਨੂੰ ਸੋਰਟ ਆਊਟ ਕਰ ਸਕਦੇ ਹੋ। ਅਤੇ ਕਈ ਲੋਕ ਕਹਿ ਦਿੰਦੇ ਨੇ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਗੱਲ ਕਰਨ ਤੋਂ ਬਾਅਦ, ਪਰ ਹਰ ਮਜ਼ਾਕ ਨਾ ਹਾਸਾ ਨਹੀਂ ਲੈ ਕੇ ਆਉਂਦਾ ਚਿਹਰੇ 'ਤੇ। ਕੁਝ ਗੱਲਾਂ ਚੁੱਪਚਾਪ ਕਿਸੇ ਦੇ ਦਿਲ ਨੂੰ ਤੋੜ ਵੀ ਦਿੰਦੀਆਂ ਨੇ, ਇਸ ਕਰਕੇ ਜਦੋਂ ਵੀ ਗੱਲ ਕਰੋ ਨਾ ਥੋੜ੍ਹਾ ਸੋਚ ਕੇ ਕਰੋ, ਕਿਉਂਕਿ ਤੁਹਾਡੀ ਜਿਹੜੇ ਸ਼ਬਦ ਨੇ ਕਿਸੇ ਲਈ ਮੋਟੀਵੇਸ਼ਨ ਵੀ ਬਣ ਸਕਦੇ ਨੇ ਅਤੇ ਕਿਸੇ ਲਈ ਦੁੱਖ ਦਾ ਕਾਰਨ ਵੀ ਬਣ ਸਕਦੇ ਨੇ। ਸ਼ਾਮ ਦੇ ਸਕੂਨ ਨੂੰ ਖਰਾਬ ਨਾ ਕਰੋ, ਇੰਜੋਏ ਕਰੋ। ਤੁਹਾਡੇ ਨਾਲ ਕਾਫੀ ਸਾਰੇ ਲੋਕ ਜੁੜੇ ਹੋਏ ਨੇ, ਬਹੁਤ ਤੁਹਾਨੂੰ ਪਿਆਰ ਕਰਦੇ ਨੇ। ਨਾ ਸੋਚੋ ਕਿ ਕੋਈ ਤੁਹਾਨੂੰ ਪਿਆਰ ਨਹੀਂ ਕਰਦਾ, ਸਾਰੇ ਤੁਹਾਨੂੰ ਪਿਆਰ ਕਰਦੇ ਨੇ। ਬਸ ਤੁਸੀਂ ਕੀ ਕਰਨਾ, ਤੁਸੀਂ ਕਰਨਾ ਜੀ ਇੰਜੋਏ, ਮੋਟੀਵੇਟ ਰਹਿਣਾ ਹੈ ਅਤੇ ਮਹਿਕ ਦੇ ਨਾਲ ਬਣੇ ਰਹਿਣਾ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ। ਛੋਟੀ ਜਿਹੀ ਪਿਆਰੀ ਜਿਹੀ ਨਾ ਕਹਾਣੀ ਅਸੀਂ ਸੁਣਦੇ ਹਾਂ। ਇੱਕ ਜੰਗਲ ਦੇ ਕੋਨੇ 'ਚ ਨਾ ਇੱਕ ਛੋਟਾ ਜਿਹਾ ਬੀਜ ਮਿੱਟੀ ਵਿੱਚ ਦੱਬਿਆ ਹੋਇਆ ਸੀ। ਉਹਦੇ ਕੋਲ ਇੱਕ ਵੱਡਾ ਤੇ ਬਹੁਤ ਹੀ ਘਣਾ ਨਾ ਬਰਗਦ ਦਾ ਪੇੜ ਸੀ। ਹਰ ਰੋਜ਼ ਬਰਗਦ ਦਾ ਰੁੱਖ ਉਸ ਛੋਟੇ ਬੀਜ ਦਾ ਮਜ਼ਾਕ ਉਡਾਉਂਦਾ ਸੀ। ਉਹ ਕਹਿੰਦਾ ਸੀ, ਤੂੰ ਕੀ ਬਣੇਗਾ, ਮੈਨੂੰ ਵੇਖ ਕਿੰਨਾ ਵੱਡਾ, ਕਿੰਨਾ ਮਜ਼ਬੂਤ, ਕਿੰਨਾ ਵਿਸ਼ਾਲ ਆ ਮੈਂ ਤੇ ਤੂੰ ਮਿੱਟੀ 'ਚ ਦਬਿਆ ਹੋਇਆ ਇੱਕ ਛੋਟਾ ਜਿਹਾ ਦਾਣਾ। ਬੀਜ ਬੜਾ ਸਮਝਦਾਰ ਸੀ, ਉਹ ਚੁੱਪ ਰਹਿੰਦਾ ਸੀ, ਕੁਝ ਨਹੀਂ ਕਹਿੰਦਾ ਸੀ, ਪਰ ਉਹ ਹਰ ਰੋਜ਼ ਥੋੜ੍ਹੀ ਥੋੜ੍ਹੀ ਮਿਹਨਤ ਕਰਦਾ, ਮਿੱਟੀ ਨੂੰ ਚੀਰ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰਦਾ। ਇੱਕ ਦਿਨ ਜੰਗਲ 'ਚ ਬਹੁਤ ਤੇਜ਼ ਆਂਧੀ ਆਈ। ਹਵਾ ਇੰਨੀ ਤੇਜ਼ ਸੀ ਕਿ ਵੱਡੇ ਵੱਡੇ ਰੁੱਖ ਹਿੱਲ ਗਏ। ਬਰਗਦ ਦਾ ਰੁੱਖ ਵੀ ਆਪਣੀਆਂ ਮੋਟੀਆਂ ਜਿਹੜੀਆਂ ਟਾਹਣੀਆਂ ਸੀ ਉਹਦੇ 'ਤੇ ਘਮੰਡ ਕਰ ਰਿਹਾ ਸੀ, ਪਰ ਅਚਾਨਕ ਇੱਕ ਜ਼ੋਰ ਦੀ ਬਿਜਲੀ ਡਿੱਗੀ ਅਤੇ ਉਹਦਾ ਇੱਕ ਵੱਡਾ ਹਿੱਸਾ ਟੁੱਟ ਕੇ ਗਿਰ ਗਿਆ। ਆਂਧੀ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਹੁਣ ਉਹੀ ਛੋਟਾ ਬੀਜ ਮਿੱਟੀ ਤੋਂ ਬਾਹਰ ਆ ਕੇ ਇੱਕ ਪਿਆਰਾ ਜਿਹਾ ਨਵਾਂ ਪੌਦਾ ਬਣ ਗਿਆ। ਉਹ ਬਰਗਦ ਕੋਲ ਗਿਆ ਅਤੇ ਪਿਆਰ ਨਾਲ ਕਹਿੰਦਾ, ਵੱਡਾ ਹੋਣਾ ਬੁਰੀ ਗੱਲ ਨਹੀਂ, ਪਰ ਕਿਸੇ ਨੂੰ ਛੋਟਾ ਸਮਝਣਾ ਜ਼ਰੂਰ ਬੁਰੀ ਗੱਲ ਹੈ। ਦੋਸਤੋ, ਜ਼ਿੰਦਗੀ 'ਚ ਵੀ ਕਈ ਵਾਰੀ ਅਸੀਂ ਕਿਸੇ ਨੂੰ ਵੀਕ, ਛੋਟਾ ਜਾਂ ਕਮਜ਼ੋਰ ਸਮਝ ਲੈਂਦੇ ਹਾਂ, ਪਰ ਹਰ ਵਾਰ ਹਰ ਇਨਸਾਨ ਦੇ ਅੰਦਰ ਇੱਕ ਨਵੀਂ ਅਤੇ ਸ਼ੁਰੂਆਤ ਕਰਨ ਦੀ ਤਾਕਤ ਜ਼ਰੂਰ ਹੁੰਦੀ ਹੈ। ਕਿਸੇ ਦਾ ਅੱਜ ਦੇਖ ਕੇ ਉਹਦਾ ਕੱਲ੍ਹ ਡਿਸਾਈਡ ਨਾ ਕਰੋ, ਕਿਉਂਕਿ ਵਕਤ ਜਦੋਂ ਬਦਲਦਾ ਹੈ ਨਾ ਤਾਂ ਛੋਟੇ ਬੀਜ ਵੀ ਵੱਡੇ ਜੰਗਲ ਬਣ ਜਾਂਦੇ ਨੇ। ਫਿਰ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਏਗੀ। ਅਤੇ ਹੁਣ ਸਮਝ ਲੱਗ ਹੀ ਗਈ ਹੈ ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਇੱਕ ਸੁੰਦਰ ਜਿਹਾ, ਸੋਹਣਾ ਜਿਹਾ, ਪਿਆਰਾ ਜਿਹਾ ਗੀਤ ਅਸੀਂ ਸੁਣਦੇ ਹਾਂ ਮਿਕਾ ਸਿੰਘ ਦੀ ਆਵਾਜ਼ ਦੇ ਵਿੱਚ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਘੜੀ ਦੇ ਮੁਤਾਬਕ 6:19 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।

0: ਤੁਸੀਂ ਵੀ ਲਵਾ ਲਓ
1: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਅਤੇ IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ ਹੋਵੇਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਸ ਨਾਲ ਪੋਲਿੰਗ ਫੀਸਦ ਲਗਭਗ 64% ਹੋ ਗਈ। ਇਹ ਨਗਰ ਨਿਗਮ ਚੋਣਾਂ ਨੂੰ ਸਾਲ 2027 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ। ਇਸ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਗਿਣਤੀ ਕੇਂਦਰਾਂ 'ਤੇ ਸਾਰੇ ਪ੍ਰਬੰਧ ਕਰ ਲਏ ਨੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਾਅਦ ਵਿੱਚ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰ ਮਸਜਿਦ ਅਤੇ ਸ਼ਾਹੀ ਈਦਗਾਹ 'ਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਦੇ ਇਮਾਮਾਂ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਭਾਈਚਾਰੇ ਨਾਲ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਵਿੱਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਸ਼ਰਧਾਲੂਆਂ ਨੇ ਫਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ 'ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਗੁਰਦਾਸਪੁਰ ਅਤੇ ਹੋਰਨਾਂ ਕਈ ਥਾਵਾਂ 'ਤੇ ਮਸਜਿਦਾਂ ਅਤੇ ਈਦਗਾਹਾਂ 'ਚ ਨਮਾਜ਼ ਅਦਾ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ। ਬਰਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ 'ਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿੱਚ ਉਹ ਜੂਨ 2022 'ਚ BJP 'ਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲਾਂ ਦਾ ਕਾਰਜਕਾਲ ਇਸ ਸਾਲ ਜੁਲਾਈ 'ਚ ਖਤਮ ਹੋ ਰਿਹਾ ਹੈ ਅਤੇ ਉਹ ਪੰਜਾਬ 'ਚ ਪਾਰਟੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ BJP ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਹਨਾਂ ਲਈ ਬਹੁਤ ਹੀ ਮਾਣ ਅਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਹੈ। ਪੰਜਾਬ BJP ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌੜ ਨੇ ਵੀ ਸ੍ਰੀ ਢਿੱਲੋਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਪਾਰ ਚੰਡੀਗੜ੍ਹ ਨੇ ਅੱਜ ਵੀਰ ਸਾਵਰਕਰ ਜਯੰਤੀ ਮੌਕੇ ਆਪਣੇ ਦਫ਼ਤਰ ਵਿਖੇ ਇੱਕ ਭਾਸ਼ਣ ਮੁਕਾਬਲਾ ਅਤੇ ਰੀਲ ਮੇਕੇ ਮੁਕਾਬਲਾ ਕਰਵਾਇਆ। ਇਸ ਸਮਾਰੋਹ 'ਚ ਚੰਡੀਗੜ੍ਹ ਭਾਰਤ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵੀਰ ਸਾਵਰਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਰਚਨਾਤਮਕਤਾ, ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਣ ਮੁਕਾਬਲਾ ਵਿਕਸਿਤ ਭਾਰਤ ਦੇ ਨਿਰਮਾਣ 'ਚ ਵੀਰ ਸਾਵਰਕਰ ਦੇ ਵਿਚਾਰਾਂ ਦੀ ਸਾਰਥਕਤਾ ਵਿਸ਼ੇ 'ਤੇ ਕਰਵਾਇਆ ਗਿਆ, ਜਦਕਿ ਰੀਲ ਮੇਕਿੰਗ ਮੁਕਾਬਲਾ 'ਚ ਵੀਰ ਸਾਵਰਕਰ ਅੱਜ ਦੇ ਨੌਜਵਾਨਾਂ ਨਾਲ ਗੱਲ ਕਰਦੇ ਵਿਸ਼ੇ 'ਤੇ ਕੇਂਦਰਿਤ ਸੀ। ਦੋਵਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵਕ ਸੰਜੀਵ ਰਾਣਾ ਵੱਲੋਂ ਇਨਾਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀਰ ਸਾਵਰਕਰ ਦੇ ਆਦਰਸ਼ਾਂ ਅਤੇ ਕਦਰਾਂ ਕੀਮਤਾਂ ਨੂੰ ਆਪਣਾ ਰੋਜ਼ਾਨਾ ਜੀਵਨ 'ਚ ਸ਼ਾਮਲ ਕਰਨਾ ਚਾਹੀਦਾ ਤਾਂ ਜੋ ਸਮਾਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਸਕੇ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਸਰਗਰਮ ਯੋਗਦਾਨ ਪਾਇਆ ਜਾ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRRNU ਜਲੰਧਰ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਵੱਲੋਂ ਨਵੀਂ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ

0: ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਪ੍ਰਧਾਨ ਨਵੀਂ ਦਿੱਲੀ 'ਚ CBSE ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ 'ਚ ਅੰਤਰ ਅਤੇ ਮੁੜ ਮੁਲਾਂਕਣ ਪੋਰਟਲ 'ਚ ਤਕਨੀਕੀ ਖਾਮੀਆਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ
1: बच्चों को ट्रांसपेरेंटली अपने मार्क के बारे में जानकारी मिले, उनको ट्रांसपेरेंटली स्कैन कॉपी के माध्यम से उनकी आंसर शीट उनके हाथ में आए, ये OSM की व्यवस्था है। पहली बार देश में CBSE ने इसको प्रयोग किया, उसमें कुछ विसंगति ध्यान में आ रही है, इसको मैं दायित्व लेता हूँ, उसको इसे ठीक करा जाए। हम एक भी विद्यार्थी की ऑन आंसर्ड क्वारी को असमाधित नहीं छोड़ेंगे।
0: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ ਤੇ ਵਿਸ਼ੇਸ਼ ਸੂਤ ਨੂੰ ਅੱਜ ਕੇਰਲ ਦੇ ਏਜੀਮਾਲਾ 'ਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ 'ਚ ਭਾਰਤੀ ਜਲ ਸੈਨਾ 'ਚ ਬਤੌਰ ਅਫਸਰ ਕਮਿਸ਼ਨ ਮਿਲਿਆ। ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਾਈਸ

0: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ ਅਤੇ ਵਿਸ਼ੇਸ਼ ਸੂਦ ਨੂੰ ਅੱਜ ਕੇਰਲ ਦੇ ਏਜੀਮਾਲਾ 'ਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ 'ਚ ਭਾਰਤੀ ਜਲ ਸੈਨਾ 'ਚ ਬਤੌਰ ਅਫਸਰ ਕਮਿਸ਼ਨ ਮਿਲਿਆ। ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ ਵਾਈਸ ਐਡਮਿਰਲ ਸਮੀਰ ਸਕਸੈਨਾ ਨੇ ਕੀਤਾ। ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਅਤੇ ਮੋਹਾਲੀ ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ 'ਚ 2 ਸਾਲ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਰਾਸ਼ਟਰ ਰੱਖਿਆ ਅਕਾਦਮੀ 'ਚ 3 ਸਾਲ ਅਤੇ INH 1 ਸਾਲ ਦੀ ਸੇਵਾ ਸਿਖਲਾਈ ਪੂਰੀ ਕੀਤੀ ਹੈ। ਹੁਣ ਉਹ ਜਲਦ ਹੀ ਭਾਰਤੀ ਜਲ ਸੈਨਾ 'ਚ ਡਿਊਟੀਆਂ ਨਿਭਾਉਣਗੇ। ਪੰਜਾਬ ਦੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ 'ਚ ਦੇਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਬਸ਼ੀਰ ਬਦਰ ਲੰਮੇ ਸਮੇਂ ਤੋਂ ਬਿਮਾਰ ਸਨ। ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦੇ ਦੇਹਾਂਤ 'ਤੇ ਦੁੱਖ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਅਪੀਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਹਿਲ ਮੁਤਾਬਕ ਹਰ ਬੁੱਧਵਾਰ ਨੂੰ ਵਾਹਨ ਮੁਕਤ ਦਿਵਸ ਮਨਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਬੀਤੇ ਦਿਨੀ ਸੈਕਟਰ 14 ਅਤੇ 25 ਸਥਿਤ PU ਕੈਂਪਸ 'ਚ ਚਲਾਏ ਗਏ ਵਾਹਨ ਮੁਕਤ ਬੁੱਧਵਾਰ ਅਭਿਆਨ 'ਚ ਹਿੱਸਾ ਲਿਆ। ਵਾਈਸ ਚਾਂਸਲਰ ਪ੍ਰੋਫੈਸਰ ਰੇਨੂਵਿਕ ਦੀ ਪ੍ਰਧਾਨਗੀ ਹੇਠ ਹੋਈ ਯੂਨੀਵਰਸਿਟੀ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਅਭਿਆਨ ਸ਼ੁਰੂ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪਿਛਲੇ 1 ਹਫ਼ਤੇ ਤੋਂ ਵੱਧ ਸਮੇਂ ਤੋਂ ਪ੍ਰਭਾਵਿਤ ਕਰਨ ਵਾਲੀ ਭਿਆਨਕ ਲੂ ਅੱਜ ਕੁਝ ਹੱਦ ਤੱਕ ਘਟੀ ਹੈ। ਸਵੇਰ ਸਮੇਂ ਹੋਈ ਬਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਪਹਿਲਾਂ ਤੋਂ ਜਾਰੀ ਕੀਤੇ ਗਏ ਲੂ ਬਾਰੇ ਯੈਲੋ ਅਤੇ ਔਰੇਂਜ ਅਲਰਟ ਨੂੰ ਅੱਜ ਗਰਜ ਚਮਕ ਦੇ ਨਾਲ ਮੀਂਹ ਬਾਰੇ ਰੈੱਡ ਅਲਰਟ 'ਚ ਬਦਲ ਦਿੱਤਾ। ਪੰਜਾਬ 'ਚ ਇਹਨਾਂ ਜ਼ਿਲ੍ਹਿਆਂ 'ਤੇ ਅੱਜ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਬਾਰੇ ਰੈੱਡ ਅਲਰਟ ਹੈ। ਉਹਨਾਂ ਜ਼ਿਲ੍ਹਿਆਂ 'ਚ ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ ਅਤੇ ਨਵਾਂ ਸ਼ਹਿਰ ਦੇ ਕੁਝ ਹਿੱਸੇ ਸ਼ਾਮਲ ਨੇ। ਹਾਲਾਂਕਿ ਕੱਲ੍ਹ 29 ਮਈ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਹੋਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ। 30 ਮਈ ਨੂੰ ਇੱਕ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਅੱਜ ਪੰਜਾਬ ਦੇ ਫਰੀਦਕੋਟ ਅਤੇ ਹਰਿਆਣਾ ਦਾ ਸਿਰਸਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਸਰਹੰਦ ਕੌਮੀ ਸ਼ਾਹਰਾਹ 'ਤੇ ਪੈਂਦੇ ਪਿੰਡ ਪਤਾਸਰੀ ਕਲਾਂ ਨੇੜੇ ਇੱਕ ਬੱਸ ਦੇ ਟਰਾਲੇ ਦੀ ਟੱਕਰ ਹੋਣ ਕਾਰਨ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 15 ਮੁਸਾਫਰ ਜ਼ਖਮੀ ਹੋਏ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਦੇ ਕਟੜਾ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਅੱਗੇ ਜਾ ਰਹੇ ਇੱਕ ਵੱਡੇ ਟਰਾਲੇ ਦੇ ਪਿੱਛੇ ਜਾ ਟਕਰਾਈ। ਟੱਕਰ ਦੌਰਾਨ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਸ ਹਾਦਸੇ 'ਚ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ 15 ਮੁਸਾਫਰ ਗੰਭੀਰ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਉਧਰ ਬਟਾਲਾ ਰੇਲਵੇ ਸਟੇਸ਼ਨ ਦੇ ਇੱਕ ਸ਼ੈੱਡ ਨੇੜੇ ਅਚਾਨਕ ਅੱਗ ਲੱਗਣ ਕਾਰਨ ਸਮਾਨ ਦਾ ਨੁਕਸਾਨ ਹੋਇਆ। ਰੇਲਵੇ ਸਟੇਸ਼ਨ ਦੇ ਸਟਾਫ ਅਤੇ ਰੇਲਵੇ ਪੁਲਿਸ ਕਰਮਚਾਰੀਆਂ ਵੱਲੋਂ ਇਸ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ 'ਤੇ ਕਾਬੂ ਪਾ ਲਿਆ ਗਿਆ, ਪਰ ਤਾਰਾਂ ਦੇ ਬੰਡਲ ਅਤੇ ਪਲਾਸਟਿਕ ਦੀਆਂ ਪਾਈਪਾਂ ਦਾ ਨੁਕਸਾਨ ਹੋਇਆ। IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ। ਅਤੇ IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਘਰ ਮੁਫ਼ਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
2: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ PM Surya Ghar.gov.in ਤੇ।
3: ਹਰ ਘਰ ਸੂਰਿਆ ਘਰ।
4: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ। ਦੋਸਤੋ, ਅਕਸਰ ਅਸੀਂ ਨਾ ਸੋਚਦੇ ਰਹਿੰਦੇ ਹਾਂ, ਸਾਡੇ ਦਿਮਾਗ ਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਕਿ ਅਸੀਂ ਦੇਖਦੇ ਹਾਂ ਕਈ ਲੋਕਾਂ ਨੂੰ ਵੀ ਕਿ ਉਹਨਾਂ ਦੇ ਚਿਹਰੇ 'ਤੇ ਤਾਂ ਇੰਨੀ ਮੁਸਕੁਰਾਹਟ ਹੁੰਦੀ ਹੈ, ਇੰਨੀ ਖੁਸ਼ੀ ਹੁੰਦੀ ਹੈ, ਲੇਕਿਨ ਅੰਦਰ ਹੀ ਅੰਦਰ ਉਹ ਕਿਤੇ ਨਾ ਕਿਤੇ ਘੁੱਟ ਘੁੱਟ ਕੇ ਮਰ ਰਹੇ ਹੁੰਦੇ ਨੇ। ਸੋ ਜੇਕਰ ਇਹੋ ਜਿਹੇ ਦੋਸਤ ਮੈਨੂੰ ਸੁਣ ਰਹੇ ਨੇ ਤੇ ਇਹ ਸਟੋਰੀ ਜਿਹੜੀ ਹੈ ਨਾ ਉਹਨਾਂ ਲਈ ਹੈ। ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਇੱਕ ਨੌਜਵਾਨ ਮੁੰਡਾ ਰਹਿੰਦਾ ਸੀ ਜਿਸਦਾ ਨਾਮ ਸੀ ਅਮਨ। ਬਾਹਰੋਂ ਵੇਖਣ 'ਚ ਸਭ ਕੁਝ ਠੀਕ ਲੱਗਦਾ ਸੀ ਪਰ ਅੰਦਰ ਅੰਦਰ ਨਾ ਉਹ ਹਰ ਵੇਲੇ ਫਿਕਰਾਂ 'ਚ ਡੁੱਬਿਆ ਰਹਿੰਦਾ ਸੀ। ਉਹਨੂੰ ਹਰ ਗੱਲ ਦੀ ਟੈਨਸ਼ਨ ਰਹਿੰਦੀ ਸੀ, ਜੇ ਮੈਂ ਫੇਲ ਹੋ ਗਿਆ ਤਾਂ ਕੀ ਹੋਏਗਾ, ਜੇ ਲੋਕ ਮੇਰੇ ਬਾਰੇ ਪਤਾ ਨਹੀਂ ਕੀ ਸੋਚਣਗੇ, ਕੀ ਗੱਲ ਕਰਨਗੇ, ਜੇ ਕੱਲ੍ਹ ਕੁਝ ਬੁਰਾ ਹੋ ਗਿਆ ਫੇਰ ਕੀ ਹੋਏਗਾ। ਉਹ ਇੰਨਾ ਸੋਚਦਾ ਰਹਿੰਦਾ ਸੀ ਕਿ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਸੀ। ਇੱਕ ਦਿਨ ਉਹ ਪਿੰਡ ਦੇ ਇੱਕ ਬਜ਼ੁਰਗ ਕੋਲ ਗਿਆ ਅਤੇ ਕਹਿੰਦਾ, ਮੈਂ ਥੱਕ ਗਿਆ ਹਾਂ ਆਪਣੇ ਆਪ ਦੀਆਂ ਸੋਚਾਂ ਤੋਂ ਹੀ। ਬਜ਼ੁਰਗ ਮੁਸਕਰਾਇਆ ਅਤੇ ਉਹਨੂੰ ਇੱਕ ਗੱਲ ਨਾ ਉਸਨੇ ਕਹੀ ਕਿ ਤੂੰ ਇੱਕ ਕੰਮ ਕਰ, ਗਲਾਸ ਲੈ ਪਾਣੀ ਦਾ, ਫਿਰ ਕਹਿੰਦੇ ਕਿ ਇਸ ਗਲਾਸ ਨੂੰ ਇੱਕ ਮਿੰਟ ਲਈ ਫੜ ਕੇ ਰੱਖ। ਅਮਨ ਨੇ ਆਸਾਨੀ ਨਾਲ ਉਸ ਗਲਾਸ ਨੂੰ ਫੜ ਲਿਆ। ਫਿਰ ਬਜ਼ੁਰਗ ਕਹਿੰਦਾ, ਹੁਣ ਇਸੇ ਗਲਾਸ ਨੂੰ ਨਾ ਇੱਕ ਘੰਟੇ ਲਈ ਫੜ ਕੇ ਰੱਖ। ਥੋੜ੍ਹੀ ਦੇਰ ਬਾਅਦ ਅਮਨ ਦਾ ਹੱਥ ਜਿਹੜਾ ਨਾ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਿਆ, ਦੁਖਣ ਲੱਗ ਪਿਆ। ਬਜ਼ੁਰਗ ਨੇ ਪੁੱਛਿਆ, ਗਲਾਸ ਦਾ ਵੇਟ ਵਧਿਆ? ਅਮਨ ਕਹਿੰਦਾ, ਨਹੀਂ। ਬਜ਼ੁਰਗ ਪਿਆਰ ਨਾਲ ਕਹਿੰਦਾ, ਟੈਂਸ਼ਨ ਵੀ ਗਲਾਸ ਵਰਗੀ ਹੁੰਦੀ ਹੈ, ਥੋੜ੍ਹੀ ਦੇਰ ਲਈ ਸੋਚੋ ਤਾਂ ਠੀਕ, ਫਿਰ ਜੇ ਸਾਰਾ ਦਿਨ ਸਾਰੀ ਰਾਤ ਪਕੜ ਕੇ ਬੈਠੇ ਰਹੋ ਤਾਂ ਉਹ ਤੁਹਾਨੂੰ ਨਾ ਥਕਾ ਦਿੰਦੀ ਹੈ, ਤੁਹਾਨੂੰ ਪਰੇਸ਼ਾਨ ਕਰ ਦਿੰਦੀ ਹੈ। ਸੋ ਅਮਨ ਨੇ ਉਸ ਦਿਨ ਇੱਕ ਵੱਡੀ ਗੱਲ ਸਿੱਖ ਲਈ, ਹਰ ਪ੍ਰੋਬਲਮ ਦਾ ਸੋਲਿਊਸ਼ਨ ਤੁਰੰਤ ਨਹੀਂ ਮਿਲਦਾ ਪਰ ਹਰ ਵੇਲੇ ਪ੍ਰੋਬਲਮ ਬਾਰੇ ਸੋਚਦੇ ਰਹਿਣਾ ਸੋਲਿਊਸ਼ਨ ਤੋਂ ਹੋਰ ਜ਼ਿਆਦਾ ਦੂਰ ਕਰ ਦਿੰਦਾ। ਸੋ ਜੇਕਰ ਮਤਲਬ ਅਸੀਂ ਕਹਿ ਸਕਦੇ ਹਾਂ ਦੋਸਤੋ, ਐਨਜ਼ਾਇਟੀ ਮਤਲਬ ਇਹ ਨਹੀਂ ਹੁੰਦਾ ਕਿ ਕਮਜ਼ੋਰ ਹੋ, ਇਸਦਾ ਮਤਲਬ ਸਿਰਫ ਇੰਨਾ ਹੈ ਕਿ ਤੁਸੀਂ ਬਹੁਤ ਕੁਝ ਇਕੱਲੇ ਸੰਭਾਲ ਰਹੇ ਹੋ ਅਤੇ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹੋ। ਕਦੇ ਕਦੇ ਬਸ ਰੁਕ ਜਾਣਾ ਹੀ ਜ਼ਰੂਰੀ ਹੁੰਦਾ ਹੈ, ਆਪਣੇ ਆਪ ਨੂੰ ਸੰਭਾਲਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤਾਂ ਕੀ ਸੋਚਿਆ, ਕੀ ਸਮਝਿਆ ਇਸ ਕਹਾਣੀ ਤੋਂ? ਜਿਹੜੇ ਮੇਰੇ ਦੋਸਤ ਐਨਜ਼ਾਇਟੀ ਫੇਸ ਕਰ ਰਹੇ ਨੇ ਜਾਂ ਫਿਰ ਬਹੁਤ ਜ਼ਿਆਦਾ ਪਰੇਸ਼ਾਨ ਨੇ, ਉਹਨਾਂ ਨੂੰ ਸਮਝ ਆ ਗਿਆ ਹੋਏਗਾ ਕਿ ਹੁਣ ਪ੍ਰੋਬਲਮ ਨੂੰ ਲੈ ਕੇ ਬਹਿਣਾ ਨਹੀਂ ਹੈ, ਆਪਣੀ ਪ੍ਰੋਬਲਮ ਨੂੰ ਥੋੜ੍ਹਾ ਟਾਈਮ ਦਿਓ, ਆਪਣੇ ਆਪ ਸੋਲਵ ਹੋ ਜਾਏਗੀ।

ਦੁਨੀਆ ਤੋਂ ਡਰਦੀ ਫਿਰੇ ਤੇ ਇੱਕ ਕੁੜੀ ਇਹੋ ਜਿਹੀ ਸੀ ਜਿਹੜੀ ਬਹੁਤ ਜ਼ਿਆਦਾ ਡਰਦੀ ਸੀ, ਜਿਹਦੇ ਬਾਰੇ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ। ਇੱਕ ਪਿਆਰੀ ਜਿਹੀ ਸਟੋਰੀ ਹੈ। ਇੱਕ ਕੁੜੀ ਸੀ ਜਿਹਦਾ ਨਾਂ ਸੀ ਮਹਿਰ। ਬਾਹਰ ਤੋਂ ਹਮੇਸ਼ਾ ਹੱਸਦੀ ਰਹਿੰਦੀ ਸੀ ਪਰ ਘਰ ਦੇ ਅੰਦਰ ਨਾ ਉਹ ਰੋਜ਼ ਟੁੱਟ ਟੁੱਟ ਕੇ ਰੋਂਦੀ ਸੀ। ਉਹ ਜੋ ਵੀ ਕਰਦੀ ਸੀ ਘਰ ਵਾਲੇ ਨਾ ਕਹਿੰਦੇ ਸੀ, ਕੋਈ ਨਾ ਕੋਈ ਕਮੀ ਕੱਢ ਹੀ ਦਿੰਦੇ ਸੀ, ਤੂੰ ਕਿਸੇ ਕੰਮ ਦੀ ਨਹੀਂ ਹੈਗੀ, ਤੇਰੇ ਕਰਕੇ ਸਾਡੀ ਇੱਜ਼ਤ ਖਰਾਬ ਹੁੰਦੀ ਹੈ। ਇਹ ਗੱਲਾਂ ਰੋਜ਼ ਸੁਣ ਸੁਣ ਕੇ ਉਹ ਚੁੱਪ ਜਿਹੀ ਹੋ ਗਈ ਸੀ। ਇੱਕ ਦਿਨ ਨਾ ਬਹੁਤ ਰੋ ਕੇ ਆਪਣੀ ਦਾਦੀ ਦੇ ਕੋਲ ਬੈਠੀ। ਦਾਦੀ ਨੇ ਕੁਝ ਨਹੀਂ ਕਿਹਾ, ਬਸ ਉਹਨੂੰ ਨਾ ਆਪਣੇ ਨਾਲ ਬਗੀਚੇ 'ਚ ਲੈ ਕੇ ਚਲੀ ਗਈ। ਉੱਥੇ ਇੱਕ ਛੋਟਾ ਜਿਹਾ ਪੌਦਾ ਸੀ, ਥੋੜ੍ਹਾ ਟੇਢਾ ਮੇਢਾ ਕਮਜ਼ੋਰ ਜਿਹਾ। ਮਹਿਰ ਕਹਿੰਦੀ, ਇਹ ਪੌਦਾ ਤਾਂ ਸ਼ਾਇਦ ਕਦੇ ਵੱਡਾ ਹੀ ਨਹੀਂ ਹੋ ਪਾਵੇਗਾ। ਦਾਦੀ ਮੁਸਕਰਾਈ ਤੇ ਕਹਿੰਦੀ, ਜਦੋਂ ਪੌਦੇ ਨੂੰ ਰੋਜ਼ ਪੈਰਾਂ ਨਾਲ ਕੁਚਲਿਆ ਜਾਵੇ, ਜਦੋਂ ਉਹਨੂੰ ਧੁੱਪ ਤੇ ਪਾਣੀ ਵੀ ਠੀਕ ਨਾ ਮਿਲੇ, ਫਿਰ ਵੀ ਜੇ ਉਹ ਜ਼ਿੰਦਾ ਖੜਾ ਹੈ ਨਾ ਤਾਂ ਸਮਝ ਲਏ ਉਹ ਬਹੁਤ ਮਜ਼ਬੂਤ ਹੈ। ਫਿਰ ਮਹਿਰ ਜਿਹੜੀ ਹੈ ਨਾ ਉਹ ਚੁੱਪ ਹੋ ਗਈ। ਦਾਦੀ ਫਿਰ ਕਹਿੰਦੀ, ਬੇਟਾ ਹਰ ਵਾਰ ਪ੍ਰੋਬਲਮ ਤੇਰੇ ਅੰਦਰ ਨਹੀਂ ਹੁੰਦੀ, ਕਈ ਵਾਰ ਲੋਕਾਂ ਦਾ ਤਰੀਕਾ ਗਲਤ ਹੁੰਦਾ ਹੈ। ਪਰ ਯਾਦ ਰੱਖੀਂ, ਕਿਸੇ ਦੇ ਬੁਰੇ ਸ਼ਬਦ ਤੇਰੇ ਅਸਲੀ ਮੁੱਲ ਨੂੰ ਡਿਸਾਈਡ ਨਹੀਂ ਕਰ ਸਕਦੇ। ਉਸ ਦਿਨ ਤੋਂ ਬਾਅਦ ਮਹਿਰ ਨੇ ਆਪਣੇ ਆਪ ਨੂੰ ਹੇਟ ਕਰਨਾ ਛੱਡ ਦਿੱਤਾ। ਉਹ ਹੌਲੀ ਹੌਲੀ ਆਪਣੇ ਸੁਪਨੇ ਪੂਰੇ ਕਰਨ ਲੱਗ ਪਈ। ਅਤੇ ਦੋਸਤੋ, ਜੇ ਜ਼ਿੰਦਗੀ 'ਚ ਤੁਹਾਨੂੰ ਆਪਣੇ ਲੋਕ ਸਮਝ ਨਹੀਂ ਪਾ ਰਹੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਗਲਤ ਹੋ। ਕਦੇ ਕਦੇ ਫੁੱਲ ਵੀ ਉਹ ਉਸ ਜਗ੍ਹਾ 'ਤੇ ਖਿਲ ਜਾਂਦਾ ਹੈ ਜਿੱਥੇ ਉਹਨੂੰ ਪਿਆਰ ਘੱਟ ਮਿਲਦਾ ਹੈ, ਪਰ ਫਿਰ ਵੀ ਉਹ ਆਪਣੀ ਖੁਸ਼ਬੂ ਕਿਤੇ ਨਾ ਕਿਤੇ ਦੂਜਿਆਂ ਤੱਕ ਪਹੁੰਚਾ ਹੀ ਦਿੰਦਾ। ਇਸ ਕਰਕੇ ਆਪਣੀ ਲਾਈਫ ਦੇ ਵਿੱਚ ਆਪਣੀ ਵੈਲਿਊ ਕਰੋ, ਗੁੱਸਾ ਨਾ ਕਰੋ, ਟੈਨਸ਼ਨ ਫਰੀ ਰਹੋ ਅਤੇ ਆਪਣੇ ਆਪ ਨੂੰ ਪਿਆਰ ਕਰੋ। ਬਸ ਇਹੀ ਕਹਿਣਾ ਹੈ ਆਪਣੇ ਆਪ ਨੂੰ ਅਤੇ ਆਪਣੀ ਜ਼ਿੰਦਗੀ ਨੂੰ। ਲਵ ਯੂ ਜ਼ਿੰਦਗੀ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ। ਲਵ ਯੂ ਜ਼ਿੰਦਗੀ।

ਕੀਤਾ ਹੈ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਲਵ ਯੂ ਜ਼ਿੰਦਗੀ ਪਤਾ ਹੈ ਨਾ ਖੁਦ ਨੂੰ ਯਾਦ ਰੱਖਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਅਸੀਂ ਸਾਰਾ ਦਿਨ ਕੰਮ ਟੈਨਸ਼ਨ ਰਿਸਪੋਂਸੀਬਿਲਿਟੀ ਇੰਨੇ ਬਿਜ਼ੀ ਹੋ ਜਾਂਦੇ ਹਾਂ ਕਿ ਆਪਣੇ ਲਈ 10 ਮਿੰਟ ਵੀ ਕੱਢ ਨਹੀਂ ਪਾਉਂਦੇ ਪਰ ਬਿਲੀਵ ਕਰੋ ਛੋਟੀ ਛੋਟੀ ਖੁਸ਼ੀਆਂ ਹੀ ਲਾਈਫ ਨੂੰ ਬਿਊਟੀਫੁਲ ਬਣਾ ਦਿੰਦੀਆਂ ਨੇ ਅਤੇ ਦੇਖੋ ਸ਼ਾਮ ਦੇ 6:44 ਹੋ ਰਹੇ ਨੇ ਅਤੇ ਇਹ ਸਮਾਂ ਹੁੰਦਾ ਹੈ ਕਿ ਯਾਰ ਕੁਛ ਟੇਸਟ 'ਚ ਖਾਈਏ ਕੁਛ ਯਮੀ ਯਮੀ ਜਿਹਾ ਨਾ ਢਿੱਡ 'ਚ ਚਲਾ ਜਾਏ ਤਾਂ ਪੂਰੇ ਦਿਨ ਦੀ ਥਕਾਨ ਜਿਹੜੀ ਹੈ ਨਾ ਉਹ ਦੂਰ ਹੋ ਜਾਂਦੀ ਹੈ ਇੱਕ ਪਿਆਰੀ ਜਿਹੀ ਚਾਏ ਹਲਕਾ ਜਿਹਾ ਮਿਊਜ਼ਿਕ ਅਤੇ ਟੇਸਟੀ ਸਨੈਕ ਬਸ ਫਿਰ ਹੋਰ ਕੀ ਹੀ ਚਾਹੀਦਾ ਜ਼ਿੰਦਗੀ ਦੇ ਵਿੱਚ ਅਤੇ ਜੇ ਤੁਸੀਂ ਵੀ ਸੋਚ ਰਹੇ ਹੋ ਨਾ ਕਿ ਅੱਜ ਸ਼ਾਮ ਚਾਏ ਦੇ ਨਾਲ ਕੋਈ ਸਪੈਸ਼ਲ ਸਨੈਕ ਅਸੀਂ ਖਾ ਲਈਏ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਨਾ ਤੁਸੀਂ ਕੀ ਬਣਾ ਸਕਦੇ ਹੋ ਫਿਰ ਤੁਸੀਂ ਟਰਾਈ ਕਰੋ ਜੀ ਬ੍ਰੈਡ ਪੀਜ਼ਾ ਬਾਈਟਸ ਬਸ ਬ੍ਰੈਡ ਲਓ ਉਸਦੇ ਉੱਤੇ ਥੋੜ੍ਹੇ ਜਿਹੇ ਤੁਸੀਂ ਪੀਜ਼ਾ ਸੌਸ ਲਗਾਓ ਪਿਆਜ਼ ਸ਼ਿਮਲਾ ਮਿਰਚ ਅਤੇ ਥੋੜ੍ਹਾ ਜਿਹਾ ਕੌਰਨ ਵੀ ਤੁਸੀਂ ਉਹਦੇ 'ਤੇ ਡਾਲ ਸਕਦੇ ਹੋ ਫਿਰ ਉੱਪਰ ਚੀਜ਼ ਸਪ੍ਰਿੰਕਲ ਕਰਕੇ ਤਵਾ ਜਾਂ ਫਿਰ ਓਵਨ ਦੇ ਵਿੱਚ ਹਲਕਾ ਜਿਹਾ ਕ੍ਰਿਸਪੀ ਹੋਣ ਤੱਕ ਸੇਕ ਲਓ 5-10 ਮਿੰਟ 'ਚ ਰੈਡੀ ਹੋ ਜਾਏਗਾ ਅਤੇ ਟੇਸਟੀ ਟੇਸਟੀ ਤੁਸੀਂ ਉਸਨੂੰ ਚਾਏ ਦੇ ਨਾਲ ਕੋਲਡ ਡਰਿੰਕ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਜੀ ਕੰਮ ਤਾਂ ਚੱਲਦਾ ਰਹਿੰਦਾ ਹੈ ਪਰ ਜ਼ਿੰਦਗੀ ਦੇ ਸਵਾਦ ਨੂੰ ਇੰਜੋਏ ਕਰਨਾ ਵੀ ਇਕੁਅਲੀ ਇੰਪੋਰਟੈਂਟ ਹੈ ਹੁਣ ਤੁਸੀਂ ਵੀ ਚਾਏ ਬਣਾਓ ਸਨੈਕਸ ਰੈਡੀ ਕਰੋ ਅਤੇ ਇੰਜੋਏ ਕਰੋ ਆਪਣੀ ਬਿਊਟੀਫੁਲ ਜਿਹੀ ਸ਼ਾਮ ਦੇ ਨਾਲ ਇਸ ਖੂਬਸੂਰਤ ਜਿਹੇ ਸੌਂਗ ਨੂੰ ਜਿਹੜਾ ਅਸੀਂ ਹੁਣ ਸੁਣਾਂਗੇ ਜਸੀ ਗਿੱਲ ਦੀ ਆਵਾਜ਼ ਦੇ ਵਿੱਚ

ਅਸੀਂ ਸਾਰੇ ਇਸ ਜ਼ਿੰਦਗੀ 'ਚ ਬਹੁਤ ਕੁਝ ਕਮਾਉਣ ਦੀ ਰੇਸ 'ਚ ਲੱਗੇ ਹੋਏ ਹਾਂ। ਪੈਸੇ, ਸਕਸੈਸ, ਨਾਮ ਸਭ ਕੁਝ ਚਾਹੀਦਾ ਹੁੰਦਾ ਹੈ, ਪਰ ਇੱਕ ਚੀਜ਼ ਜੋ ਅਸੀਂ ਅਕਸਰ ਇਗਨੋਰ ਕਰ ਦਿੰਦੇ ਹਾਂ, ਜੀ ਹਾਂ, ਜਿਹੜੀ ਗੱਲ ਤੁਸੀਂ ਸੋਚ ਰਹੇ ਹੋ ਨਾ, ਉਹੀ ਹੈ ਆਪਣੀ ਹੈਲਥ। ਸੱਚ ਦੱਸਾਂ, ਜੇ ਸਿਹਤ ਠੀਕ ਨਾ ਹੋਵੇ ਨਾ ਤਾਂ ਦੁਨੀਆ ਦੀ ਕੋਈ ਵੀ ਖੁਸ਼ੀ ਚੰਗੀ ਲੱਗਦੀ ਨਹੀਂ ਹੈ। ਪੂਰਾ ਦਿਨ ਮੋਬਾਈਲ, ਟੈਨਸ਼ਨ, ਫਾਸਟ ਫੂਡ ਅਤੇ ਬਿਜ਼ੀ ਰੂਟੀਨ 'ਚ ਅਸੀਂ ਆਪਣੀ ਬੋਡੀ ਨੂੰ ਰੈਸਟ ਹੀ ਨਹੀਂ ਦੇ ਪਾਉਂਦੇ। ਪਰ ਬੋਡੀ ਵੀ ਮਸ਼ੀਨ ਨਹੀਂ ਹੁੰਦੀ ਵੀਰੇ, ਉਹਨੂੰ ਵੀ ਕੇਅਰ, ਚੰਗਾ ਖਾਣਾ ਅਤੇ ਥੋੜ੍ਹਾ ਜਿਹਾ ਸਕੂਨ ਚਾਹੀਦਾ ਹੀ ਹੁੰਦਾ ਹੈ। ਰੋਜ਼ ਜਿਮ ਜਾਣਾ ਹੀ ਹੈਲਥ ਨਹੀਂ ਹੁੰਦੀ, ਕਈ ਵਾਰ ਟਾਈਮ 'ਤੇ ਰੋਟੀ ਖਾ ਲੈਣਾ, ਪਾਣੀ ਜ਼ਿਆਦਾ ਪੀ ਲੈਣਾ, ਥੋੜ੍ਹਾ ਵਾਕ ਕਰ ਲੈਣਾ ਅਤੇ ਰਾਤ ਨੂੰ ਟਾਈਮ ਨਾਲ ਸੋ ਜਾਣਾ ਵੀ ਹੈਲਥ ਹੁੰਦੀ ਹੈ। ਅਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਨਾ, ਉਹ ਹੈ ਮੈਂਟਲ ਪੀਸ ਹੈ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਹੈ ਬੰਦਾ ਹੱਸਦਾ ਹੋਇਆ ਇਨਸਾਨ ਨਾ ਅੰਦਰ ਤੋਂ ਹੀ ਹੈਲਦੀ ਰਹਿੰਦਾ ਹੈ। ਇਸ ਕਰਕੇ ਦੋਸਤੋ, ਅੱਜ ਤੋਂ ਥੋੜ੍ਹਾ ਟਾਈਮ ਸਿਰਫ ਆਪਣੇ ਲਈ ਵੀ ਰੱਖੋ, ਕਿਉਂਕਿ ਜਦੋਂ ਤੁਸੀਂ ਹੈਲਦੀ ਰਹੋਗੇ ਤਾਂ ਹੀ ਤਾਂ ਲਾਈਫ ਦੇ ਹਰ ਮੂਮੈਂਟ ਨੂੰ ਪ੍ਰੋਪਰਲੀ ਇੰਜੋਏ ਕਰ ਪਾਓਗੇ। ਜਦੋਂ ਗੱਲ ਆਉਂਦੀ ਹੈ ਇੰਜੋਏ ਕਰਨ ਦੀ, ਤਦ ਯਾਦ ਆਉਂਦਾ ਹੈ ਜੀ FM ਰੇਨਬੋ 102.7 ਮੈਗਾਹਰਟਸ ਦੇ ਨਾਲ ਹੀ ਯਾਦ ਆ ਜਾਂਦੀ ਹੈ ਮਹਿਕ, ਅਤੇ ਮੇਰੇ ਨਾਲ ਤੁਸੀਂ ਜੁੜੇ ਹੋ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ। ਸੁਣਦੇ ਹਾਂ ਅਸੀਂ ਅਗਲਾ ਗੀਤ, ਸੁਨੀਧੀ ਚੌਹਾਨ ਦੀ ਆਵਾਜ਼ ਦੇ ਵਿੱਚ।

ਸੱਚੀ ਮੈਂ ਲਵਲੀ ਹੋ ਗਈ ਆ ਨਾ ਪੜ੍ਹ ਕੇ, ਕਿਉਂਕਿ ਅਗਲੇ ਐਂਕਰ ਸਟੂਡੀਓ ਦੇ ਵਿੱਚ ਆ ਗਏ ਨੇ ਅਤੇ ਤੁਹਾਨੂੰ ਐਂਟਰਟੇਨ ਕਰਨ ਦੇ ਲਈ ਬੈਠੇ ਨੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਟਾਈਮ ਦੇਖੋ ਕਾਫੀ ਜ਼ਿਆਦਾ ਹੋ ਗਿਆ, ਹੁਣ ਮੈਨੂੰ ਜਾਣਾ ਪਏਗਾ। ਸਾਨੂੰ ਨਾ ਕਹੋ ਅਲਵਿਦਾ, ਸਿਰਫ ਦਿਓ ਇਜਾਜ਼ਤ, ਕਿਉਂਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ ਸਾਨੂੰ ਪੈ ਗਈ ਹੈ ਆਦਤ। ਫਿਲਹਾਲ ਰਾਤ ਹਲੇ ਬਾਕੀ ਹੈ, ਤੁਹਾਡੇ ਨਾਲ ਸਾਡੀ ਗੱਲਬਾਤ ਹਲੇ ਬਾਕੀ ਹੈ। ਤਾਂ ਚਲੋ ਜੀ, ਮਿਲਦੇ ਹਾਂ ਕਿਸੇ ਹੋਰ ਦਿਨ ਨਵੀਆਂ ਗੱਲਾਂ ਬਾਤਾਂ ਦੇ ਨਾਲ। ਬਾਏ ਬਾਏ, ਠੀਕ।

ਨਮਸਕਾਰ, ਸ਼ਾਮ ਦੇ 7 ਵਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਲਿਸ ਨੂੰ ਲੋਕਾਂ, ਖਾਸ ਕਰਕੇ ਔਰਤਾਂ, ਗਰੀਬਾਂ ਤੇ ਬੱਚਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਵੱਲੋਂ ਨਵੀਂ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ 29 ਮਈ ਨੂੰ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ

ਮਾਈ ਭਾਰਤ ਚੰਡੀਗੜ੍ਹ ਵੱਲੋਂ ਵੀਰ ਸਾਵਰਕਰ ਜਯੰਤੀ ਮੌਕੇ ਇੱਕ ਭਾਸ਼ਣ ਮੁਕਾਬਲਾ ਤੇ ਰੀਲ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੀਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੂੰ ਭਾਰਤੀ ਜਲ ਸੈਨਾ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਪ੍ਰਸਿੱਧ ਕਵੀ ਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਦੇਹਾਂਤ ਹੋ ਗਿਆ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਅੱਜ ਤੇ ਕੱਲ੍ਹ 29 ਮਈ ਨੂੰ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। IPL ਕ੍ਰਿਕਟ 'ਚ ਕੱਲ੍ਹ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਦੇ ਗੀਤ ਮਸ਼ਹੂਰ ਹੈ। ਇਸ ਫਿਲਮ ਨੇ ਮਹਿਬੂਬ ਖਾਨ ਨੂੰ ਵੱਡੇ ਕਮਰਸ਼ੀਅਲ ਡਾਇਰੈਕਟਰ ਵਜੋਂ ਸਥਾਪਿਤ ਕੀਤਾ। ਨੋ ਡਾਊਟ ਕਿ ਉਸ ਫਿਲਮਾਂ ਦੇ ਵਿੱਚ ਜਦੋਂ ਐਕਟਰਸ ਨੇ ਐਕਟਰਸ ਨੂੰ ਤਾਂ ਇੱਕ ਚੰਗੀ ਵਾਹ ਵਾਹ ਜਿਹੜੀ ਇਹ ਮਿਲੀ ਹੀ, ਡਾਇਰੈਕਟਰ ਨੂੰ ਵੀ ਮਿਲੀ, ਕਿਉਂਕਿ ਡਾਇਰੈਕਟਰ ਦੀ ਸੋਚ ਕਿ ਕਿੱਥੇ ਕਿਹੜਾ ਗਾਣਾ ਕਦੋਂ ਕਿਵੇਂ ਕਿੱਦਾਂ ਇੰਟਰੋਡਿਊਸ ਕਰਨਾ, ਉਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ। ਸ਼ਾਇਦ ਇਹੀ ਗੱਲ ਸੀ ਕਿ ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਦਾ ਯੋਗਦਾਨ ਕਾਬਿਲੇ ਤਾਰੀਫ ਰਿਹਾ। 1952 ਦੇ ਵਿੱਚ ਅਗਲੀ ਫਿਲਮ ਆਉਂਦੀ ਹੈ ਆਨ, ਭਾਰਤ ਦੀਆਂ ਪਹਿਲੀਆਂ ਟੈਕਨੀਕਲ ਭਾਰੀ ਪੱਧਰੀ ਫਿਲਮਾਂ। ਯਾਨੀ ਕਿ ਮਹਿਬੂਬ ਖਾਨ ਇੱਕ ਐਸੇ ਡਾਇਰੈਕਟਰ ਰਹੇ ਨੇ ਜਿਨ੍ਹਾਂ ਨੇ ਵਿਦਾਊਟ ਟੈਕਨੀਕਲ ਸਪੋਰਟ ਵੀ ਫਿਲਮਾਂ ਬਣਾਈਆਂ, ਐਂਡ ਉਸ ਤੋਂ ਬਾਅਦ ਯਕੀਨਨ ਆਜ਼ਾਦੀ ਤੋਂ ਬਾਅਦ ਜਦੋਂ ਟੈਕਨੋਲੋਜੀ ਨੇ ਵੀ ਕਾਫੀ ਤਰੱਕੀ ਕੀਤੀ ਅਤੇ ਵਰਲਡਵਾਈਡ ਜਿਹੜਾ ਕੋਲੈਬਰੇਸ਼ਨ ਹੈ ਉਹ ਹੋਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਭਾਰਤ ਦੀ ਪਹਿਲੀ ਜਿਹੜੀ ਟੈਕਨੀਕਲ ਭਰਪੂਰ ਫਿਲਮ ਰਹੀ ਹੈ ਆਨ 1952 ਦੇ ਵਿੱਚ ਆਉਂਦੀ ਹੈ, ਜਿਹਦੇ ਵਿੱਚ ਇੱਕ ਮੈਸੇਜ ਚਲਾ ਗਿਆ ਵਰਲਡ ਵਾਈਡ ਕਿ ਹਾਂ, ਇੰਡੀਅਨ ਬਾਲੀਵੁੱਡ ਮੂਵੀਜ਼ ਵੀ ਜਿਹੜੀਆਂ ਨੇ ਉਹ ਹੋਲੀਵੁੱਡ ਨੂੰ ਟੱਕਰ ਦੇ ਸਕਦੀਆਂ ਨੇ।

ਜੀ ਤੁਸੀਂ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ, ਅਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਫਿਲਮੀ ਦੁਨੀਆ ਦੇ ਇੱਕ ਐਸੇ ਡਾਇਰੈਕਟਰ, ਇੱਕ ਐਸੀ ਅੱਖ, ਕਿਉਂਕਿ ਡਾਇਰੈਕਟਰ ਦੀ ਅੱਖ ਹੀ ਹੁੰਦੀ ਹੈ ਜਿਸਨੇ ਸਭ ਪਹਿਲਾਂ ਹੀ ਆਪਣੇ ਦਿਮਾਗ ਦੇ ਵਿੱਚ ਨਾ ਪਲੈਨ ਕਰ ਲਿਆ ਹੁੰਦਾ ਕਿ ਆਹ ਸ਼ੋਟ ਇੱਦਾਂ, ਇਹ ਐਂਗਲ ਇੱਥੇ ਇੱਦਾਂ, ਆਹ ਸੀਨ ਇੱਦਾਂ, ਅਤੇ ਇੱਥੇ ਅਥਰੂ ਚਾਹੀਦੇ ਨੇ, ਇੱਥੇ ਹੱਸੀ ਚਾਹੀਦੀ, ਇੱਥੇ ਇਗਨੋਰੈਂਸ ਚਾਹੀਦੀ ਹੈ, ਕਿਉਂਕਿ ਉਹ ਡਾਇਰੈਕਟਰ ਦੀ ਅੱਖ ਨਾਲ ਤਾਂ ਵੇਖ ਹੀ ਰਿਹਾ ਹੁੰਦਾ, ਉਹ ਐਡਵਾਂਸ ਹੀ ਇੱਕ ਆਡੀਅੰਸ ਦੀ ਅੱਖ ਨਾਲ ਵੇਖ ਰਿਹਾ ਹੁੰਦਾ ਕਿ ਜਦੋਂ ਆਡੀਅੰਸ ਵੇਖੇਗੀ, ਜਦੋਂ ਦਰਸ਼ਕ ਵੇਖਣਗੇ, ਉਦੋਂ ਕਿਵੇਂ ਤਾਲੀਆਂ ਵੱਜਣਗੀਆਂ ਜਾਂ ਨਹੀਂ ਵੱਜਣਗੀਆਂ। ਸੋ 20-22 ਸਾਲਾਂ ਦੇ ਕਰੀਅਰ ਤੋਂ ਬਾਅਦ 1957 ਦੇ ਵਿੱਚ ਆਉਂਦੀ ਹੈ ਉਹ ਮੂਵੀ ਜਿਸਨੇ ਮਹਿਬੂਬ ਖਾਨ ਸਾਹਿਬ ਦਾ ਕੱਦ ਜਿਹੜਾ ਹੈ ਉਹ ਬੋਲੀਵੁੱਡ ਦੇ ਵਿੱਚ ਹੋਰ ਬਹੁਤ ਵੱਡਾ ਕਰ ਦਿੱਤਾ। ਜੀ ਹਾਂ, ਫਿਲਮ ਮਦਰ ਇੰਡੀਆ, ਜੋ ਕਿ ਫਿਲਮ ਨਹੀਂ ਇੱਕ ਇਤਿਹਾਸ ਸੀ, ਐਂਡ ਈਵਨ ਅੱਜ ਵੀ ਇੱਕ ਐਸਾ ਵੱਡਾ ਇਤਿਹਾਸ ਸੀ ਜਿਸਨੂੰ ਪੜ੍ਹਿਆ ਜਾਂਦਾ, ਜਿਸ ਬਾਰੇ ਮੀਡੀਆ ਦੇ ਵਿੱਚ ਜਿਹੜੀਆਂ ਕਿਤਾਬਾਂ, ਜਿਹੜੀਆਂ ਪੜ੍ਹਾਈ ਹੁੰਦੀਆਂ, ਫਿਲਮ ਸਟੱਡੀ ਹੁੰਦੀ, ਉਹਦੇ ਵਿੱਚ ਜ਼ਿਕਰ ਹੁੰਦਾ ਮਦਰ ਇੰਡੀਆ ਦਾ, ਜਿਸਨੇ ਮਹਿਬੂਬ ਖਾਨ ਨੂੰ ਮਤਲਬ ਪੂਰੀ ਜ਼ਿੰਦਗੀ ਦੇ ਲਈ, ਜਦੋਂ ਤੱਕ ਬੋਲੀਵੁੱਡ ਰਹੇਗਾ, ਉਸਨੂੰ ਅਮਰ ਕਰ ਦਿੱਤਾ। ਫਿਲਮ ਵਿੱਚ ਸਨ ਨਰਗਿਸ, ਜੋ ਕਿ ਇੱਕ ਰਾਧਾ ਦਾ ਕਿਰਦਾਰ ਨਿਭਾ ਰਹੀ ਸੀ, ਇਹ ਗਰੀਬ ਮਾਂ ਗਰੀਬੀ ਨਾਲ ਲੜਦੀ, ਬੱਚਿਆਂ ਨੂੰ ਪਾਲਦੀ, ਅਤੇ ਅਖੀਰ ਦੇ ਵਿੱਚ ਨਿਆਂ ਦੇ ਲਈ ਆਪਣੇ ਹੀ ਪੁੱਤਰ ਦੇ ਖਿਲਾਫ ਖੜੀ ਹੋ ਜਾਂਦੀ। ਇੱਕ ਐਸੀ ਫਿਲਮ ਜੋ ਕਿ ਸ਼ਾਇਦ ਤੁਹਾਨੂੰ ਯਕੀਨਨ ਵੈਸੇ ਰੁਲਾ ਦੇਗੀ। ਫਿਲਮ ਦੇ ਵਿੱਚ ਕਾਫੀ ਐਸੇ ਸੀਨ ਆਉਂਦੇ ਨੇ ਜੋ ਕਿ ਤੁਹਾਨੂੰ ਇੱਕ ਭਾਰਤੀ ਹੋਣ ਦੇ ਲਈ ਤੁਹਾਨੂੰ ਬੜਾ ਜ਼ਿਆਦਾ ਨਾ ਆਪਣੇ ਆਪ 'ਚ ਪ੍ਰਾਊਡ ਫੀਲ ਕਰਨਗੇ, ਕਿਤੇ ਕਿਤੇ ਤੁਹਾਨੂੰ ਰੁਲਾਉਣਗੇ ਵੀ, ਕਿਤੇ ਕਿਤੇ ਤੁਹਾਨੂੰ ਹਸਾਉਣਗੇ ਵੀ, ਪਰ ਇੱਕ ਅੰਤ ਦੇ ਵਿੱਚ ਇੱਕ ਪ੍ਰਾਊਡ ਜਿਹਾ ਤੁਹਾਨੂੰ ਜਿਹੜਾ ਹੈ ਦੇ ਕੇ ਜਾਊਗਾ। ਸੋ ਵੱਡੀ ਖੂਬਸੂਰਤ ਫਿਲਮ ਮਦਰ ਇੰਡੀਆ।

ਜੀ, ਜ਼ਰੂਰੀ ਨਹੀਂ ਕਿ ਜਿਹੜਾ ਤੁਸੀਂ ਹੁਣੇ ਗਾਣਾ ਸੁਣਿਆ ਹੈ ਸੈਡ ਹੈ ਕਿ ਜੀਣਾ ਪੜੇਗਾ, ਇਸੇ ਫਿਲਮ ਦੇ ਵਿੱਚ ਕਾਫੀ ਸਾਰੇ ਉਤਾਰ ਚੜਾਓ ਜਿਹੜੇ ਨੇ, ਜੋ ਕਿ ਮੈਨੂੰ ਲੱਗਦਾ ਕਿ ਸ਼ਾਇਦ ਆਮ ਬੰਦੇ ਦੇ, ਖਾਸ ਕਰਕੇ ਭਾਰਤੀਆਂ ਦੇ ਜੀਵਨ ਦੇ ਵਿੱਚ ਵੀ ਆਉਂਦੇ ਜਾਂਦੇ ਨੇ। ਸੋ ਅਗਲਾ ਗਾਣਾ ਜਿਹੜਾ ਹੈ ਇਸੇ ਫਿਲਮ ਦਾ, ਕਿਉਂਕਿ ਫਿਲਮ ਐਡੀ ਵੱਡੀ ਸੀਗੀ, ਉਹਦੇ ਇੱਕ ਗੀਤ ਜਿਹੜਾ ਹੈ ਬੜਾ ਖੂਬਸੂਰਤ ਸੀਗਾ। ਸੋ ਇੱਕ ਹੋਰ ਗਾਣਾ ਅਸੀਂ ਇੰਜੋਏ ਕਰਾਂਗੇ ਇਸ ਫਿਲਮ ਦਾ, ਜਿਸ ਨੂੰ ਗਾਇਆ ਮੁਹੰਮਦ ਰਫੀ, ਸ਼ਮਸ਼ਾਦ ਜੀ ਨੇ ਅਤੇ ਆਸ਼ਾ ਜੀ ਐਂਡ ਮੰਨਾ ਡੇ ਜੀ ਨੇ।

जी हाँ, फिल्म मदर इंडिया जिसने शायद बॉलीवुड ਦੇ ਵਿੱਚ ਇੰਨੀ ਜ਼ਿਆਦਾ ਸਕਸੈਸ ਕੀਤੀ ਕਿ ਸਿਰਫ ਭਾਰਤ ਤੱਕ ਇਸ ਦੇ ਚਰਚੇ ਨਹੀਂ ਰਹੇ, ਹਾਲੀਵੁੱਡ ਤੱਕ ਚਲੇ ਗਏ। ਜੀ ਹਾਂ, ਪਹਿਲੀ ਫਿਲਮ, ਭਾਰਤੀ ਫਿਲਮ ਜੋ ਕਿ ਓਸਕਰ ਦੇ ਲਈ ਨਾਮਜ਼ਦ ਹੋਈ ਸੀ, ਜਿਸਨੇ ਫਿਲਮ ਫੇਅਰ ਬੈਸਟ ਅਵਾਰਡ ਜਿੱਤਿਆ, ਮਹਿਬੂਬ ਖਾਨ ਸਾਹਿਬ ਨੂੰ ਬੈਸਟ ਡਾਇਰੈਕਟਰ ਅਵਾਰਡ ਮਿਲਿਆ ਅਤੇ ਭਾਰਤੀ ਸਿਨੇਮਾ ਦੀਆਂ ਸਭ ਤੋਂ ਮਹਾਨ ਫਿਲਮਾਂ ਵਿੱਚ ਸ਼ਾਮਿਲ ਹੋ ਗਿਆ। ਇਸ ਫਿਲਮ ਦੇ ਕਾਫੀ ਸਾਰੇ ਡਾਇਲੋਗਸ ਜਿਹੜੇ ਬੜੇ ਫੇਮਸ ਹੋਏ, ਜਿਵੇਂ ਕਿ ਇੱਕ ਡਾਇਲੋਗ ਸੀਗਾ, ਇਨਸਾਫ ਸਭ ਤੋਂ ਉੱਪਰ ਹੈ, ਜੋ ਕਿ ਰਾਧਾ ਦਾ ਕਿਰਦਾਰ ਨਿਭਾ ਰਹੀ ਜਿਹੜੀ ਭਾਰਤੀ ਮਾਂ ਹੈ ਉਸਦਾ ਡਾਇਲੋਗ ਹੈ।

ਜੀ, ਜਿਨ੍ਹਾਂ ਨੇ ਇੰਨੀਆਂ ਫਿਲਮਾਂ ਬਾਲੀਵੁੱਡ ਨੂੰ ਦੇ ਦਿੱਤੀਆਂ, ਐਡੀਆਂ ਕਮਾਲ ਫਿਲਮਾਂ ਦਿੱਤੀਆਂ, ਹੁਣ ਥੋੜ੍ਹਾ ਜਿਹਾ ਜਾਣਦੇ ਹਾਂ ਉਹਨਾਂ ਦੀ ਸ਼ਖਸੀਅਤ ਬਾਰੇ। ਜੀ ਹਾਂ, ਮਹਿਬੂਬ ਖਾਨ ਸਾਹਿਬ ਜਿਹੜੇ ਸੀਗੇ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪਰ ਉਹਨਾਂ ਦੀ ਸੋਚ ਜਿਹੜੀ ਹੈ ਬਹੁਤ ਡੂੰਘੀ ਸੀ, ਅਤੇ ਉਹ ਮਨੁੱਖੀ ਜਜ਼ਬਾਤਾਂ ਨੂੰ ਖੂਬ ਸਮਝਦੇ ਵੀ ਸਨ, ਅਤੇ ਇਹ ਵੀ ਖਿਆਲ ਰੱਖਦੇ ਸਨ ਕਿ ਕਿਵੇਂ ਇਸ ਨੂੰ ਪ੍ਰਜੈਂਟ ਕੀਤਾ ਜਾਵੇ ਕਿ ਲੋਕ ਜਿਹੜੇ ਨੇ ਉਹ ਉਹਨਾਂ ਨਾਲ ਰਿਲੇਟੇਬਲ ਹੋ ਸਕਣ। ਇਸ ਇਲਾਵਾ ਕਿਉਂਕਿ ਉਹਨਾਂ ਨੇ ਇੱਕ ਅਮਰੀਕੀ ਲੇਖਿਕਾ ਨੇ, ਮੈਂ ਦੱਸਦਾ ਕਿ ਮਦਰ ਇੰਡੀਆ ਨਾਮ ਦੀ ਕਿਤਾਬ ਲਿਖੀ ਸੀ, ਜਿਸ ਨੇ ਭਾਰਤ ਦੀ ਨਕਾਰਾਤਮਕ ਛਵੀ ਜਿਹੜੀ ਹੈ ਦਿਖਾਈ ਸੀ, ਪਰ ਮਹਿਬੂਬ ਖਾਨ ਨੇ ਆਪਣੀ ਫਿਲਮ ਰਾਹੀਂ ਭਾਰਤ ਦੀ ਮਜ਼ਬੂਤ ਅਤੇ ਆਤਮ ਗੌਰਵਮਈ ਜਿਹੜੀ ਹੈ ਤਸਵੀਰ ਜਿਹੜੀ ਹੈ ਪੇਸ਼ ਕੀਤੀ, ਜੋ ਕਿ ਇੱਕ ਬੜੇ ਆਰਟਿਸਟਿਕ ਅੰਦਾਜ਼ ਦੇ ਵਿੱਚ ਉਹਨਾਂ ਦੀ ਕਿਤਾਬ ਦਾ ਇੱਕ ਜਵਾਬ ਸੀ। ਉਹਨਾਂ ਨੇ ਇੱਕ ਮਹਿਬੂਬ ਸਟੂਡੀਓ ਵੀ ਬਣਾਇਆ, ਜੋ ਕਿ ਮੁੰਬਈ ਦਾ ਮਸ਼ਹੂਰ ਮਹਿਬੂਬ ਸਟੂਡੀਓ ਹੈ, ਅਤੇ ਉਹਨਾਂ ਦੀ ਦੇਣ ਹੈ ਜਿੱਥੇ ਅਨੇਕਾਂ ਹੋਰ ਵੀ ਇਤਿਹਾਸਿਕ ਫਿਲਮਾਂ ਫਿਊਚਰ ਦੇ ਵਿੱਚ ਸ਼ੂਟ ਹੋਈਆਂ।

ਜੀ, ਸੋ ਚਲਦੇ ਚਲਦੇ ਅਸੀਂ ਹੁਣ ਪਹੁੰਚ ਗਏ ਹਾਂ ਉਸ ਵਕਤ ਦੇ ਵਿੱਚ ਜਿਹੜਾ ਬਾਰੇ ਅਸੀਂ ਗੱਲ ਕਰ ਰਹੇ ਹਾਂ, ਮਹਿਬੂਬ ਖਾਨ ਸਾਹਿਬ ਬਾਰੇ, ਜਦੋਂ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿੱਤੀ ਆਖਰੀ ਉਹਨਾਂ ਦੀ ਵੱਡੀ ਫਿਲਮ, ਜੋ ਕਿ ਆਉਂਦੀ ਹੈ 1962 ਦੇ ਵਿੱਚ, ਫਿਲਮ ਦਾ ਨਾਮ ਹੈ ਸਨ ਆਫ ਇੰਡੀਆ, ਜਿੱਥੇ ਉਹਨਾਂ ਨੇ ਇੱਕ ਮਦਰ ਇੰਡੀਆ ਫਿਲਮ ਕੱਢੀ। ਫਿਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇੱਕ ਹੋਰ ਐਸੀ ਫਿਲਮ ਵੀ ਚੱਲ ਸਕਦੀ ਹੈ, ਐਂਡ ਬਕਾਇਦਾ ਉਹ ਚੱਲੀ ਵੀ। ਨਾਮ ਸੀ ਉਹਨਾਂ ਦਾ ਸਨ ਆਫ ਇੰਡੀਆ। ਇਸ ਫਿਲਮ ਵਿੱਚ ਵੀ ਦੇਸ਼ ਭਗਤੀ ਦਾ ਰੰਗ ਸੀ, ਜੋ ਕਿ ਸ਼ਾਇਦ ਉਹਨਾਂ 'ਚ ਵੀ ਚੜ ਗਿਆ ਸੀ, ਅਤੇ ਉਹਨਾਂ ਨੇ ਇੱਕ ਜ਼ਿੰਮੇਵਾਰੀ ਵੀ ਸਮਝ ਲਈ ਸੀ ਕਿ ਕਿਉਂ ਨਾ ਲੋਕਾਂ ਨੂੰ ਵੀ ਦੇਸ਼ ਭਗਤ ਜਿਹੜਾ ਉਹ ਬਣਾਇਆ ਜਾਵੇ। ਸੋ ਇਸੇ ਫਿਲਮ ਦਾ ਬੜਾ ਖੂਬਸੂਰਤ ਗਾਣਾ ਵੀ ਹੈ, ਨੰਨਾ ਮੁੰਨਾ ਰਾਹੀ ਹੂੰ ਦੇਸ਼ ਕਾ ਸਿਪਾਹੀ ਹੂੰ। ਖੈਰ, ਇਸ ਫਿਲਮ ਤੋਂ ਬਾਅਦ 1964 ਦੇ ਵਿੱਚ ਮਹਿਮੂਦ ਖਾਨ ਸਾਹਿਬ ਦਾ ਦੇਹਾਂਤ ਹੋ ਜਾਂਦਾ ਹੈ। ਮਾਤਰ 56 ਸਾਲਾਂ ਦੇ ਵਿੱਚ ਉਹਨਾਂ ਨੇ ਬੇਸ਼ੁਮਾਰ ਫਿਲਮਾਂ ਦਿੱਤੀਆਂ, ਬਹੁਤ ਸਾਰੇ ਪਿਆਰੇ ਪਿਆਰੇ ਨਗਮੇ ਦਿੱਤੇ, ਪਰ ਉਹਨਾਂ ਦਾ ਸਿਨੇਮਾ, ਉਹਨਾਂ ਦੀ ਸੋਚ ਅਤੇ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਜ਼ਿੰਦਾ ਰਹਿਣਗੀਆਂ।

ਜੀ ਦੋਸਤੋ, ਇੰਜੋਏ ਕੀਤਾ ਪ੍ਰੋਗਰਾਮ ਫਿਲਮੀ ਦੁਨੀਆ, ਜਿਸ ਵਿੱਚ ਅਸੀਂ ਗੱਲ ਕੀਤੀ ਮਹਿਬੂਬ ਖਾਨ ਸਾਹਿਬ ਬਾਰੇ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਬਾਰੇ ਸੀ, ਇੱਕ ਇੱਕ ਫਿਲਮ ਬਾਰੇ ਅੱਜ ਜ਼ਿਕਰ ਕੀਤਾ। ਐਂਡ ਯਕੀਨੀ ਤੌਰ 'ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਵੀ ਸੀ, ਕਿਉਂਕਿ ਫਿਲਮਾਂ ਉਹ ਫਿਲਮਾਂ ਜਿਨ੍ਹਾਂ ਨੇ ਹੋਰ ਵੀ ਆਉਣ ਵਾਲੇ ਬਹੁਤ ਸਾਰੇ ਡਾਇਰੈਕਟਰਸ ਨੂੰ, ਐਕਟਰਸ ਨੂੰ ਇੱਕ ਸੇਧ ਦਿੱਤੀ, ਇੱਕ ਮਾਈਲਸਟੋਨ ਦਿੱਤਾ ਕਿ ਹਾਂ ਇੱਦਾਂ ਦਾ ਕੁਝ ਕਰਨਾ, ਇੱਦਾਂ ਦਾ ਕੁਝ ਆਈਕੋਨਿਕ ਕਰਨਾ, ਇੱਦਾਂ ਦਾ ਕੁਝ ਦੇਸ਼ ਦੇ ਲਈ ਕਰਨਾ, ਜਿਸ ਤੋਂ ਬਾਅਦ ਯਕੀਨਨ ਬਹੁਤ ਸਾਰੀਆਂ ਫਿਲਮਾਂ ਵੀ ਆਈਆਂ। ਬਟ ਫਿਲਮ ਜਿਹੜੀ ਹੈ ਸਨ ਆਫ ਇੰਡੀਆ, ਸਿਰਫ ਅਸੀਂ ਇਹਦੇ ਇੱਕ ਗੀਤ ਸੁਣਿਆ, ਇਸਦੇ ਹੋਰ ਵੀ ਜਿਹੜੇ ਗੀਤ ਨੇ ਬੜੇ ਹੀ ਖੂਬਸੂਰਤ ਐਂਡ ਬੜੇ ਕਮਾਲ ਦੇ, ਅਲੱਗ ਅਲੱਗ ਸਿੰਗਰਸ ਨੇ ਜਿਹੜਾ ਗਾਣੇ ਇਸ ਫਿਲਮ ਦੇ ਵਿੱਚ ਗਾਏ ਨੇ, ਮੋਹਮਦ ਰਫੀ ਸਾਹਿਬ, ਲਤਾ ਮੰਗੇਸ਼ਕਰ, ਗੀਤਾ ਦੱਤ, ਸ਼ਾਂਤੀ ਮਾਥੁਰ ਐਂਡ ਹੋਰ ਵੀ ਤਮਾਮ ਸਿੰਗਰ। ਸੋ ਅੱਜ ਦਾ ਇਹ ਖਾਸ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਤੁਸੀਂ ਸਾਨੂੰ ਮੈਸੇਜ ਕਰਕੇ ਦੱਸੋ ਸਾਡੇ ਵਟਸਐਪ ਨੰਬਰ 'ਤੇ 9855101027, ਅਤੇ ਮੈਂ ਉਮੀਦ ਕਰਦਾ ਕਿ ਇਹੋ ਜਿਹੇ ਕਲਾਕਾਰਾਂ ਬਾਰੇ ਜ਼ਿਕਰ ਕਰਨਾ, ਉਹਨਾਂ ਬਾਰੇ ਰਿਸਰਚ ਕਰਨਾ ਸਾਡੀ ਵੀ ਨੌਲੇਜ ਵਿੱਚ ਬਹੁਤ ਵਾਧਾ ਪਾਉਂਦਾ ਹੈ। ਸੋ ਥੈਂਕ ਯੂ ਕਿ ਇਹੋ ਜਿਹਾ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ, ਜਿੱਥੇ ਐਸੇ ਕਲਾਕਾਰ ਬਾਰੇ ਗੱਲ ਕਰਨ ਦਾ ਮੌਕਾ ਮਿਲਿਆ।

0: ਜੀ ਪ੍ਰੋਗਰਾਮ ਇੰਜੋਏ ਕੀਤਾ ਫਿਲਮੀ ਦੁਨੀਆ ਐਂਡ ਹਰ ਰੋਜ਼ ਦੇ ਵਾਂਗ ਇੱਕ ਵੱਖਰੇ ਸਿਤਾਰੇ ਬਾਰੇ ਸੀ ਗੱਲ ਜਿਹੜੀ ਅਸੀਂ ਕਰਦੇ ਹਾਂ। ਆਈ ਹੋਪ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਚੰਗਾ ਪਸੰਦ ਆਇਆ ਹੋਏਗਾ। ਸੋ ਫਿਕਰ ਫਿਰ ਮੈਂ ਦੱਸ ਦੇਵਾਂ ਕਿ ਅਸੀਂ ਅੱਜ ਗੱਲ ਕੀਤੀ ਮਹਿਬੂਬ ਖਾਨ ਸਾਹਿਬ ਬਾਰੇ, ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਫਿਲਮਾਂ ਬਣਾਉਣੀ ਸ਼ੁਰੂ ਕੀਤੀਆਂ ਅਤੇ 1965 ਦੇ ਦਸ਼ਕ ਤੱਕ ਬਹੁਤ ਸਾਰੀਆਂ ਫਿਲਮਾਂ ਬਣਾ ਕੇ ਇੱਕ ਚੰਗਾ ਨਾਮ ਜਿਹੜਾ ਉਹਨਾਂ ਨੇ ਬਾਲੀਵੁੱਡ ਵਿੱਚ ਬਣਾਇਆ। ਸੋ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਉਹਨਾਂ ਬਾਰੇ ਦੱਸੀਆਂ ਹੋਈਆਂ ਗੱਲਾਂ, ਇੰਟਰਸਟਿੰਗ ਚੀਜ਼ਾਂ ਜਿਹੜੀਆਂ ਨੇ ਖੂਬ ਪਸੰਦ ਆਈਆਂ ਹੋਣਗੀਆਂ। ਚਲੋ ਜੀ, ਇਸ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਕੋਲ ਲੈਂਦੇ ਅਸੀਂ ਵਿਦਾ, ਐਂਡ ਜਾਂਦੇ ਜਾਂਦੇ ਇੱਕ ਆਖਰੀ ਗੀਤ ਸੁਣਾਂਗੇ, ਐਂਡ ਉਸ ਗੀਤ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਅਸੀਂ ਉਹ ਇੰਜੋਏ ਕਰਾਂਗੇ ਠੀਕ 8 ਵਜੇ। ਐਂਡ ਯੈਸ ਜਨਾਬ, ਹੁਣ ਥੋੜ੍ਹੀ ਜਿਹੀ ਮਸਤੀ, ਕਿਉਂਕਿ ਗਾਣੇ ਜਿਹੜੇ ਸੀਗੇ ਪੁਰਾਣੇ ਸੀਗੇ, ਥੋੜ੍ਹਾ ਜਿਹਾ ਲੋ ਜਿਹਾ ਚਲਾ ਗਿਆ ਹੋਏਗਾ, ਬਟ ਯੈਸ ਹੁਣ ਪੰਜਾਬੀ ਗਾਣੇ ਵੀ ਅਸੀਂ ਚਲਾਵਾਂਗੇ, ਐਂਡ ਹੋਰ ਵੀ ਗੱਲਾਂ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਫਿਲਹਾਲ ਇੰਜੋਏ ਕਰਦੇ ਹਾਂ ਇੱਕ ਆਖਰੀ ਗੀਤ, ਫਿਲਮ ਸਨ ਆਫ ਇੰਡੀਆ 1962, ਜਿਸ ਨੂੰ ਗਾਇਆ ਸ਼ਾਂਤੀ ਮਾਥੁਰ ਨੇ, ਐਂਡ ਗਾਣੇ ਦਾ ਨਾਮ ਹੈ ਆਜ ਕੀ ਤਾਜ਼ਾ ਖਬਰ।
1: ਆਜ ਕੀ ਤਾਜ਼ਾ

ਨਮਸਕਾਰ, ਰਾਤ ਦੇ 8 ਵੱਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ। ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਚੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ।

ਸੀਬੀਆਈ ਨੇ ਤਵਿਸ਼ਾ ਸ਼ਰਮਾ ਕਤਲ ਕੇਸ ਵਿੱਚ ਤਵਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪ੍ਰਸਿੱਧ ਉਰਦੂ ਦੇ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਸਮੁੰਦਰੀ ਫੌਜ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਅੱਜ ਤੇ ਕੱਲ੍ਹ 29 ਮਈ ਨੂੰ ਕਈ ਥਾਵਾਂ ਉੱਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 20-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀ 11 ਵਜੇ ਚੈਮਸਫੋਰਡ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਸੋ ਗੱਲ ਇੱਦਾਂ ਹੈ ਕਿ ਮਸਤੀ ਜੰਕਸ਼ਨ ਮੈਨੂੰ ਲੱਗਦਾ ਕਿ ਦੋਸਤਾਂ ਦੇ ਬਿਨਾਂ ਨਾ ਅਧੂਰੀ ਅਧੂਰੀ ਰਹਿਣੀ ਹੈ, ਅਤੇ ਮੈਂ ਕਹਿੰਦਾ ਵੀ ਗੱਲ ਪੂਰੀ ਪੂਰੀ ਕਰਨ ਦੇ ਲਈ ਨਾ ਅਸੀਂ ਨਾ ਇੱਕ ਕਰੈਕਟਰ ਜਿਹੜਾ ਹੈ ਅਸੀਂ ਪ੍ਰੋਗਰਾਮ ਦੇ ਵਿੱਚ ਸੱਦ ਲੈਂਦੇ ਹਾਂ। ਓਹੋ ਕੀ ਗੱਲ ਹੈ, ਮੇਰੀ ਗੱਲ ਹੋ ਰਹੀ ਹੈ? ਹਾਂਜੀ ਭਾਅ ਜੀ ਤੁਹਾਡੀ ਗੱਲ ਹੋ ਰਹੀ ਹੈ। ਦਾ ਚਲੋ ਦਾ ਦੋਸਤੋ ਹੁਣ ਪ੍ਰੋਗਰਾਮ ਦਾ ਅੱਗੋ ਹੈ, ਸਾਹਮਣਗੇ ਇਹਨਾਂ ਦਾ ਨਾਮ ਹੈ ਜੀ, ਉਹ ਮੈਂ ਆਪ ਹੀ ਦੱਸ ਦਾਂਗਾ। ਉਹ ਮੇਰਾ ਨਾਮ ਜੀ ਲਾਲਾ ਲੋਰੀ। ਲਾਲਾ ਲੋਰੀ ਜਿੰਨੇ ਗੱਲ ਜਿੰਨੀ ਵੀ ਕੀਤੀ ਉਹ ਥੋੜ੍ਹੀ ਥੋੜ੍ਹੀ ਤਾਂ ਕਰ ਦਿੱਤੀ ਹੈ ਚੋਰੀ, ਅਤੇ ਲਾਲਾ ਲੋਰੀ ਤੁਹਾਡੇ ਸਾਰਿਆਂ ਨਾਲ ਵੀ ਗੱਲ ਕਰੇਗਾ। ਬਸ ਸਾਨੂੰ ਨਾ ਫੋਨ ਮਿਲਾਉਣਾ ਹੈ ਤੁਸੀਂ ਸਾਡੇ, ਆਹ ਜਿਹੜਾ ਫੋਨ ਨੰਬਰ ਹੈ 0181 23 42 174, ਠੀਕ ਹੈ ਜੀ, 0181 23 42 174, ਅਤੇ ਲਾਲਾ ਲੋਰੀ ਨੂੰ ਫੋਨ ਲਾਓ ਅਤੇ ਆਓ ਆਪਾਂ ਫਿਰ ਗੱਲਾਂ ਬਾਤਾਂ ਕਰਦੇ ਹਾਂ।

0: ਹੈਲੋ ਜੀ, ਮੈਂ ਅੱਜ ਪਹਿਲੀ ਵਾਰ ਆਇਆ ਵਾਂ ਲਾਲਾ ਲਹੋਰੀ। ਮੈਨੂੰ ਲੱਗਦਾ ਮੈਨੂੰ ਸੁਣਦੇ ਹੀ ਲੋਕਾਂ ਨੇ ਫੋਨ ਮਿਲਾਉਣਾ ਸ਼ੁਰੂ ਕਰਤਾ। ਦੇਖਦੇ ਹਾਂ ਕੌਣ ਕਿੱਥੋਂ ਗੱਲ ਕਰ ਰਿਹਾ। ਹੈਲੋ, ਨਮਸਤੇ ਜੀ, ਕੌਣ ਗੱਲ ਕਰ ਰਿਹਾ ਜੀ? ਸਾਈ ਸਾਈ ਵੇ, ਸਾਡੀ ਫਰਿਆਦ ਤੇਰੇ ਤਾਈ। ਸਾਈ ਜੀ, ਕੀ ਹਾਲ ਚਾਲ ਨੇ? ਤੁਸੀਂ ਤਾਂ ਵਾਵਾ ਦੇਰ ਦੇ ਜੁੜੇ। ਲਾਲਾ ਲਹੋਰੀ ਪਹਿਲੀ ਵਾਰੀ ਹੈ, ਲਾਲਾ ਲਹੋਰੀ ਦਾ ਸਵਾਗਤ ਕਰੋ ਯਾਰ। ਨਹੀਂ, ਲਾਲਾ ਲਹੋਰੀ ਪਹਿਲੀ ਵਾਰੀ ਹੈ, ਤੁਹਾਡੀ ਗੱਲ ਮੋਹਿਤ ਨਾ ਹੋਈ ਹੋਏਗੀ। ਮੋਹਿਤ ਚਲਾ ਗਿਆ ਬਾਹਰ। ਲਾਲਾ ਲਹੋਰੀ ਆਇਆ ਜੀ ਅੱਜ? ਲਾਲਾ ਲਹੋਰੀ ਵਧੀਆ। ਮੈਂ ਕਹਿੰਦਾ ਮੋਜਾ ਮਾਣਨ ਦਾ, ਤੁਸੀਂ ਗਰਮੀ ਗਰਮੀ ਕਰਨ ਦਿਓ। ਮੈਂ ਖਾਣਾ ਸਵੇਰੇ ਤਰਬੂਜ, ਮੈਂ ਠੰਡਾ ਰਹਿੰਦਾ। ਤੁਸੀਂ ਤਾਂ ਸਾਡੀ ਪਾਰਟੀ ਚ ਹੋਏ ਫਿਰ। ਹੋਰ ਸਾਈ ਜੀ, ਕੀ ਕਰਨ ਦੇ ਸੀ ਗਰਮੀ ਚ?
1: ਅੱਛਾ, ਵਿੱਚ ਵਿੱਚ ਮੇਰੀ ਆਵਾਜ਼ ਬਦਲ ਜਾਣੀ ਹੈ। ਮੈਂ ਐਕਚੁਲੀ ਇੱਦਾਂ ਦੇ ਕਰੈਕਟਰ ਖੁਦ ਖਾਸ ਕੀਤੇ ਨਹੀਂ, ਕੋਸ਼ਿਸ਼ ਨਾਲ ਕਰੀ ਜਾਵਾਂਗਾ, ਕਿਉਂਕਿ ਵਾਹਵਾ ਜ਼ੋਰ ਲੱਗਦਾ ਇਹਦੇ ਨਾਲ ਤਾਂ। ਹਾਂਜੀ ਹਾਂਜੀ ਹਾਂਜੀ, ਕੀ ਹਾਲ ਚਾਲ? ਸਭ ਠੀਕ ਹੈ? ਗਰਮੀ 'ਚ ਕਿਵੇਂ ਘਰ ਬਸ ਸਭ ਓਕੇ? ਰਿਪੋਰਟ। ਹਾਂ, ਮੈਨੂੰ ਯਾਦ ਹੈ, ਮੈਨੂੰ ਯਾਦ ਹੈ, ਤੁਸੀਂ ਗਲਵਜ਼ ਬਣਾਉਂਦੇ ਹੋ। ਠੀਕ, ਕੰਮ ਗਰਮੀਆਂ 'ਚ ਵੀ ਠੀਕ ਚੱਲ ਜਾਂਦਾ? ਚਲੋ ਜੀ, ਕਿਰਪਾ ਪੂਰੀ, ਕਿਰਪਾ ਜਨਾਬ ਪੂਰੀ ਬਣੀ ਰਹਿਣੀ ਚਾਹੀਦੀ ਹੈ। ਠੀਕ ਹੈ ਜੀ। ਲਾਲਾ ਲਹੋਰੀ ਨੇ ਕੋਈ ਸਵਾਲ ਪੁੱਛਣਾ ਇੱਕ ਵਾਰੀ। ਆ ਸਾਈ ਜੀ, ਮੈਨੂੰ ਗੱਲ ਦੱਸਿਓ, ਆ ਜਿਹੜੇ ਗਲਵਜ਼ ਤੁਸੀਂ ਬਣਾਉਂਦੇ ਹੋ, ਤੇ ਜਦੋਂ ਇੱਕ ਮੀਆਂ ਬੀਬੀ ਜੀ ਲੜਾਈ ਹੋ ਜੇ, ਤੇ ਉਹਨਾਂ ਤੋਂ ਬਚਣ ਵਾਸਤੇ ਵੀ ਗਲਵਜ਼ ਬਣਦੇ ਨੇ ਭਲਾ? ਬੰਦਿਆਂ ਨੂੰ ਬੜੀ ਲੋੜ ਪੈਂਦੀ ਏ। ਨਹੀਂ, ਉਹ ਵੀ ਚਾਹੀਦੇ ਨੇ, ਲੋਕਾਂ ਦੀ ਡਿਮਾਂਡ ਬੜੀ ਹੈ ਜੀ।
2: ਠੀਕ ਹੈ ਸਾਈ ਜੀ, ਤੁਸੀਂ ਲਾਲਾ ਲਹੋਰੀ ਵਾਸਤੇ ਨਾ ਵੱਖਰੇ ਗਲਵਜ਼ ਜ਼ਰੂਰ ਬਣਾਇਓ। ਲੱਗਦਾ ਲਾਲਾ ਲਹੋਰੀ ਜਿਹੜੇ ਨੇ ਚੰਗੀ ਕੁੱਟ ਕੁੱਟ ਖਾਂਦੇ ਨੇ, ਤੇ ਤੁਸੀਂ ਇਹਨਾਂ ਦਾ ਖਿਆਲ ਰੱਖਿਓ। ਠੀਕ ਹੈ ਜੀ। ਠੀਕ ਹੈ, ਥੈਂਕ ਯੂ ਸੋ ਮਚ ਜੀ। ਲੋ ਜੀ, ਕਿੱਥੋਂ ਸਟੂਡੀਓ ਵਿੱਚ ਆ ਗਏ ਨੇ ਲਾਲਾ ਲਹੋਰੀ ਹੈ, ਵਿੱਚ ਵਿੱਚ ਅਚਾਨਕ ਆ ਜਾਂਦੇ ਨੇ, ਤੇ ਬਈ ਕਰੋ ਸਵਾਗਤ, ਝੇਲੋ ਤੁਸੀਂ ਹੁਣ ਲਾਲਾ ਲਹੋਰੀ ਨੂੰ। ਤੁਸੀਂ ਜੇ ਪਸੰਦ ਕਰ ਹੀ ਲਿਆ, ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਲਾਲਾ ਲਹੋਰੀ ਨਾਲ ਗੱਲ, ਮਸਤੀ ਜੰਕਸ਼ਨ ਵਿੱਚ ਲਾਲਾ ਲਹੋਰੀ ਅੱਜ ਮੌਜੂਦ ਨੇ, ਫੋਨ ਮਿਲਾਓ ਤੇ 0181 23 42 174 ਤੇ ਆ ਜਾਓ ਫਿਰ ਸਟੂਡੀਓ।

0: ਹੈਲੋ ਜੀ ਲਾਲਾ ਲਹੋਰੀ ਇੱਕ ਵਾਰ ਫੇਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰ ਰਿਹਾ। ਹੈਲੋ ਹੈਲੋ ਓ ਹੈਲੋ ਜੀ
1: ਦੱਸੋ ਭਲਾ ਲਾਲਾ ਲਹੋਰੀ ਸਵਾਗਤ ਕਰਨ ਨੂੰ ਬੈਠਾ ਇੱਥੇ ਅਤੇ ਲੋਕ ਫੋਨ ਹੀ ਚੈੱਕ ਕੇ ਦੌੜ ਜਾਂਦੇ ਨੇ। ਖੈਰ ਕੋਈ ਕਹਿੰਦੇ ਜੀ ਪ੍ਰੋਗਰਾਮ ਦੇ ਵਿੱਚ ਮੈਂ ਤਾਂ ਅੱਜ ਹੈਗਾ ਹੀ ਹਾਂ, ਨਹਿਰੋ ਨਾਲ ਮੇਰੇ ਲਾਲਾ ਲਹੋਰੀ ਵੀ ਨਾਲ ਬੈਠਾ ਹੀ ਹੋਇਆ ਅਤੇ ਇੱਕ ਹੋਰ ਦੋਸਤ ਜੁੜ ਚੁੱਕੇ ਨੇ, ਆਓ ਦੇਖਦੇ ਹਾਂ ਕੌਣ ਨੇ। ਹੈਲੋ
2: ਹੈਲੋ ਹੈਲੋ ਜੀ
0: ਨਮਸਕਾਰ ਜੀ ਨਮਸਕਾਰ, ਕੌਣ ਸਾਹਿਬ ਗੱਲ ਕਰ ਰਹੇ ਨੇ?
3: ਮੈਂ ਜੀ ਰੌਣਕੀ ਰਾਮ ਬੋਲਦਾ ਜਲੰਧਰ।
0: ਰੌਣਕੀ ਰਾਮ, ਮੈਂ ਲੋਰੀ ਰਾਮ ਬੋਲਣ ਦਿਆ ਜੀ।
3: ਠੀਕ ਹੈ, ਨਮਸਕਾਰ ਜੀ।
0: ਰੌਣਕੀ ਰਾਮ ਜੀ ਕਿਵੇਂ ਹੋ? ਠੀਕ ਹੋ?
3: ਹਾਂਜੀ ਠੀਕ ਠਾਕ ਹੈ ਜੀ। ਆਪਣਾ ਸੁਣਾਓ ਜੀ ਬਾਬੂ ਜੀ,
0: ਕੀ ਪੈ ਕਰਨ ਡਏ ਹੋ ਗਰਮੀ ਦੇ ਵਿੱਚ? ਹਾਂਜੀ
3: ਪਹਿਲੀ ਵਾਰੀ ਨੰਬਰ ਲੱਗਾ,
2: ਬਹੁਤ ਦੇਰ ਦੇ ਲਾਉਂਦੇ ਆ ਨੰਬਰ ਲੱਗਾ ਨਹੀਂ। ਸਾਰੇ ਪ੍ਰੋਗਰਾਮ ਸੁਣੀ ਦੇ ਅਰੇ ਰੇ ਵਾਹ ਵਾਹ, ਫੇਰ ਆਪਾਂ ਲੋਰੀ ਲਾਲਾ ਲੋਰੀ ਦਾ ਕਰੈਕਟਰ ਬਾਅਦ ਚ ਨਿਭਾਉਂਦੇ ਆ, ਪਹਿਲਾਂ ਨੋਰਮਲ ਗੱਲ ਜਿਹੜਾ ਰੌਣਕੀ

0: ਰਾਮ ਜੀ, ਕਿੱਥੋਂ ਤੁਸੀਂ ਗੱਲ ਕਰ ਰਹੇ ਹੋ ਤੇ ਕੀ ਕੰਮ ਕਰਦੇ ਹੋ?
1: ਕੰਮ ਕਰਦੇ, ਲੇਬਰ ਦਾ ਕੰਮ ਕਰਦੇ ਜੀ।
0: ਠੀਕ ਹੈ ਜੀ, ਬਹੁਤ ਵਧੀਆ।
1: ਹਾਂਜੀ ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
0: ਤੇ ਰਹਿੰਦੇ ਕਿੱਥੇ ਹੋ? ਜਲੰਧਰ ਵਿੱਚ?
1: ਜਲੰਧਰ ਦੇ ਵਿੱਚ ਕਾਲਾ ਸਿੰਘਾ ਰੋਡ ਜਿਹੜੀ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਉੱਧਰ ਆਪਣੇ ਮਾਡਲ ਹਾਊਸ ਵੱਲ
1: ਮੰਡੀ ਤੋਂ ਕਾਲਾ ਸਿੰਘਾ ਰੋਡ ਦੇ ਉੱਤੇ।
0: ਠੀਕ ਹੈ ਠੀਕ ਹੈ, ਵੈਰੀ ਗੁੱਡ ਵੈਰੀ ਗੁੱਡ। ਤੇ ਕਿੰਨੇ ਸਾਲ ਹੋ ਗਏ ਰੇਡੀਓ ਨਾਲ ਜੁੜੇ ਨੂੰ?
1: ਹਾਂਜੀ,
0: ਰੇਡੀਓ ਨਾਲ ਜੁੜੇ ਕਿੰਨੇ ਸਾਲ ਹੋ ਗਏ ਤੁਹਾਨੂੰ?
1: ਰੇਡੀਓ ਤਾਂ ਮੈਂ ਬਹੁਤ ਦੇਰ ਦਾ, 1980 ਦਾ ਲੱਗਾ ਜੀ।
0: ਕਿਆ ਬਾਤ ਹੈ, ਤੇ ਪਹਿਲੀ ਵਾਰ ਫੋਨ ਮਿਲਾਇਆ ਤੁਸੀਂ?
1: ਫੋਨ ਲਾਉਂਦੇ ਨੇ, ਪਹਿਲੀ ਵਾਰੀ ਤੁਹਾਡੇ ਨਾਲ ਗੱਲ ਹੋਈ ਹੈ, ਇੱਕ ਦਿਨ ਮੈਡਮ ਨੂੰ ਵੀ ਹੋਈ ਸੀ ਗੱਲ।
0: ਅੱਛਾ ਅੱਛਾ, ਮਤਲਬ ਪਹਿਲਾਂ ਵੀ ਫੋਨ ਬੁਲਾਉਂਦੇ ਰਹੇ ਹੋ? ਠੀਕ ਹੈ ਠੀਕ ਹੈ। ਹੋਰ ਫਿਰ ਗਰਮੀ ਤੋਂ ਬਚਣ ਲਈ ਕੀ ਕੁਝ ਕੀਤਾ ਜਾ ਰਿਹਾ ਅੱਜ ਕੱਲ੍ਹ?
1: ਗਰਮੀ ਬਹੁਤ ਆ, ਸਾਡੇ ਮੂਹਰੇ ਦਰਖਤ ਲੱਗੇ ਆ, ਉਹਦਾ ਪਾਰਕ ਹੈਗੀ ਛੋਟੀ ਜਿਹੀ ਸਾਡੇ ਮੂਹਰੇ।
0: ਅੱਛਾ, ਮੈਂ ਵੀ ਨਾ ਅੱਜ ਜਦੋਂ ਗੁਰੂ ਨਾਨਕ ਮਿਸ਼ਨ ਚੌਂਕ ਕੋਲੋਂ ਲੰਘ ਰਿਹਾ ਸੀਗਾ ਤੇ ਥੋੜਾ ਜਿਹਾ ਸਿਗਨਲ 'ਚ ਖੜਾ ਹੋਣਾ ਪਿਆ ਤੇ ਅਸੀਂ, ਮੈਂ ਤੇ ਮੇਰੇ ਦੋਸਤ ਨਾ ਛਾਂ ਲੱਭ ਰਹੇ ਸੀ, ਕਿਉਂਕਿ ਰੁੱਖ ਹੈ ਨੀ, ਰੁੱਖਾਂ ਦੀ ਛਾਂ ਹੇਠ ਖੜੇ ਹੋ ਜਾਈਏ। ਹੁਣ ਪਤਾ ਲੱਗਦੀ ਲੋਕਾਂ ਨੂੰ ਕਿ ਹਾਂ ਵੀ ਰੁੱਖਾਂ ਦੀ ਵੈਲਿਊ ਕੀ ਆ।
1: ਹਾਂਜੀ, ਸਾਡੇ ਮੂਹਰੇ ਰੁੱਖ ਲੱਗੇ ਆ, 14-15 ਰੁੱਖ ਲੱਗੇ, ਪਾਰਕ ਮੂਹਰੇ ਅੰਬਾਂ ਦੇ ਬੂਟੇ ਹੀ ਲਾਏ ਆ।
0: ਚਲੋ ਬਹੁਤ ਚੰਗੀ ਗੱਲ ਜੀ, ਬਸ ਹੁਣ ਜਦੋਂ ਜੁਲਾਈ ਜਦੋਂ ਆ ਜਾਏਗਾ, ਜਦੋਂ ਬਰਸਾਤਾਂ ਸ਼ੁਰੂ ਹੋ ਜਾਣਗੀਆਂ, ਉਦੋਂ ਹੋਰ ਰੁੱਖ ਜ਼ਰੂਰ ਲਾਇਓ। ਠੀਕ ਹੈ ਜੀ,
1: ਬਹੁਤ ਰੁੱਖ ਲਾਏ। ਹਾਂਜੀ, ਅਸੀਂ ਅੰਬਾਂ ਦੇ ਬੂਟੇ ਲਾਏ ਆ, ਦੇਖੋ 4-5 ਬੂਟੇ ਅੰਬਾਂ ਦੇ ਲਾਏ ਆ, ਮੂਹਰੇ ਦਰਖਤ ਆ ਜੀ, ਹਾਂਜੀ ਪਾਰਕ ਦੇ ਵਿੱਚ।
0: ਠੀਕ ਹੈ ਜੀ, ਬਹੁਤ ਵਧੀਆ ਗੱਲ ਜੀ, ਥੈਂਕ ਯੂ ਥੈਂਕ ਯੂ। ਚਲੋ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ, ਥੈਂਕ ਯੂ ਜੀ।
1: ਨਮਸਕਾਰ।
0: ਓਕੇ ਜੀ, ਨਮਸਕਾਰ ਨਮਸਕਾਰ। ਉਹ ਮੇਰੀ ਤੂੰ ਗੱਲ ਹੀ ਨਹੀਂ ਕਰਾਈ, ਉਹ ਲਾਲਾ ਲੋਰੀ ਜੀ, ਉਹ ਪਹਿਲੀ ਵਾਰ ਜੇ ਕੋਈ ਆਵੇ ਨਾ ਤੇ ਉਹਨੂੰ ਥੋੜਾ ਜਿਹਾ ਦੇਖਣਾ ਪੈਂਦਾ ਕਿ ਬਈ ਉਹ ਦੌੜ ਹੀ ਨਾ ਜਾਵੇ, ਡਰ ਹੀ ਨਾ ਜਾਵੇ ਕਿ ਬਈ ਆਹ ਕਿਹੜੀਆਂ ਆਵਾਜ਼ਾਂ ਆਉਂਦੀਆਂ। ਲੋ ਜੀ, ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਜੀ, ਜਿਸਦਾ ਨਾਮ ਹੈ ਜੀ ਮਸਤੀ ਜੰਕਸ਼ਨ। ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ, ਮੋਹਿਤ ਰੂਪਾਲ ਨਾਲ। ਮੈਨੂੰ ਲੱਗਦਾ ਵੈਸੇ ਹੀ ਮੈਂ ਬੜੀਆਂ ਇੱਧਰੋਂ ਦੀ ਆਵਾਜ਼ਾਂ ਕੱਢ ਕੇ ਤੁਹਾਨੂੰ ਐਂਟਰਟੇਨ ਕਰ ਦੇਣਾ ਹੈ ਅਤੇ ਕਰੈਕਟਰ ਦੀ ਆਵਾਜ਼ ਥੋੜ੍ਹਾ ਜਿਹਾ ਚੈਲੇਂਜਿੰਗ ਲੱਗ ਰਿਹਾ। ਲੈਟਸ ਸੀ ਲੋਕਾਂ ਦਾ ਰਿਸਪੋਂਸ, ਅਗਰ ਲੋਕ ਕਹਿਣਗੇ ਕਿ ਬਈ ਕਰੋ ਤੇ ਕਰਾਂਗੇ, ਨਹੀਂ ਤਾਂ ਫਿਰ ਰੈਂ ਦੇਵਾਂਗੇ, ਕੋਈ ਚੱਕਰ ਨਹੀਂ। ਠੀਕ ਹੈ ਜੀ, ਫੋਨ ਛੇਤੀ ਮਿਲਾਓ, ਪ੍ਰੋਗਰਾਮ ਵਿੱਚ ਆਓ, ਮੈਂ ਥੋੜ੍ਹਾ ਇੰਤਜ਼ਾਰ ਕਰ ਰਿਹਾ। 0 81 23 42 174 01 81 234 2174

0: ਹੈਲੋ ਜੀ, ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਮਸਤੀ ਜੰਕਸ਼ਨ ਵਿੱਚ, ਤੇ ਇੱਕ ਵਾਰ ਫੇਰ ਨਵੇਂ ਦੋਸਤ ਆਏ ਨੇ ਲਾਲਾ ਲੋਰੀ ਨੂੰ ਮਿਲਣ। ਹੈਲੋ,
1: ਹਾਂਜੀ ਲੋਰੀ ਮੋਲ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਗੱਲ ਕਰਨ ਦਿਆ ਹੈ?
1: ਮੈਂ ਵਿਕਰਮ ਯਾਦਵ ਗੱਲ ਕਰ ਰਿਹਾ ਜੀ।
0: ਓ ਵਿਕਰਮ ਜੀ, ਕੀ ਹਾਲ ਨੇ?
1: ਠੀਕ ਹੈ ਮਹਾਰਾਜ। ਰੂਪਲ ਜੀ,
0: ਓ ਲਾਲਾ ਲੋਰੀ ਆਇਆ ਜੀ ਅੱਜ।
1: ਅੱਛਾ, ਲਾਲਾ ਲੋਰੀ ਜੀ ਠੀਕ ਠਾਕ ਹੋ?
0: ਬਹੁਤ ਬਹੁਤ ਵਧੀਆ, ਬਹੁਤ ਵਧੀਆ। ਲਾਲਾ ਲੋਰੀ ਪਹਿਲੀ ਵਾਰੀ ਆਇਆ, ਕੀ ਬਣਾਓਗੇ ਅੱਜ?
1: ਗਰਮੀ ਤੋਂ ਬਚੇ ਹੋਏ ਹੋ?
0: ਲਾਲਾ ਲੋਰੀ ਬਚਿਆ ਰਹਿੰਦਾ ਹੈ, ਸਵੇਰੇ ਦਵਾਣਾ ਖਾਂਦਾ, ਖੁਸ਼ ਰਹਿੰਦਾ ਹੈ।
1: ਕਿਆ ਬਾਤ ਹੈ
0: ਜੀ। ਤੇ ਲਾਲਾ ਲੋਰੀ ਵਾਸਤੇ ਕੀ ਤੁਸੀਂ ਕੀ ਬਣਾ ਰਹੇ ਹੋ ਗਰਮੀ ਚ ਬਚਣ ਵਾਸਤੇ?
1: ਮਹਾਰਾਜ ਆਪਾਂ ਰੂਹ ਅਫਜ਼ਾ ਬਣਾ ਦਿੰਦੇ ਹਾਂ ਤੁਹਾਡੇ ਵਾਸਤੇ।
0: ਕਿਆ ਬਾਤ ਹੈ, ਕਿਆ ਬਾਤ ਹੈ। ਤੇ ਲਾਲਾ ਲੋਰੀ ਨੂੰ ਰੂਹ ਅਫਜ਼ਾ ਨੇ ਖੁਸ਼ ਕਰੋਗੇ, ਕੁਛ ਬਣਾਓਗੇ ਵੀ? ਦੌੜ ਦੌੜ ਗਏ ਸੀ ਕਿਤੇ, ਮਤਲਬ ਗਰਮੀਆਂ ਦੀ ਇੰਜੋਏ ਇੰਜੋਏ ਕਰ ਸੀ, ਕੰਮ ਬਹੁਤ ਆ ਗਿਆ ਸੀਗਾ?

0: ਬੇਸਿਕ ਕਾਲ ਲਗਾ ਲਿਆ ਲੱਗਦੀ ਸੀ ਨਾ ਕਈ ਵਾਰੀ ਸਰ।
1: ਅੱਛਾ ਅੱਛਾ, ਅਦਰਵਾਈਜ਼ ਸਭ ਠੀਕ ਠਾਕ ਹੈ ਨਾ? ਮਤਲਬ ਸੱਚ ਜਿਹਾ ਹੀ ਹੈ ਕਿ ਅਸੀਂ ਸਮਾਜ ਦੇ ਵਿੱਚ ਨਾ ਅਸੀਂ ਔਰਤਾਂ ਨੂੰ ਹਮੇਸ਼ਾ ਹਰ ਥਾਂ ਪਿੱਛੇ ਰੱਖਦੇ ਹਾਂ। ਅਸੀਂ ਇੰਨਾ ਪਿੱਛੇ ਰੱਖਿਆ ਕਿ ਜਦੋਂ ਘਰ ਵਿੱਚ ਗਰਮੀਆਂ 'ਚ ਕੂਲਰ ਵੀ ਲੱਗਾ ਨਾ ਤੇ ਔਰਤ ਦਾ ਮੰਜਾ ਸਭ ਤੋਂ ਲਾਸਟ ਵਿੱਚ ਹੀ ਆਇਆ। ਤੁਸੀਂ ਖਿਆਲ ਕਰਿਓ ਘਰਾਂ ਦੇ ਵਿੱਚ ਜਿਹਨਾਂ ਨੇ ਵੀ ਕੂਲਰ ਮੰਜਾ ਜਾਂ ਫਰਾਟੇ ਫਰੂਟੇ ਲਾਏ ਹੁੰਦੇ ਨੇ ਜਿਹੜੇ ਕੋਠੇ 'ਤੇ ਖੁੱਲ੍ਹੇ 'ਚ ਸੌਂਦੇ ਨੇ, ਤਾਂ ਉਹ ਜਦੋਂ ਵੀ ਮਤਲਬ ਮੰਜਿਆਂ ਦੀ ਵਾਰੀ ਆਈ ਨਹੀਂ ਤਾਂ ਮੰਜੇ ਹਮੇਸ਼ਾ ਘਰ ਦਾ ਸਿਆਣਾ ਬੰਦਾ ਸਭ ਤੋਂ ਅੱਗੇ, ਠੀਕ ਹੈ, ਫਿਰ ਬੱਚਿਆਂ ਦੀ ਵਾਰੀ ਅਤੇ ਔਰਤ ਨੇ ਹਮੇਸ਼ਾ ਆਪਣੇ ਆਪ ਨੂੰ ਉੱਥੇ ਵੀ ਮਤਲਬ ਕਿੱਦਾਂ ਦੀ ਕਿਸਮਤ ਜਾਂ ਕਿੱਦਾਂ ਦੀ ਸਾਡੀ ਸੁਸਾਇਟੀ ਹੈ ਕਿ ਉੱਥੇ ਵੀ ਔਰਤ ਦਾ ਜਿਹੜਾ ਮੰਜਾ ਹੈ ਉਹ ਅਖੀਰ ਦੇ ਵਿੱਚ ਹੀ ਆਇਆ। ਗੱਲ ਸੱਚੀ ਹੈ ਕਿ ਨਹੀਂ ਸੱਚੀ?
0: ਨਹੀਂ ਬਿਲਕੁਲ ਸਹੀ।

ਉਹ ਮਤਲਬ ਮੰਜੀਆਂ ਦੀ ਵਾਰੀ ਆਈ ਨਹੀਂ ਤਾਂ ਮੰਜੇ ਹਮੇਸ਼ਾ ਘਰ ਦਾ ਸਿਆਣਾ ਬੰਦਾ ਸਭ ਤੋਂ ਅੱਗੇ, ਠੀਕ ਹੈ, ਫਿਰ ਬੱਚਿਆਂ ਦੀ ਵਾਰੀ ਅਤੇ ਔਰਤ ਹਮੇਸ਼ਾ ਆਪਣੇ ਆਪ ਨੂੰ ਉੱਥੇ ਵੀ ਮਤਲਬ ਕਿੱਦਾਂ ਦੀ ਕਿਸਮਤ ਹੈ, ਕਿੱਦਾਂ ਦੀ ਸਾਡੀ ਸੁਸਾਇਟੀ ਹੈ ਕਿ ਉੱਥੇ ਵੀ ਔਰਤ ਦਾ ਜਿਹੜਾ ਮੰਜਾ ਹੈ ਉਹ ਅਖੀਰ ਦੇ ਵਿੱਚ ਹੀ ਆਇਆ। ਗੱਲ ਸੱਚੀ ਹੈ ਕਿ ਨਹੀਂ ਸੱਚੀ? ਚਲੋ ਹਾਸੇ ਵਾਲੀ ਗੱਲ ਵੀ ਹੋ ਗਈ ਅਤੇ ਸੇਮ ਟਾਈਮ 'ਤੇ ਇੱਕ ਸਾਰਕਾਜ਼ਮ ਵੀ ਹੋ ਗਿਆ ਕਿ ਸਮਾਜ ਦੀ ਵਾਕਈ ਇੱਦਾਂ ਦੀ ਗੱਲ ਹੀ ਹੈ। ਠੀਕ ਹੈ ਜੀ, ਚਲੋ ਠੀਕ ਹੈ ਜੀ, ਚੰਗਾ, ਥੈਂਕ ਯੂ ਸੋ ਮਚ ਵਿਕਰਮ ਜੀ, ਥੈਂਕ ਯੂ ਸੋ ਮਚ ਪ੍ਰੋਗਰਾਮ 'ਚ ਫੋਨ ਬੁਲਾਉਣ ਲਈ, ਧੰਨਵਾਦ ਜੀ, ਓਕੇ।

0: ਬਸ ਤੇਰਾ ਨਾਂ ਜੀ ਨਾ ਜੀ ਮੋਹਿਤ ਰੂਬਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਮਸਤੀ ਜੰਕਸ਼ਨ ਐਂਡ ਇਨ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਫੋਨ ਬੁਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ
1: ਮੈਂ ਬੋਲਦਾ ਕੁਲਵਿੰਦਰ ਸਿੰਘ ਪਿੰਡ ਬਿਹਾਲਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ
0: ਕੁਲਵਿੰਦਰ ਜੀ ਕੀ ਹਾਲ ਚਾਲ ਨੇ
1: ਹਾਲ ਚਾਲ ਤਾਂ ਗਰਮੀਆਂ ਤੁਸੀਂ ਆਪੇ ਜਾਣਦੇ ਹੀ ਆ ਕਿੱਦਾਂ ਦੇ ਆ
0: ਬਹੁਤ
1: ਬਹੁਤ ਜ਼ਿਆਦਾ ਪੈ ਰਹੀ ਆ
0: ਗਰਮੀ ਵਾਕਈ ਬਹੁਤ ਜ਼ਿਆਦਾ ਪੈ ਰਹੀ ਆ ਤੁਸੀਂ ਪਾਠੀ ਸਾਹਿਬ ਹੋਣਾ ਆਪਣਾ ਵਿਚਾਰ ਦੋਗੇ ਠੀਕ ਹੈ ਦੇਖੋ ਏਦਾਂ ਹੈ ਕਿ ਗਰਮੀਆਂ ਦੇ ਵਿੱਚ ਬਹੁਤ ਸਾਰੇ ਜਿਸ ਵੀ ਧਰਮ ਨੂੰ ਲੋਕੀ ਬਿਲੋਂਗ ਕਰਦੇ ਨੇ ਤੇ ਉਹਨਾਂ ਮਤਲਬ ਆਪਣੇ ਵੱਲੋਂ ਸੇਵਾ ਕਰਨ ਦੇ ਲਈ ਕੀ ਕਰਦੇ ਨੇ ਛਬੀਲ ਲਾਉਂਦੇ ਨੇ ਠੀਕ ਹੈ ਪੁਰਾਣਾ ਸਮਾਂ ਸੀ ਜਦੋਂ ਛਬੀਲ ਜਿਹੜੀ ਹੈ ਸਟੀਲ ਦੇ ਭਾਂਡਿਆਂ 'ਚ ਲੱਗਦੀ ਸੀ ਬੜਾ ਵਧੀਆ ਲੱਗਦਾ ਸੀਗਾ ਜਿਸ ਨੂੰ ਮਿੱਠਾ ਜਲ ਵੀ ਕਹਿ ਦਿੰਦੇ ਹਾਂ ਆਪਾਂ ਹੈ ਨਾ ਅਤੇ ਲੋਕਾਂ ਨੂੰ ਗਰਮੀ ਦੇ ਵਿੱਚ ਵਾਕਈ ਬੜੀ ਵਧੀਆ ਸੜਕ 'ਤੇ ਆਪਾਂ ਸਹੂਲਤ ਕਹਿ ਲਈਏ ਜਾਂ ਗਰਮੀ ਤੋਂ ਆਪਾਂ ਜਿਹੜਾ ਨਿਜਾਤ ਪਾਉਣ ਦੀ ਜਿਹੜੇ ਆਪਾਂ ਚੀਜ਼ਾਂ ਕਰਦੇ ਹਾਂ ਪਰ ਹੌਲੀ ਹੌਲੀ ਹੁਣ ਕੀ ਦੇਖਿਆ ਜਾ ਰਿਹਾ ਵਾ ਕਿ ਪਲਾਸਟਿਕ ਦੇ ਗਲਾਸ ਹੁਣ ਸਿੱਧਾ ਹੀ ਪਲਾਸਟਿਕ ਦੇ ਡਿਸਪੋਜ਼ਲ ਅਤੇ ਉਹ ਚੀਜ਼ਾਂ ਵੱਲ ਅਸੀਂ ਵਧੀ ਜਾ ਰਹੇ ਹਾਂ ਹੈ ਨਾ ਅਤੇ ਕੀ ਇੱਦਾਂ ਨਹੀਂ ਕੋਈ ਇੱਕ ਸੁਨੇਹਾ ਹੋਣਾ ਚਾਹੀਦਾ ਕਿ ਇੱਦਾਂ ਦਾ ਮੈਸੇਜ ਹੋਣਾ ਚਾਹੀਦਾ ਕਿ ਬਈ ਆਪਾਂ ਉਹ ਚੀਜ਼ਾਂ ਨਾ ਕੀਤੀਆਂ ਜਾਣ
1: ਉਹ ਇਸ ਤਰ੍ਹਾਂ ਆ ਇਹ ਜਿਹੜੇ ਡਿਸਪੋਜ਼ਲ ਵਾਲੇ ਚਾਹੇ ਪਲਾਸਟਿਕ ਦੇ ਤੁਸੀਂ ਗਲਾਸ ਕਹਿੰਦੇ ਨਾ ਇਹ ਜਿੱਦਾਂ ਸ਼ਹਿਰਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਹੋਣਾ ਇੱਦਾਂ ਦਾ ਕੰਮ ਪਿੰਡਾਂ ਦੇ ਵਿੱਚ ਤਾਂ ਖੁੱਲਾ ਕੰਮ ਆ ਸਟੀਲ ਦੇ ਹੀ ਭਾਂਡੇ ਚੱਲਦੇ ਆ ਪਿੰਡਾਂ ਚ ਅਸੀਂ ਤਾਂ ਇਹ ਸ਼ਹਿਰਾਂ ਜਿੱਦਾਂ ਦੇਖੇ ਜਦੋਂ ਉਹ ਮੰਦਰ ਮਾਤਾ ਦੇ ਜਾਂਦੇ ਨਾ ਵੈਸ਼ਨੋ ਦੇ ਹੁਸ਼ਿਆਰਪੁਰ ਕਈ ਵਾਰੀ ਲੰਗਰ ਹੁੰਦੇ ਲੱਗੇ ਉੱਥੇ ਹੁੰਦਾ ਇੱਦਾਂ ਦਾ ਡਿਸਪੋਜ਼ਲ ਵਾਲਾ ਤੇ ਜਿਹੜੇ ਪਿੰਡਾਂ ਦੇ ਗੁਰਦੁਆਰੇ ਆ ਉੱਥੇ ਭਾਂਡਿਆਂ ਦੀ ਕੋਈ ਕਮੀ ਨੀ ਹੈਗੀ ਤੇ ਉਹ ਸਟੀਲੇ ਹੀ ਵਰਤਦੇ ਆ ਗਲਾਸ ਥਾਲੀਆਂ ਸਾਰਾ ਸਟੀਲੇ ਹੁੰਦਾ
0: ਚਲੋ ਤੁਸੀਂ ਇੱਦਾਂ ਕਰੋ ਫਿਰ ਆਪਣੇ ਪਿੰਡਾਂ ਦੀ ਤੇ ਗੱਲ ਦੱਸ ਦੀ ਜਿਹੜੇ ਬਾਕੀ ਸ਼ਹਿਰਾਂ ਵਾਲੇ ਵੀ ਸੁਣ ਰਹੇ ਨੇ ਉਹਨਾਂ ਨੂੰ ਵੀ ਸੁਨੇਹਾ ਲਾ ਦੋ ਕਿ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ
1: ਨਹੀਂ ਨਹੀਂ ਅਸੀਂ ਸੁਨੇਹਾ ਨਹੀਂ ਤਾਂ ਕਹਿ ਸਕਦੇ ਉਹ ਹਰੇਕ ਨੇ ਆਪਣੇ ਹਿਸਾਬ ਨਾਲ ਪ੍ਰਬੰਧ ਕਰਨਾ
0: ਪਰ ਨਹੀਂ ਪਰ ਸੇਮ ਟਾਈਮ ਤੇ
1: ਉਹ ਸ਼ਹਿਰਾਂ ਦੇ ਵਿੱਚ ਇੱਦਾਂ ਹੀ

0: ਚੱਲਦਾ ਉੱਥੇ
1: ਨਹੀਂ ਗੱਲ ਇੱਦਾਂ ਗੱਲ ਇੱਦਾਂ
0: ਆਪਣੇ ਕਮੇਟੀ ਦਾ ਆਪਣਾ ਨਿਯਮ ਹੁੰਦਾ ਉਹ ਜਿਹੜੀ 5 ਮੈਂਬਰੀ ਕਮੇਟੀ ਬਣੀ ਉਹਨਾਂ ਨੇ ਸੋਚ ਕੇ ਵਿਚਾਰ ਕਰਨਾ ਹੁੰਦਾ
1: ਪਰ ਨਹੀਂ ਕੁਲਵਿੰਦਰ ਜੀ ਇਸ ਚੱਕਰ ਦੇ ਵਿੱਚ ਹੋ ਕੀ ਰਿਹਾ ਹੋ ਤਾਂ ਵਾਤਾਵਰਨ ਦੂਸ਼ਿਤ ਹੋ ਰਿਹਾ ਨਾ ਮੈਂ ਇਕੱਲੇ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਨਾ ਹੀ ਮੈਂ ਕਰਨਾ ਚਾਹਾਂਗਾ ਮੈਂ ਵੈਸੇ ਆਮ ਲੋਕਾਂ ਨੂੰ ਕਹਿ ਰਿਹਾ ਕਿ ਆਮ ਲੋਕਾਂ ਨੂੰ ਆਪਾਂ ਕਹੀਏ ਕਿ ਤੁਸੀਂ ਅਗਰ ਚੀਜ਼ ਕਰ ਰਹੇ ਹੋ ਤਾਂ ਆਪਾਂ ਸਟੀਲ ਦੇ ਹੀ ਵਰਤੀਏ
0: ਪਲਾਸਟਿਕ ਦੇ ਫੇਰ ਕਹਿੰਦੇ ਲਿਫਾਫੇ ਬੰਦ ਕਰੋ ਇਹਨਾਂ ਨੂੰ ਪੁੱਛੇ ਕਿ ਜੇ ਤੁਸੀਂ ਬੰਦ ਕਰਨੇ ਆ ਜਿਹੜੀਆਂ ਫੈਕਟਰੀਆਂ ਉਹਨਾਂ ਦੇ ਉਹਨਾਂ ਨੂੰ ਬੰਦ ਕਰੋ ਉਹਨਾਂ ਤੇ ਟੈਕਸ ਲਾਈ ਜਾਂਦੀਆਂ ਕਿ ਹੋਰ ਬਣਾਈ ਜਾਓ ਲੋਕਾਂ ਨੂੰ ਕਹੀ ਜਾਂਦੇ ਆ ਬੰਦ ਕਰੋ ਬੰਦ ਕਰ ਦਿਓ ਬੰਦ ਕਰ ਦਿਓ ਫੈਕਟਰੀ ਬੰਦ ਕਰ ਦਿਓ ਬੰਦ ਹੋ ਜਾਣੇ ਆ
1: ਠੀਕ ਫੈਕਟਰੀਆਂ
0: ਦੇ ਉੱਤੇ ਟੈਕਸ ਲਾਈ ਜਾਂਦੇ ਕਹਿੰਦੇ ਹੋਰ ਬਣਾਈ ਜਾਓ ਉੱਥੇ ਪ੍ਰਚਾਰ ਕਰੀ ਜਾਂਦੇ ਆ ਇਹ
1: ਚਲੋ ਠੀਕ ਹੈ ਇਹਦੇ ਤੇ ਆਪਾਂ ਨਾ ਜਿਸ ਦਿਨ ਕੋਈ ਦੂਜਾ ਵਾਲਾ ਪ੍ਰੋਗਰਾਮ ਹੋਏਗਾ ਮੈਂ ਲੱਗਦਾ ਮਸਤੀ ਜੰਕਸ਼ਨ ਨੂੰ ਆਏ ਹਾਏ ਹਾਏ ਹਾਏ ਤੁਸੀਂ ਤੁਸੀਂ ਥੋੜਾ ਫਨੀ ਕਰ ਦਿਓ ਪ੍ਰੋਗਰਾਮ ਹਾਂਜੀ ਹਾਂਜੀ ਸੁਣਾਓ
0: ਗੱਪੀ ਸੀਗੇ
1: ਅੱਛਾ ਜੀ
0: ਇੱਕ ਕਹਿੰਦਾ ਸਾਡੇ ਨਾ ਬਾਰ ਨੂੰ ਕਹਿੰਦਾ ਬਾਬੇ ਦੇ ਬਾਰ ਨੂੰ ਏਦਾਂ ਕਹਿੰਦਾ ਗਰਮੀ ਪੈਂਦੀ ਹੁੰਦੀ ਸੀਗੀ ਕਹਿੰਦਾ ਗਰਮੀ ਦੇ ਵਿੱਚ ਜਿਹੜੇ ਪੈਰ ਸੀਗੇ ਨਾ ਗਰਮੀ ਪੈਂਦੀ ਸੀ ਜੇ ਕਹਿੰਦਾ ਜੁੱਤੀ ਜਦੋਂ ਪਾਈ ਹੋਣੀ ਨਾ ਗਰਮੀ ਦੇ ਵਿੱਚ ਤਾਂ ਜੁੱਤੀ ਦੇ ਸਣੇ ਕਹਿੰਦਾ ਪੈਰ ਸੜ ਜਾਂਦੇ ਸੀਗੇ ਤੀਜਾ ਕੱਪੀ ਕਹਿੰਦਾ ਅੱਛਾ ਇੰਨੀ ਕਿ ਸੀਗੀ ਸਾਡੀ ਬਾਰ ਨੂੰ ਤਾਂ ਕਹਿੰਦਾ ਇੰਨੀ ਗਰਮੀ ਪੈਂਦੀ ਸੀਗੀ ਬਾਬੇ ਦੀ ਬਾਰ ਨੂੰ ਜੇ ਕਹਿੰਦਾ ਗੰਜੇ ਦੇ ਸਿਰ ਦੇ ਉੱਤੇ ਆਂਡਾ ਮਾਰੇ ਤਾਂ ਉੱਤੇ ਕਹਿੰਦਾ ਆਮਲੇਟ ਬਣ ਜਾਂਦਾ ਹੁੰਦਾ ਸੀ
1: ਠੀਕ ਹੈ ਠੀਕ ਹੈ ਵਧੀਆ ਸਰ ਮੈਂ ਕਹਿੰਦਾ ਆਪਾਂ ਹੁਣ ਸਾਰਿਆਂ ਕੋਲ ਨਾ ਜੋਕ ਹੀ ਸੁਣਦੇ ਹਾਂ ਥੈਂਕ ਯੂ ਸੋ ਮੱਚ ਕੁਲਵਿੰਦਰ ਜੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ ਐਂਡ ਪ੍ਰੋਗਰਾਮ ਨੂੰ ਮੈਂ ਲੱਗਦਾ ਗੱਲਾਂ ਗੱਲਾਂ 'ਚ ਸੀਰੀਅਸ ਗੱਲ ਮੈਂ ਲੈ ਕੇ ਅਤੇ ਸੀਰੀਅਸ ਮੁੱਦਾ ਬਣਾਤਾ ਬਟ ਨਹੀਂ ਫਨੀ ਫਨੀ ਫਨੀ ਫਨੀ ਮੈਂ ਕਹਿੰਦਾ ਜਨਾਬ ਤੁਸੀਂ ਐਂ ਕਰੋ ਸਾਰੇ ਜਣੇ ਨਾ ਮੈਨੂੰ ਕੋਈ ਗਰਮੀਆਂ ਲੈਣਾ ਕੋਈ ਚੁਟਕਲੇ ਸੁਣਾ ਲਓ ਬਸ ਮੈਂ ਅੱਜ ਫਿਰ ਤੁਹਾਡੇ ਕੋਲ ਚੁਟਕਲੇ ਸੁਣਦਾ ਵਾਂ ਕਿਉਂਕਿ ਲੋਰੀ ਜੀਵੀ ਜਿਹੜੇ ਨੇ ਬਾਹਰ ਸ਼ਾਇਦ ਕੁਝ ਠੰਡਾ ਪੀਣ ਗਏ ਨੇ ਅਤੇ ਜਦੋਂ ਤੱਕ ਉਹ ਆਉਂਦੇ ਨੇ ਤਾਂ ਤੁਸੀਂ ਕੁਝ ਚੁਟਕਲੇ ਜੇ ਸੁਣਾਓ ਦੇਖਦੇ ਹਾਂ ਦੁਬਾਰਾ ਪ੍ਰੋਗਰਾਮ ਦੇ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰਦੇ ਕਿ ਨਹੀਂ ਕਰਦੇ ਪਰ ਤੁਸੀਂ ਫਟਾਫਟ ਜਿਹੜੀ ਹੈ ਹਾਜ਼ਰੀ ਲਾਈ ਜਾਓ ਕੁਝ ਚੁਟਕਲੇ ਜੇ ਸੁਣਾਓ ਗਰਮੀਆਂ ਵਾਲੇ ਚੁਟਕਲੇ ਸੁਣਾਓ ਬਸੇ ਹੁੰਦੇ ਨੇ ਬੜੇ ਸਾਰੇ ਕਿੱਸੇ ਹੁੰਦੇ ਨੇ ਓਕੇ ਜੀ ਬਈ ਫੋਨ ਦੁਬਾਰਾ ਲੱਗਾ ਅਤੇ ਮੇਰੀ ਦੁਬਾਰਾ ਆਵਾਜ਼ ਕਿਵੇਂ ਆ ਸਕਦੀ ਹੈ ਜਦਕਿ ਫੋਨ ਤਾਂ ਮੈਂ ਕੱਟ ਕਰ ਦਿੱਤਾ ਸੀ ਖੈਰ ਓਕੇ ਜੀ ਸੋ ਪ੍ਰੋਗਰਾਮ ਤੁਸੀਂ ਜਿਹੜਾ ਇੰਜੋਏ ਕਰ ਰਹੇ ਹੋ ਐਂਡ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਇੱਕ ਛੋਟਾ ਜਿਹਾ ਗੀਤ ਜਿਹੜਾ ਹੈ ਉਹ ਸੁਣਦੇ ਹਾਂ ਐਂਡ ਗੀਤ ਤੋਂ ਬਾਅਦ ਦੁਬਾਰਾ ਜਦੋਂ ਅਸੀਂ ਆਵਾਂਗੇ ਅਤੇ ਤੁਹਾਡਾ ਵੀ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ 081-23-42-174 ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੱਖਰੀਆਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਇੱਕ ਚੁਟਕਲਾ ਵੀ ਸਾਨੂੰ ਸੁਣਾਓ ਪਤਾ ਲੱਗੇ ਕਿ ਬਈ ਕੌਣ ਗੱਲ ਕਰ ਰਿਹਾ ਕਿੱਥੋਂ ਗੱਲ ਕਰ ਰਿਹਾ

0: ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਫੁੱਲ ਓਕੇ ਪ੍ਰੋਗਰਾਮ ਮਸਤੀ ਜੰਕਸ਼ਨ ਦੇ ਵਿੱਚ ਤੇ ਮਸਤੀ ਜੰਕਸ਼ਨ ਚ ਕੌਣ ਜੁੜਿਆ? ਹੈਲੋ
1: ਹੈਲੋ ਸਰ ਜੀ ਨਮਸਕਾਰ ਜੀ।
2: ਨਮਸਕਾਰ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਪਰ ਤੁਸੀਂ ਫਿਰ ਬੱਕਰੀ ਇੱਕ ਲੈ ਹੁੰਦੀ ਨਾ ਬੰਦੇ, ਹਰ ਇੱਕ ਵਿੱਚ ਬੰਦੇ ਚ ਆਪਣਾ ਆਪਣਾ ਗੁਣ ਹੁੰਦਾ ਤੇ ਉਹ ਆਪਣਾ ਜਦੋਂ ਗੁਣ ਬੰਦਾ ਵਿੱਚ ਬਾਹਰ ਕੱਢਦਾ ਆ ਤਾਂ ਫਿਰ ਮਜ਼ਾ ਤਾਂ ਆਉਣਾ ਹੀ ਹੈ ਜੀ ਫਿਰ।
0: ਠੀਕ ਹੈ ਠੀਕ ਹੈ। ਨਹੀਂ ਤੁਸੀਂ ਜੈਨੂਨ ਮੈਨੂੰ ਇਹ ਕਹਿ ਰਹੇ ਹੋ ਕਿ ਆਵਾਜ਼ ਜਿਹੜੀ ਲਾਲਾ ਲੋਹਰੀ ਵਾਲੀ ਹੈ ਉਹ ਸੋਹਣੀ ਹੈ ਜਾਂ ਮੈਂ ਏਦਾਂ ਹੀ ਬੋਲਾਂ ਕਰਾਂ ਨੋਰਮਲੀ? ਅੱਛਾ ਅੱਛਾ, ਬਾਬਾ ਜ਼ੋਰ ਲੱਗਦਾ, ਮੈਂ ਤਾਂ ਬਹੁਤੀ ਦੇਰ ਕੰਟੀਨਿਊ ਨਹੀਂ ਕਰ ਪਾ ਰਿਹਾ।
1: ਕੀ ਗੱਲ ਆ, ਉਹ ਫਿਰ
0: ਇੱਕ ਪ੍ਰੈਕਟਿਸ ਬਣੀ ਹੁੰਦੀ ਹੈ
1: ਗਲੇ ਨੂੰ ਵੀ ਡਿਸਟਰਬ ਹੀ ਹੋਈ ਨਹੀਂ ਵੀ ਮੈਂ
0: ਆਪਣੀ
1: ਕਲਾ ਪੇਸ਼ ਕਰਦਾ ਆ ਨਾ ਤੇ ਗਲਾ ਆਪਣੇ ਆਪ ਉਧਰ ਨੂੰ ਸਾਥ ਦਿੰਦਾ ਵੀ ਠੀਕ ਆ ਹੁਣ ਤੇਰੀ ਆਹ ਸਹੀ ਆ।
0: ਸਹੀ ਗੱਲ ਆ, ਸਹੀ ਗੱਲ, ਬਿਲਕੁਲ ਸਹੀ।
2: ਨਹੀਂ ਯਾਰ ਗੱਲ ਤਾਂ ਠੀਕ ਹੈ, ਮੈਂ ਮੰਨ ਲੈਂਦਾ ਵਾ, ਪਰ ਲਾਲਾ ਲੋਰੀ ਇੰਨਾ ਵੀ ਨਹੀਂ ਮਾੜਾ।
1: ਲਾਲਾ ਲੋਰੀ ਮਾੜਾ ਥੋੜੀ ਹੈ, ਲਾਲਾ ਲੋਰੀ ਤਾਂ ਬਹੁਤ ਵਧੀਆ ਹੈ।
2: ਮੈਂ ਤਾਂ ਸਵੇਰੇ ਉੱਠ ਕੇ ਤਰਬੂਜਾ ਖਾਣਾ, ਮੈਂ ਠੀਕ ਰਹਿਣਾ।
1: ਤਰਬੂਜਾ ਕਿ ਤਰਬੂਜਾ?
0: ਤਰਬੂਜ ਹੈ ਉਹ ਯਾਰ, ਮੈਂ ਖਰਬੂਜਾ ਬੋਲਣਾ। ਠੀਕ ਹੈ ਪੁਲ ਸਾਹਿਬ, ਪੁਲ ਸਾਹਿਬ ਆਪਣੇ ਬੰਦੇ ਨੇ, ਪੁਲ ਸਾਹਿਬ ਅੱਗੇ ਕੁਛ ਵੀ, ਸਭ ਮਾਫ਼ ਹੈ, ਹੈ ਨਾ ਜੀ? ਠੀਕ ਹੈ ਜੀ। ਪੁਲ ਸਾਹਿਬ ਕਿੱਦਾਂ ਫਿਰ, ਸਭ ਠੀਕ ਠਾਕ ਹੋਣਾ? ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਦੁਬਾਰਾ ਫੇਰ ਜੁੜਦੇ ਆ। ਠੀਕ ਹੈ ਜੀ,
1: ਮਿਹਰਬਾਨੀ,
0: ਸ਼ੁਕਰੀਆ
2: ਤੁਹਾਡਾ। ਲਾਲਾ ਲੋਹਰੀ ਨੂੰ ਵੀ ਬਾਏ ਕਰ ਦੋ, ਪਤਾ ਨੀ ਦੁਬਾਰਾ ਲਾਲਾ ਲੋਹਰੀ ਆਉਂਦਾ ਕਿ ਨਹੀਂ ਆਉਂਦਾ।
1: ਲਾਲਾ ਵਲੋਰੀ ਜੀ ਨਮਸਕਾਰ।
0: ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ, ਓਕੇ।

ਮਾਇਆ ਬਜਿੰਦੜੀ ਨੂੰ ਕੰਮ ਤੇ ਲਾਇਆ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ ਬੇ ਮੋਟੇ ਡਾਲਰ ਕਮਾਉਂਦਾ।

0: हेलो
1: हेलो मोहती जी, सत श्री अकाल।
0: सत श्री अकाल जी, कौन गल कर रहे जी?
1: ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀਆਂ ਜ਼ਿਲ੍ਹਾ ਲੁਧਿਆਣਾ।
0: ਕੁਲਦੀਪ ਸਿੰਘ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ।

0: ਸੁਣਾਓ।
1: ਬਹੁਤ ਵਧੀਆ ਬਹੁਤ ਵਧੀਆ, ਕੀ ਕਰ ਰਹੀ ਗੇ?
0: ਆਪਣੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਬਹੁਤ ਜੀ।
1: ਅੱਛਾ ਜੀ, ਕੀ ਚੰਗਾ ਲੱਗਦਾ ਪ੍ਰੋਗਰਾਮ ਦੇ ਵਿੱਚ? ਜ਼ਿਆਦਾ
0: ਮਸਤੀ
1: ਮਸਤੀ ਚੰਗੀ। ਤੁਸੀਂ ਤੁਸੀਂ ਆਪਣੇ ਸਮੇਂ ਮਸਤੀ ਕਰਦੇ ਕਿਵੇਂ ਕਿਵੇਂ ਮਸਤੀ ਕਰਦੇ ਸੀ ਜਦੋਂ ਦੋਸਤਾਂ 'ਚ ਬਹਿੰਦੇ ਸੀਗੇ, ਅਤੇ ਤੁਹਾਡਾ ਕੀ ਕਰੈਕਟਰ ਪਲੇਅ ਕਰਦੇ ਸੀ? ਕਿਉਂਕਿ ਹਰ ਇੱਕ ਇਨਸਾਨ ਦਾ ਨਾ ਕਰੈਕਟਰ ਹੁੰਦਾ ਕਿ ਜਦੋਂ ਦੋਸਤਾਂ 'ਚ ਬਹਿ ਗਏ, ਪਰਿਵਾਰ 'ਚ ਬਹਿ ਗਏ, ਤਾਂ ਉਹਨੇ ਇੱਕ ਵੱਖਰੀ ਗੱਲ ਜਿਹੜੀ ਹੈ ਉਹ ਫੇਮਸ ਹੁੰਦਾ ਕਿ ਬਈ ਇੰਨੇ ਚੁਟਕਲੇ ਸੁਣਾਉਣੇ ਨੇ, ਜਾਂ ਇੰਨੇ ਸਿਆਣੀ ਗੱਲ ਆਖਣੀ ਹੈ, ਜਾਂ ਇੰਨੇ ਸਵਾਲ ਪੁੱਛਣੇ ਨੇ। ਤੁਸੀਂ ਕਿਸ ਗੱਲੋਂ ਫੇਮਸ ਹੁੰਦੇ ਸੀ ਆਪਣੇ ਗਰੁੱਪ ਦੇ ਵਿੱਚ? ਅਰੇ ਚੰਗੀ ਗੱਲ ਹੈ, ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਠੀਕ ਠੀਕ ਹੈ ਕੁਲਦੀਪ ਜੀ, ਤੇ ਕਿੰਨੇ ਸਾਲ ਹੋ ਗਏ ਤੁਹਾਡੀ ਉਮਰ? ਤੁਹਾਨੂੰ ਆਪਣੀ ਸਾਲਗਿਰਾ ਉਹ ਵੀ ਯਾਦ ਰਹਿੰਦੀ ਹੈ, ਜਾਂ ਰੇਡੀਓ ਦਾ ਜਿਹੜਾ ਉਹ ਪਿਆਰ ਹੈ ਉਹ ਜ਼ਿਆਦਾ ਯਾਦ ਰਹਿੰਦਾ? ਕਰਦੇ, ਮੈਂ ਕਿਹਾ ਗੁੱਸਾ ਤਾਂ ਨਹੀਂ ਕਰਦੇ ਕਿ ਸਾਡੀ ਅਸੀਂ ਕਿੰਨੇ ਸਾਲਾਂ ਦੇ ਹਾਂ ਬੱਚੇ, ਨਾ ਕਿ ਅਸੀਂ ਕਿੰਨੇ ਸਾਲਾਂ ਦੇ ਹਾਂ, ਸਾਡੇ ਬਰਥਡੇ ਕਦੋਂ ਆ, ਆਹ ਨਹੀਂ ਯਾਦ ਰਹਿੰਦਾ ਪਾਪਾ ਜੀ ਨੂੰ? ਪਾਪਾ ਜੀ ਨੂੰ ਇੰਨਾ ਯਾਦ ਹੈ ਕਿ ਰੇਡੀਓ ਨਾ 31 ਸਾਲ ਹੋ ਗਏ ਨੇ। ਚਲੋ ਬਹੁਤ ਚੰਗੀ ਗੱਲ
0: ਹੈ,
1: ਚਲੋ ਬਹੁਤ ਵਧੀਆ ਜੀ।
0: ਨਹੀਂ
1: ਜੀ, ਤੁਸੀਂ ਸਾਰੀ ਜ਼ਿੰਦਗੀ
0: ਖੇਤੀਬਾੜੀ ਕਰਦੇ ਨੇ, ਹੁਣ ਉਹਨਾਂ ਹੁੰਦਾ ਨਹੀਂ।
1: ਕੋਈ ਗੱਲ ਨਹੀਂ ਜਨਾਬ, ਤੁਸੀਂ ਆਪਣੀ ਸੋਹਣੀ ਡਿਊਟੀ ਨਿਭਾ ਲਈ ਹੈ, ਠੀਕ ਹੈ ਜੀ।
0: ਹੁਣ
1: ਗੱਲਬਾਤ ਠੀਕ ਹੈ ਜੀ, ਠੀਕ ਹੈ ਜੀ, ਮਜ਼ਾ ਆ ਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਨਹੀਂ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ, ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਜੇਕਰ ਇੰਨਾ ਇਹੋ ਜਿਹੇ ਲੋਕਾਂ ਦਾ ਅਸੀਂ ਸਾਥੀ ਬਣੇ ਹੋਏ ਹਾਂ, ਅਤੇ ਉਹਨਾਂ ਦਾ ਦਿਲ ਹਲਕਾ ਹੋ ਜਾਂਦਾ, ਅਤੇ ਇਸ ਤੋਂ ਵਧੀਆ ਹੋਰ ਕੀ ਚਾਹੀਦਾ? ਠੀਕ ਹੈ ਨਾ ਜੀ, ਠੀਕ। ਥੈਂਕ ਯੂ ਸੋ ਮਚ ਜੀ। ਉਹ ਜੀ ਲਾਲਾ ਲੋਰੀ ਨਾਲ ਤਾਂ ਹੈਲੋ ਕੀਤੀ ਨਹੀਂ। ਹਾਂ, ਪਿਆਰ ਦੀਆਂ ਹੀ ਪੜ੍ਹਾਈਆਂ ਕਰਿਓ ਜਿਹੜੀਆਂ ਸਿਲੇਬਸ ਵਿੱਚ, ਉਹ ਤਾਂ ਫਿਰ ਤੁਸੀਂ ਨੰਬਰ ਨਹੀਂ ਲੈਂਦੇ। ਖੈਰ, ਤੁਸੀਂ ਫਟਾਫਟ ਪ੍ਰੋਗਰਾਮ 'ਚ ਸ਼ਾਮਲ ਹੋਵੋ। 0181-23-42-174।

0: ਹੈਲੋ ਜੀ, ਪ੍ਰੋਗਰਾਮ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਮਸਜਿਦ ਜੰਕਸ਼ਨ ਇੱਕ ਹੋਰ ਦੋਸਤ ਜੁੜ ਚੁੱਕੇ ਨੇ। ਹੈਲੋ
1: ਹੈਲੋ
2: ਹੈਲੋ ਜੀ, ਕੌਣ ਗੱਲ ਕਰ ਰਿਹਾ
1: ਜੀ? ਮੇਰਾ ਨਾਮ ਕੋਮਲ।
2: ਕੋਮਲ ਕਿੱਥੋਂ ਗੱਲ ਕਰ ਰਹੇ ਹੋ?
1: ਅਸੀਂ ਹੁਸ਼ਿਆਰਪੁਰ ਤੋਂ ਬੋਲ ਰਹੇ ਹਾਂ।
2: ਬੱਲੇ ਕੋਮਲ ਜੀ, ਕਿਹੜੀ ਕਲਾਸ 'ਚ ਪੜ੍ਹਦੇ ਹੋ?
1: ਪਲੱਸ ਟੂ ਜੀ।
2: ਪਲੱਸ ਟੂ 'ਚ ਕੀ ਰੱਖਿਆ ਤੁਸੀਂ?
1: ਮੈਂ ਆਰਟਸ ਰੱਖੀ ਹੈ।
2: ਆਰਟਸ ਰੱਖੀ ਹੈ, ਠੀਕ ਹੈ ਜੀ। ਅੱਗੋਂ ਕੀ ਕਰਨਾ ਕੋਮਲ ਨੇ ਪਲੱਸ ਟੂ ਤੋਂ ਬਾਅਦ?
1: ਘਰ
2: ਦੇ ਵੀ ਸੁਣਦੇ ਹੋ ਕਿ ਕੱਲੇ ਤੁਸੀਂ ਸੁਣਦੇ ਹੋ?
1: ਨਾਨੀ ਮੰਮਾ ਵੀ ਸੁਣਦੇ, ਨਾਨੂ ਵੀ ਸੁਣਦੇ ਆ।
2: ਕਿਆ ਬਾਤ ਜੀ, ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਮੇਰੇ ਨਾਨੂ ਤਾਂ ਸਾਨੂੰ ਬਹੁਤ ਸਾਲਾਂ ਤੋਂ ਸੁਣਦੇ
2: ਆ। ਅੱਛਾ ਜੀ, ਠੀਕ ਹੈ ਜੀ। ਮੈਨੂੰ ਵੀ ਸੁਣਦੇ ਨੇ ਕਿ ਜਿਹੜਾ ਅੱਜ ਨਵਾਂ ਲਾਲਾ ਲੋਹਰੀ ਵੀ ਆਉਂਦੇ ਵਿੱਚ ਵਿੱਚ, ਉਹ ਵੀ ਸੁਣਦੇ ਹੋ?
1: ਸਾਰਿਆਂ ਨੂੰ ਸੁਣਦੇ ਹੋ, ਕਹਿ ਦਿੰਦੇ ਦੁਪਹਿਰ ਨੂੰ ਵੀ ਕਹਿ ਦੂਗੇ ਜਦੋਂ ਅਸੀਂ ਜਾਗਦੇ ਹੁੰਦੇ ਨਾ ਕਿ ਤੁਸੀਂ ਲਗਾਓ ਤੁਸੀਂ।
2: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸਾਰਾ ਪਿਆਰ। ਕੋਮਲ ਫਿਰ ਕੁਝ ਚੁਟਕਲਾ ਸੁਣਾ ਦੇ ਯਾਰ, ਪਤਾ ਲੱਗੇ ਕਿ ਕੋਮਲ ਬਿੱਟੀ ਆਈ ਸੀ ਤੇ ਕੁਝ ਸੋਹਣੀ ਸੋਹਣੀ ਗੱਲ ਸੁਣਾ ਕੇ ਗਈ ਸਾਨੂੰ ਸਾਰਿਆਂ ਨੂੰ।
1: ਚੁਟਕਲਾ
2: ਨਹੀਂ ਆਉਂਦਾ?
1: ਨਾਨੂ ਨੂੰ ਆਉਂਦਾ।
2: ਨਾਨੂ ਨੂੰ ਆਉਂਦਾ?
1: ਹਾਂਜੀ।
2: ਚਲੋ ਫਟਾਫਟ ਗੱਲ ਕਰਾ ਦੋ ਨਾਨੂ ਨਾਲ।
1: ਨਾਨੂ ਤੁਸੀਂ ਗੱਲ ਕਰੋ।
3: ਹੈਲੋ।
2: ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ ਜੀ ਸਰ, ਕੀ ਨਾਮ ਤੁਹਾਡਾ?
3: ਮੈਂ ਕਰਨੈਲ ਸਿੰਘ ਜੀ।
2: ਕਰਨੈਲ ਸਿੰਘ ਜੀ, ਕੀ ਹਾਲ ਚਾਲ?
3: ਕਿਰਪਾ
2: ਤੁਹਾਡੀ। ਦੇਖੋ ਜੀ, ਪ੍ਰੋਗਰਾਮ ਦਾ ਨਾਮ ਮਸਤੀ ਜੰਕਸ਼ਨ ਹੈ ਤੇ ਮਸਤੀ ਫਿਰ ਤੁਹਾਨੂੰ ਵੀ ਥੋੜੀ ਜਿਹੀ ਕਰਨੀ ਪੈਣੀ ਹੈ। ਕੁਛ ਕੋਈ ਹਾਸੇ ਵਾਲੀ ਕੋਈ ਗੱਲ ਸੁਣਾ ਦਿਓ, ਕੋਈ ਚੁਟਕਲਾ।

0: ਚਲੋ ਠੀਕ ਹੈ ਜੀ, ਕੋਈ ਗੱਲ ਨੀ, ਆਪਾਂ ਦੁਬਾਰਾ ਜਦੋਂ ਫੇਰ ਨਹੀਂ, ਆਪਾਂ ਇੰਨਾ ਟਾਈਮ ਨੀ ਲੈ ਸਕਦੇ ਬੇਟਾ। ਹਾਂਜੀ ਹਾਂਜੀ ਸੁਣਾਓ।
1: ਛੋਟੇ ਸੀ ਨਾ ਉਦੋਂ ਨਾ ਜਲੰਧਰ ਦੇ ਵਿੱਚ ਨਾ ਕੋਈ ਮਿੱਠਾ ਕੋਲ ਸੀਗਾ।
0: ਅੱਛਾ।
1: ਤੇ ਨਾ ਨਾਨੂ ਨੂੰ ਨਾ ਨਾਨੂ ਦਾ ਮਾਮਾ ਲੈ ਗਿਆ, ਕਹਿੰਦੇ ਕਿ ਚੱਲ ਮਿੱਠੇ ਪੁਰ ਜਾ ਕੇ ਆਉਂਦੇ ਆ। ਤਾਂ ਹੈ ਨਾ ਨਾਨੂ ਨਾ ਉੱਥੇ ਜਾ ਕੇ ਕੰਧ ਨੂੰ ਜੀਭ ਲਾ ਕੇ ਦੇਖਣ ਲੱਗ ਪਏ ਕਿ ਸੱਚੀ ਮਿੱਠਾ ਆ।
0: ਕੋਮਲ ਤੁਸੀਂ ਦੇ ਬੇਟਾ ਪ੍ਰੋਗਰਾਮ ਚ ਫੋਨ ਜਰੂਰ ਲਾਉਂਦੇ ਰਿਹਾ ਕਰੋ, ਠੀਕ ਹੈ ਜੀ। ਥੈਂਕ ਯੂ ਸੋ ਮਚ ਜੀ। ਚਲੋ ਦੱਸੋ ਤੁਹਾਡੀ ਫਰਮਾਇਸ਼, ਮੈਂ ਸੁਣ ਲੈਂਦਾ। ਕਿਹੜਾ ਲਾਣਾ ਚਾਹੋ? ਕਿਹੜਾ ਜੀ? ਰਮਤਾ ਦਿੱਲੀ ਵਿੱਚ। ਚਲੋ ਮੈਨੂੰ ਲੱਭ ਗਿਆ ਤੇ ਨਹੀਂ ਲੱਭਾ ਮੈਨੂੰ, ਕੋਈ ਗੱਲ ਨਹੀਂ ਕੋਮਲ, ਮੈਂ ਕਿਸੇ ਹੋਰ ਦਿਨ ਤੁਹਾਡੀ ਫਰਮਾਇਸ਼ ਜ਼ਰੂਰ ਪਲੇ ਕਰਾਂਗਾ, ਵੈਸੇ ਵੀ ਪ੍ਰੋਗਰਾਮ ਜਿਹੜਾ ਹੈ ਉਹ ਫਰਮਾਇਸ਼ ਹੀ ਨਹੀਂ ਹੈ, ਬਟ ਥੈਂਕ ਯੂ ਸੋ ਮਚ ਜੀ ਬੇਟਾ। ਠੀਕ ਹੈ। ਲਓ ਜੀ, ਬੜਾ ਜ਼ਿਆਦਾ ਮੈਨੂੰ ਲੱਗਾ ਕਿ ਸ਼ਾਇਦ ਐਵੇਂ ਕੋਈ ਛੋਟੀ ਮੋਟੀ ਜਿਹਾ ਚੁਟਕਲਾ ਸੁਣੇਗਾ, ਪਰ ਬੜਾ ਵਧੀਆ ਸੁਣਾਇਆ ਬਿੱਟੀਆਂ ਨੇ। ਸੋ ਥੈਂਕ ਯੂ ਸੋ ਮਚ ਵੰਸ ਅਗੇਨ ਕੋਮਲ, ਪ੍ਰੋਗਰਾਮ ਨੂੰ ਵੀ ਬਚਾਉਣ ਦੇ ਲਈ। ਓਕੇ ਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰੋ ਜੀ। ਨਾਮ ਹੈ ਜੀ ਫਿਲਮੀ ਜੰਕਸ਼ਨ, ਨਹੀਂ ਨਹੀਂ ਮਸਤੀ ਜੰਕਸ਼ਨ। ਅਤੇ ਮਸਤੀ ਜੰਕਸ਼ਨ ਵਿੱਚ ਅੱਜ ਕਹਿਣਾ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਆਪਾਂ ਕੀਤੀਆਂ ਨੇ। ਇੱਕ ਹੋਰ ਦੋਸਤ ਆ ਗਏ ਨੇ, ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਹੈਲੋ ਹੈਲੋ ਹੈਲੋ
2: ਹੈਲੋ ਹੈਲੋ।
0: ਓਕੇ ਜੀ, ਠੀਕ ਹੈ ਜੀ, ਤੁਸੀਂ ਨੰਬਰ ਮਿਲਾ ਕੇ ਹਜੇ ਵੀ ਸ਼ਾਮਿਲ ਹੋ ਸਕਦੇ ਹੋ। 081-23-01-8174। ਹੈਲੋ ਹੈਲੋ
3: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
3: ਹਾਂ ਸਰ, ਸੁਖਦੇਵ ਸਿੰਘ ਬੋਲ ਰਿਹਾ ਸਰ।
0: ਸੁਖਦੇਵ ਸਿੰਘ ਜੀ, ਕਿੱਥੋਂ ਗੱਲ ਕਰ ਰਹੇ ਹੋ?
3: ਹਾਂ ਸਰ, ਮੁਕੇਰੀਆਂ ਨੇੜੇ ਪਿੰਡ ਆ ਸਰ।
0: ਠੀਕ ਹੈ ਸੁਖਦੇਵ ਜੀ, ਪਹਿਲੀ ਵਾਰੀ ਫੋਨ ਲਾਇਆ ਜੇ?
3: ਹਾਂ ਸਰ, ਜਦੋਂ ਵੀ ਮੈਂ ਤੁਸੀਂ ਐਂਕਰ ਹੁੰਦੇ ਨਾ, ਮਤਲਬ ਮੇਰਾ ਫੋਨ ਲੱਗ ਜਾਂਦਾ, ਬਹੁਤ ਖੁਸ਼ੀ
0: ਹੈ। ਚੰਗੀ ਗੱਲ ਹੈ ਯਾਰ, ਤੇ ਬੜੀ ਸੋਹਣੀ ਗੱਲ ਹੈ। ਚਲੋ ਫਿਰ ਅੱਜ ਫਿਰ ਚੁਟਕਲਾ ਸੁਣਾਓ ਫਟਾਫਟ ਫਟਾਫਟ।
3: ਚੁਟਕਲਾ ਸਰ ਜੀ, ਪਹਿਲੀ ਤਾਂ ਗੱਲ ਹੈ ਤੁਹਾਡੀ ਮਤਲਬ ਪ੍ਰੋਗਰਾਮ ਬਹੁਤ ਵਧੀਆ, ਦਿਲ ਨੂੰ ਛੂਹਣ ਵਾਲਾ ਪ੍ਰੋਗਰਾਮ ਸਰ।
0: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ। ਲੋਰੀ ਆਉਂਦੇ ਆ ਵਿੱਚ ਯਾਰ, ਠੀਕ ਕਰਨ ਦਿਆ?
3: ਹਾਂਜੀ,
0: ਲਾਲਾ ਲੋਰੀ ਆਉਂਦੇ ਆ, ਠੀਕ ਹੈ?
3: ਮੈਂ
0: ਹੁਣ ਕੋਮਲ ਸੁਣਾਈ ਨਾ, ਸਾਰਿਆਂ ਨੂੰ ਹਾਸਾ ਆਇਆ ਹੁਣ ਪੱਕਾ, ਤੇ ਏਦਾਂ ਹੀ ਤੁਸੀਂ ਵੀ ਕੁਛ ਸੁਣਾ ਦੋ ਫਿਰ ਕੁਛ।
3: ਸਰ ਜੀ, ਮੇਰੀ ਬੇਟੀ ਆ ਥੱਲੇ, ਪ੍ਰੋਗਰਾਮ ਸੁਣਨ ਲਈ ਬੜੀ ਐਕਸਾਈਟਮੈਂਟ
0: ਹੈ। ਅੱਛਾ ਜੀ,
3: ਡੈਡੀ ਦਾ ਫੋਨ ਲੱਗਾ।
0: ਚਲੋ ਫਟਾਫਟ ਫਿਰ ਉਹਦੀ ਉਹਦੇ ਨਾਲ ਗੱਲ ਕਰਾ ਦੋ। ਅੰਸ਼ਿਕਾ ਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ, ਬਹੁਤ ਸਾਰਾ ਪਿਆਰ ਆਕਾਸ਼ਵਾਣੀ ਵੱਲੋਂ, ਠੀਕ ਹੈ ਜੀ?
3: ਗੱਲ ਤੇ ਕਰ ਲੈਣੀ ਸੀ।
0: ਕੋਈ ਗੱਲ ਨੀ, ਕੋਈ ਗੱਲ ਨੀ। ਕਿੰਨੇ ਸਾਲਾਂ ਦੀ ਬਿਟੀਆ? ਮੈਂ ਤੁਹਾਨੂੰ ਦੱਸਦਾ ਵਾਂ, ਤੁਸੀਂ ਨਾ ਆਪਣੇ ਫੋਨ ਦੇ ਵਿੱਚ ਨਾ ਇੱਕ ਐਪਲੀਕੇਸ਼ਨ ਡਾਊਨਲੋਡ ਕਰੋ, ਉਹਦਾ ਨਾਮ ਹੈ ਜੀ ਨਿਊਜ਼ ਔਨ ਏਅਰ। ਠੀਕ ਹੈ, ਤੁਸੀਂ ਅਗਰ ਉਹਦੇ ਨਾਲ ਕਰੋਗੇ ਨਾ, ਤੁਸੀਂ ਆਪਣੇ ਬੈਡਰੂਮ ਦੇ ਵਿੱਚ ਵੀ ਆਰਾਮ ਦੇ ਨਾਲ ਤੁਸੀਂ ਰੇਡੀਓ ਜਿਹੜਾ ਬਿਲਕੁਲ ਸਾਫ ਸੁਣੋਗੇ।
3: ਠੀਕ ਹੈ ਜੀ, ਐਪ ਤੇ ਚਲੋ ਅਸੀਂ ਡਾਊਨਲੋਡ ਕਰਕੇ ਸੁਣ ਲੈਂਦੇ, ਪਰ ਤੁਹਾਨੂੰ ਪਤਾ ਨੈਟ ਕਈ ਵਾਰੀ ਮਤਲਬ ਨੈਟ ਦੀ ਰੇਂਜ ਘੱਟ ਜਾਂਦੀ ਹੈ, ਫਿਰ ਪ੍ਰੋਗਰਾਮ ਦੁਬਾਰਾ ਸਾਨੂੰ ਵਿੱਚ ਮਤਲਬ ਦੁਬਾਰਾ ਐਪ ਡਾਊਨਲੋਡ ਕਰਕੇ ਸੁਣਨੇ ਪੈਂਦਾ ਸਰ।
0: ਨਹੀਂ ਨਹੀਂ, ਐਪ ਇੱਕੋ ਵਾਰੀ ਡਾਊਨਲੋਡ ਕਰੋਗੇ, ਐਂਡ ਇਹਦੇ ਵਿੱਚ ਜ਼ਿਆਦਾ ਇੰਟਰਨੈਟ ਬਹੁਤਾ ਯੂਜ਼ ਵੀ ਨਹੀਂ ਹੁੰਦਾ, ਡਾਟਾ ਜ਼ਿਆਦਾ ਯੂਜ਼ ਵੀ ਨਹੀਂ ਹੁੰਦਾ ਇਹਦਾ। ਠੀਕ ਹੈ ਜੀ, ਕੋਈ ਗੱਲ ਨਹੀਂ, ਦੁਬਾਰਾ ਤੁਸੀਂ ਟਰਾਈ ਕਰਿਓ। ਬਾਕੀ
3: ਸਰ ਜੀ, ਜਦੋਂ ਅਸੀਂ ਬਾਹਰ ਹੁੰਦੇ ਨਾ, ਐਪ ਰਾਈ ਸੁਣਦੇ ਹਾਂ, ਜਦੋਂ ਘਰ ਹੁੰਦੇ ਫਿਰ ਰੇਡੀਓ ਰਾਈ ਸੁਣਦੇ।
0: ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ।
3: ਵਧੀਆ ਸਰ ਜੀ, ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਹੋ, ਦਿਲ ਨੂੰ ਛੂਹਣ।
0: ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਤਾਂ ਪਹਿਲੀ ਵਾਰੀ ਦੋਸਤੋ ਦੱਸਾਂ ਕਿ 10 ਸਾਲ ਹੋ ਗਏ ਨੇ, ਅਤੇ ਪਹਿਲੀ ਵਾਰੀ ਕੋਈ ਇੱਦਾਂ ਦਾ ਕਰੈਕਟਰ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ, ਅਤੇ ਆਪਣੇ ਆਪ 'ਚ ਡਾਊਟ ਕਰ ਰਹੇ ਕਿ ਮੈਂ ਠੀਕ ਕਰ ਰਿਹਾ ਵਾਂ, ਕਿਉਂਕਿ ਵਿੱਚ ਵਿੱਚ ਕਰਨਾ ਅਤੇ ਪੂਰਾ ਪ੍ਰੋਗਰਾਮ ਨੂੰ ਨਿਭਾਉਣਾ ਆਪਣੇ ਆਪ ਦੇ ਕੋਈ ਚੈਲੰਜ ਹੈ। ਬਟ ਸਟਿਲ ਆਈ ਐਮ ਟਰਾਇੰਗ ਮਾਈ ਬੈਸਟ, ਆਈ ਐਮ ਗਿਵਿੰਗ ਮਾਈ ਬੈਸਟ, ਐਂਡ ਆਈ ਐਮ ਵੇਟਿੰਗ ਫੋਰ ਬੈਸਟ। ਓਕੇ ਜੀ, ਸੋ ਫਟਾਫਟ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਵੋ, ਆਪਾਂ ਕੋਲ ਹਲੇ ਵੀ 8 ਮਿੰਟ ਹੈਗੇ ਨੇ, ਫਟਾਫਟ ਨੰਬਰ ਲਾਈ ਜਾਓ 081-23-42-01-8124-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42-01-7404-081-23-42

0: ਲਓ ਜੀ, ਹੁਣ ਗਾਣਾ ਗਾਣਾ ਗਾਣਾ ਕਿਹੜਾ ਲਾਇਆ ਜਾਵੇ? ਗਾਣਾ ਆਪਾਂ ਲਾਉਂਦੇ ਹਾਂ ਹੁਣ ਐਮੀ ਵਿਰਕ ਭਾਈ ਦਾ, ਠੀਕ ਹੈ ਜੀ? ਅਤੇ ਫਟਾਫਟ ਤੁਸੀਂ ਨੰਬਰ ਡਾਇਲ ਕਰੋ, ਮੈਂ ਕੋਸ਼ਿਸ਼ ਕਰਾਂਗਾ ਕਿ ਦੋ ਤਿੰਨ ਫੋਨ ਤਾਂ ਮੈਂ ਹੋਰ ਮੈਂ ਚੁੱਕ ਹੀ ਲਵਾਂ, ਮਤਲਬ ਰਾਜ ਉਹਨੇ ਚੁੱਕਣੇ ਆ, ਜਿਹੜੇ ਜਿਹੜੇ ਨੰਬਰ ਫੋਨ ਲਾਉਣਗੇ ਨਾ। ਉਹ ਆ ਹੀ ਗਿਆ, ਉਹ ਆ ਗਿਆ ਭਾਈ, ਮੇਰੇ ਚੋਣ ਵਾਲਾ ਆ ਗਿਆ। ਹੈਲੋ ਹੈਲੋ ਹੈਲੋ ਜੀ, ਫੋਨ ਚੁੱਕਿਆ ਗਿਆ ਜੀ, ਰੇਡੀਓ 'ਤੇ ਗੱਲ ਕਰੋ।
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਜੀ? ਕੌਣ ਗੱਲ ਕਰ ਰਿਹਾ ਜੀ? ਤੁਹਾਡਾ ਨਾਮ ਕੀ ਹੈ? ਲੱਕੀ। ਲੱਕੀ ਕਿੱਥੋਂ ਗੱਲ ਕਰ ਰਹੇ ਹੋ? ਹੁਸ਼ਿਆਰਪੁਰ ਤੋਂ। ਮੈਂ ਕਹਿੰਦਾ ਸਾਰੇ ਹੁਸ਼ਿਆਰਪੁਰ ਵਾਲੇ ਹੁਸ਼ਿਆਰ ਹੋ ਗਏ, ਅੱਜ ਸਾਰੇ ਹੁਸ਼ਿਆਰਪੁਰ ਵਾਲੇ ਫੋਨ ਕਰੀ ਜਾਂਦੇ ਆ। ਅਚਾਨਕ ਹੀ ਨੰਬਰ ਲਗਾ ਲਿਆ ਜੀ। ਲੱਕੀ ਜੀ, ਕੰਮ ਕੀ ਕਰਦੇ ਹੋ? ਹਾਊਸ ਵਾਈਫ ਹੋ? ਠੀਕ ਹੈ ਜੀ, ਸਿਲਾਈ ਦਾ ਕੰਮ ਕਰਦੇ। ਓਕੇ, ਨਾਲ ਨਾਲ ਰੇਡੀਓ ਨੇ ਸੋਹਣਾ ਸਾਥ ਨਿਭਾਇਆ ਹੋਇਆ ਤੁਹਾਡਾ। ਰੇਡੀਓ ਤੋਂ ਲੱਗਦਾ ਪਹਿਲੀ ਵਾਰੀ ਗੱਲ ਕਰ ਰਹੇ ਹੋ, ਹਨਾ? ਹੈ ਲੱਕੀ ਜੀ, ਮੈਂ ਕਿਹਾ ਰੇਡੀਓ 'ਤੇ ਪਹਿਲੀ ਵਾਰੀ ਗੱਲ ਕਰ ਰਹੇ ਹੋ? ਅੱਛਾ, ਤੇ ਕਿਵੇਂ, ਖੁਸ਼ੀ ਹੋ ਰਹੀ ਹੈ? ਹੈਲੋ, ਮੈਂ ਕਿਹਾ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਦਿਲ ਨੂੰ? ਠੀਕ ਹੈ ਜੀ, ਚਲੋ ਫਿਰ ਪਹਿਲੀ ਵਾਰੀ ਤਾਂ ਜਿਹਨੂੰ ਮੈਂ ਫੋਨ, ਜਿਹੜਾ ਫੋਨ ਮਿਲਾਏਗਾ ਉਹ ਮੈਨੂੰ ਚੁਟਕਲਾ ਤਾਂ ਨਹੀਂ ਸੁਣਾ ਪਾਏਗਾ, ਕਿ ਸੁਣਾ ਸਕਦੇ ਹੋ? ਕੋਈ ਗੱਲ ਨਹੀਂ, ਉਹ ਨਾ ਪਹਿਲੀ ਵਾਰੀ ਤਾਂ ਚਲੋ ਨਹੀਂ ਸੁਣਾ ਸਕਦੇ, ਬੰਦਾ ਵੈਸੇ ਹੀ ਬੜਾ ਐਕਸਾਈਟਮੈਂਟ ਜਿਹਾ ਹੁੰਦਾ। ਦੇਖੋ ਹੁਣ ਲੱਕੀ, ਹਰ ਵਾਰੀ ਲੱਕੀ ਹੋਣਗੇ ਕਿ ਨਹੀਂ ਹੋਣਗੇ ਉਹ ਤਾਂ ਹੁਣ ਕਿਸਮਤ ਹੀ ਹੈ, ਅਤੇ ਹਰ ਵਾਰੀ ਇਹ ਚਾਚਾ ਲਾਲਾ ਲੋਰੀ ਆਉਂਦਾ ਕਿ ਨਹੀਂ ਆਉਂਦਾ, ਹੁਣ ਉਹ ਵੀ ਨਹੀਂ ਪਤਾ ਨਾ। ਠੀਕ ਹੈ ਜੀ, ਖੁਸ਼ ਰਹੋ ਲੱਕੀ ਜੀ, ਬੀ ਲੱਕੀ ਆਲਵੇਜ਼, ਹੈ ਨਾ, ਖੁਸ਼ ਰਹੋ। ਐਂਡ ਥੈਂਕ ਯੂ ਸੋ ਮੱਚ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਬਾਕੀ ਬਈ ਜਾਂਦੇ ਜਾਂਦੇ ਬਹੁਤ ਸਾਰੇ ਫੋਨ ਆਉਣੇ ਸ਼ੁਰੂ ਹੋ ਗਏ, ਲੱਗਦਾ ਲੋਰੀ ਜਾ ਗਿਆ। ਓਏ, ਓਕੇ ਜੀ, 0-181-23-2174, 0-181-234-2174, ਫਟਾਫਟ ਪ੍ਰੋਗਰਾਮ ਵਿੱਚ ਸ਼ਾਮਿਲ ਹੋਵੋ। ਐਂਡ ਇੱਕ ਮੈਂ ਗਾਣਾ ਪਲੇ ਕਰ ਦੇਣਾ, ਗਾਣੇ ਦੇ ਵਿੱਚ ਅਗਰ ਕੋਈ ਫੋਨ ਆ ਜਾਂਦਾ ਹੈ ਤਾਂ ਪਹਿਲਾਂ ਫੋਨ ਚੁੱਕਿਆ ਜਾਏਗਾ।

ਲਓ ਜੀ ਬਚ ਕੇ ਨਹੀਂ ਨਹੀਂ ਬਚ ਕੇ ਇੱਕ ਹੋਰ ਦੋਸਤ ਜਿਹੜੇ ਨੇ ਉਹ ਪ੍ਰੋਗਰਾਮ ਵਿੱਚ ਫੋਨ ਮਿਲਾ ਚੁੱਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਬਈ ਹੁਣੇ ਤਾਂ ਬੈੱਲ ਵੱਜ ਰਹੀ ਸੀ ਅਤੇ ਹੁਣੇ ਫੋਨ ਕੱਟਿਆ ਗਿਆ ਓਕੇ ਜੀ ਓਕੇ ਠੀਕ ਹੈ ਜੀ ਲਾਸਟ ਹੀ ਕਾਲ ਆਪਾਂ ਲੈ ਸਕਦੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਇੱਕ ਹੋਰ ਕਾਲ ਆ ਹੀ ਗਈ ਚੱਕ ਦੇ ਨਾਲ ਹੀ ਫੋਨ ਕੱਟ ਦਿੰਦੇ ਨੇ ਇੱਕ ਤਾਂ ਜਨਾਬ ਹੋਣੀ ਵੀ ਤੁਹਾਡੇ ਕੋਲ ਸਮਾਂ ਹੈ ਨੂੰ ਵੇਸਟ ਨਾ ਕਰੋ ਅਤੇ ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੁਸੀਂ ਜਿਹੜਾ ਹੋਵੋ ਹੈਲੋ ਓਕੇ ਜੀ ਠੀਕ ਹੈ ਜੀ ਲੱਗਦਾ ਸ਼ਾਇਦ ਫੋਨ ਨਹੀਂ ਮਿਲ ਪਾਏਗਾ ਜਾਂ ਫਿਰ ਲੋਕ ਜਿਹੜੇ ਨੇ ਉਹ ਕੱਟ ਕੇ ਦੁਬਾਰਾ ਲਗਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਪਰ ਗੱਲਬਾਤ ਸ਼ਾਇਦ ਨਹੀਂ ਬਣ ਰਹੀ ਖੈਰ ਇੰਜੋਏ ਕਰੋ ਇਸ ਗੀਤ ਨੂੰ

0: ਆ ਬਚ ਕੇ ਨਹੀਂ ਬਚ ਕੇ ਲਾਸਟ ਇੱਕ ਕਾਲ ਆ ਗਈ ਹੈ ਉਹਨੂੰ ਚੱਕ ਕੇ ਵੀ ਚੱਕ ਕੇ
1: ਹੈਲੋ ਜੀ ਕੌਣ ਜੁੜੇ ਨੇ ਪ੍ਰੋਗਰਾਮ ਦੇ ਵਿੱਚ
2: ਮੈਂ ਮੁੰਡੇ ਨਾਲ ਗੱਲ ਕਰਦੀ ਆ
0: ਆਹੋ ਆ ਮੁੰਡਾ ਨਹੀਂ ਬੈਠਾ ਅੱਜ ਤੇ ਲਾਲਾ ਲੋਰੀ ਆਇਆ ਅੱਜ
1: ਮੈਂ ਵੇਟ ਹੀ ਕਰ ਰਿਹਾ ਸੀਗਾ ਕਿ ਮਿੰਟੂ ਭਾਜੀ ਆਣ ਦੱਸਣ ਕਿ ਬਈ ਲਾਲਾ ਲੋਰੀ ਕਿਵੇਂ ਰਿਹਾ ਅੱਜ
2: ਉਹ ਨਾ ਏਦਾਂ ਆ ਪਰ ਪਤਾ ਕਿੱਦਾਂ ਆ ਹੁਣ ਆ ਚੀਜ਼

0: ਕੱਢ ਸਕਦੇ ਆ, ਤੁਸੀਂ ਆ ਰਹੇ ਤੁਸੀਂ ਕੱਢ ਹੀ ਨੀ ਸਕਦੇ ਦੂਜੀ ਆਵਾਜ਼
1: ਜੀ ਮਿੰਟੂ ਜੀ
2: ਕਿਉਂਕਿ ਅਸੀਂ ਤਾਂ ਚਲੋ ਇੱਕ ਮੋਹਿਤ ਸਾਹਿਬ ਚਲੋ ਤੁਸੀਂ ਇੱਕ ਆ ਜੇ ਤੁਹਾਡੀ ਆਵਾਜ਼ ਜਿਹੜੀ ਪ੍ਰੋਪਰ ਉਸੇ ਬੇਸ ਤੇ ਹੋਣੀ ਚਾਹੀਦੀ ਆ।
1: ਮੈਂ ਸੀਰੀਅਸਲੀ ਨਾ ਅੱਜ ਪਹਿਲੀ ਵਾਰ ਪ੍ਰੋਗਰਾਮ ਕਰਦੇ ਦਿਮਾਗ ਤੋਂ ਥੋੜਾ ਜਿਹਾ ਕਨਫਿਊਜ਼ ਹੋਇਆ ਵਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਵੀ ਕਾਫੀ ਚਿਰ ਤੋਂ ਸੁਣ ਰਿਹਾ, ਕਾਫੀ ਅੱਗੇ ਪਹਿਲਾਂ ਕਦੀ
1: ਮੈਂ ਕਰਦਾ ਹੀ ਨਹੀਂ, ਮੈਂ ਐਕਚੁਅਲੀ ਕਰੈਕਟਰ ਪਲੇ ਕਰ ਰਹੀ ਤਾਂ ਕਰਦਾ ਹੀ ਨਹੀਂ ਮੈਂ।
2: ਹਾਂਜੀ ਹਾਂਜੀ, ਕਿਉਂਕਿ ਹਰੀਸ਼ ਸਾਹਿਬ ਤੋਂ ਚਲੋ ਚੇਂਜ ਕਰ ਲੈਂਦੇ ਆ।
1: ਹਾਂਜੀ ਹਾਂਜੀ, ਉਹ ਤਾਂ ਸਾਡੇ ਵੱਡੇ ਭਾਈ ਨੇ,
2: ਅੱਛੀ ਮਿਕਰੀ ਕਰਦੇ ਹੋ, ਪਰ ਤੁਸੀਂ ਹੋਰ ਵਾਜਾਂ ਵੀ ਵਧੀਆ ਕਰ ਰਹੇ ਹੁੰਦੇ ਹੋ ਜਿਹੜਾ
1: ਐਕਚੁਅਲੀ ਪੂਰਾ ਪ੍ਰੋਗਰਾਮ ਉਸ ਨੂੰ ਨਿਭਾਉਣਾ ਮੇਰੇ ਲਈ ਥੋੜਾ ਚੈਲੰਜ ਸੀਗਾ, ਬਟ ਮੈਂ ਕੋਸ਼ਿਸ਼ ਕਰਦਾ ਰਿਹਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਦਾਂ ਹੈ ਜੀ, ਇਦਾਂ ਹੈ।
1: ਹੋਰ ਮਿੰਟੂ ਜੀ ਕਿਵੇਂ ਹੋ, ਠੀਕ ਹੋ?
2: ਬਹੁਤ ਵਧੀਆ ਬਾਬੂ ਜੀ, ਬਹੁਤ ਵਧੀਆ।
1: ਪਰ ਮੈਨੂੰ ਮੈਨੂੰ ਨਾ ਸਭ ਤੋਂ ਫਨੀ ਕੀ ਲੱਗਾ, ਮੈਨੂੰ ਸਭ ਤੋਂ ਫਨੀ ਕੀ ਲੱਗਾ ਕਿ ਨੋ ਡਾਊਟ ਸਭ ਕੁਝ ਚੱਲਦਾ ਪਿਆ ਸੀਗਾ, ਇੱਕ ਨਾ ਇੱਕ ਲੜਕੀ ਦਾ ਫੋਨ ਆਇਆ, ਬਿਟੀਆ ਦਾ, ਕੋਮਲ ਦਾ, ਉਹਨੇ ਆਪਣੇ ਨਾਨਾ ਜੀ ਦਾ ਜਿਹੜਾ ਇੰਸੀਡੈਂਟ ਸ਼ੇਅਰ ਕੀਤਾ ਨਾ, ਮੇਰੇ ਲਈ ਅੱਜ ਦੇ ਪ੍ਰੋਗਰਾਮ ਦੀ ਸਭ ਤੋਂ ਹਾਈਲਾਈਟ ਗੱਲ ਉਹ ਰਹੀ। ਕਹਿੰਦੇ ਕਿ ਜਲੰਧਰ ਗਏ ਮਿੱਠਾਪੁਰ, ਉਹਨਾਂ ਨੇ ਉਸਨੂੰ ਉਹ ਕਰਕੇ ਦੇਖਿਆ, ਮਤਲਬ ਹੈ ਨਾ ਚੱਟ ਕੇ ਦੇਖਿਆ ਕਿ ਕਿੰਨਾ ਕੁ ਮਿੱਠਾ ਕਿੰਨਾ ਕੁ ਨਹੀਂ ਮਿੱਠਾ।
2: ਮੈਨੂੰ ਵੀ ਕਾਫੀ ਹਾਸਾ ਆਇਆ, ਮੈਂ ਕਿਹਾ ਵੀ ਫਿਰ ਮੇਰਾ ਮਨ ਕੀਤਾ, ਮੈਂ ਕਿਹਾ ਯਾਰ ਲਾਸਟ ਕਾਲ ਲਗਾ ਕੇ ਦੇਖਦੇ, ਚਲੋ ਜੇ ਸ਼ਾਇਦ ਲੱਗ ਜਾਵੇ।
1: ਹਾਂ ਚਲੋ ਵਧੀਆ, ਪਰ ਮੈਂ
2: ਬਹੁਤ ਬਹੁਤ ਮਿਹਰਬਾਨੀ ਮੋਹਿਤ ਸਾਹਿਬ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਹਮੇਸ਼ਾ ਦੀ ਤਰ੍ਹਾਂ, ਹਮੇਸ਼ਾ ਖੁਸ਼ ਰਹੋ ਮਹਾਰਾਜ।
1: ਥੈਂਕ ਯੂ। ਓਕੇ ਜੀ, ਆਪਾਂ ਸਮਾਂ ਹੋ ਗਿਆ ਹੈ ਨਾ, ਅਤੇ ਆਪਾਂ ਦੁਬਾਰਾ ਫਿਰ ਮਿੰਟੋ ਜੀ ਫਿਰ ਪ੍ਰੋਗਰਾਮ ਜੁੜਾਂਗੇ। ਥੈਂਕ ਯੂ ਸੋ ਮਚ ਜੀ,
2: ਮਿਹਰਬਾਨੀ।
1: ਠੀਕ ਹੈ ਜੀ, ਚਲੋ ਜੀ, ਅੱਜ ਦਾ ਪ੍ਰੋਗਰਾਮ ਜਿਹੜਾ ਕਿ ਸ਼ਾਇਦ ਜੋ ਸੋਚ ਕੇ ਸ਼ੁਰੂ ਕੀਤਾ ਸੀ ਉੱਦਾਂ ਤੱਕ ਤਾਂ ਨਹੀਂ ਰਿਹਾ, ਬਟ ਆਈ ਹੋਪ ਕਿ ਫਿਰ ਵੀ ਮਸਤੀ ਜਿਹੜਾ ਓਵਰਆਲ ਇਹਦਾ ਮੇਨ ਮੋਟੋ ਸੀਗਾ ਕਿ ਮਸਤੀ ਜਿਹੜੀ ਆਪਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ, ਉਹ ਯਕੀਨਨ ਅਸੀਂ ਕੀਤੀ ਹੈ। ਬਾਕੀ ਆਈ ਹੋਪ ਕਿ ਨੈਕਸਟ ਟਾਈਮ ਹੋਰ ਜ਼ਿਆਦਾ ਵਧੀਆ ਇੱਕ ਚੰਗੇ ਢੰਗ ਨਾਲ ਮਸਤੀ ਜਿਹੜੀ ਹੈ ਤੁਹਾਡੇ ਤੱਕ ਡਿਲੀਵਰ ਕੀਤੀ ਜਾਵੇ। ਲਓ ਜੀ, ਫਿਲਹਾਲ ਵੱਜ ਗਏ ਨੇ ਰਾਤ ਦੇ 9, ਐਂਡ ਰਾਤ ਨੂੰ ਜਦੋਂ 9 ਵੱਜ ਜਾਂਦੇ ਨੇ, ਤੁਹਾਨੂੰ ਪਤਾ ਹੀ ਹੈ ਕਿ ਆਕਾਸ਼ਵਾਣੀ ਦਾ ਪ੍ਰੋਗਰਾਮ ਜਿਹੜਾ ਹੈ ਦਿਲ ਚਾਹਤਾ ਹੈ ਸ਼ੁਰੂ ਹੋ ਜਾਂਦਾ ਹੈ। ਦਿਲ ਚਾਹਤਾ ਜਦੋਂ ਸ਼ੁਰੂ ਹੋ ਜਾਂਦਾ, ਫਿਰ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਨੇ ਉਹ ਸਾਡੇ ਤੱਕ ਪਹੁੰਚ ਜਾਂਦੀਆਂ ਨੇ, ਜਿਸ ਨੂੰ ਅਸੀਂ ਬੜੇ ਸੋਹਣੇ ਢੰਗ ਨਾਲ ਅਸੀਂ ਉਹਨਾਂ ਦੀ ਫਰਮਾਇਸ਼ਾਂ ਅਸੀਂ ਪਲੇ ਕਰਨੀਆਂ ਹੁੰਦੀਆਂ ਨੇ। ਸੋ ਮੈਂ ਤੁਹਾਨੂੰ ਖਾਸ ਇੱਕ ਗੱਲ ਦੱਸਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਸਿਰਫ ਹਿੰਦੀ ਫਿਲਮਾਂ ਦੇ ਗਾਣੇ ਨਹੀਂ ਚੱਲਣੇ ਹੁੰਦੇ, ਤੁਸੀਂ ਪੰਜਾਬੀ ਫਿਲਮਾਂ ਦੇ, ਬੇਸਿਕਲੀ ਫਿਲਮਾਂ ਦੇ ਗਾਣੇ ਜਿਹੜੇ ਨੇ ਉਹ ਚੱਲਣੇ ਨੇ, ਅਤੇ ਤੁਸੀਂ ਪ੍ਰੋਗਰਾਮ 'ਚ ਸਾਨੂੰ ਮੈਸੇਜ ਕਰੋਗੇ 98 55 10 10 27, ਫਿਲਮਾਂ ਦੇ ਫਰਮਾਇਸ਼ੀ ਗੀਤ ਚੱਲਣਗੇ ਇਸ ਪ੍ਰੋਗਰਾਮ ਦੇ ਵਿੱਚ।

ਨਮਸਕਾਰ, ਰਾਤ ਦੇ 9 ਵੱਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ। ਡੀ ਕੇ ਸ਼ਿਵ ਕੁਮਾਰ ਹੁਣ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਚੋਂ ਕੱਢਣ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਸੀਬੀਆਈ ਨੇ ਟਵਿਸ਼ਾ ਸ਼ਰਮਾ ਕਤਲ ਕੇਸ ਵਿਚ ਟਵਿਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰਸਿੱਧ ਉਰਦੂ ਦੇ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਦੇ ਵਿਚ 91 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ। ਪੰਜਾਬ ਵਿਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਅਤੇ ਕੱਲ੍ਹ 29 ਮਈ ਨੂੰ ਕਈ ਥਾਵਾਂ ਉੱਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 ਟਵੈਂਟੀ ਟਵੈਂਟੀ ਮੈਚ

जी एंजॉय करे प्रोग्राम दिल चाहता है और दिल विल प्यार प्यार मैं क्या जानू रे जानू रे जानू बस इतना जानू तुझे अपना मानू रे। ये सारे दोस्त जो हमें मैसेज भेजते हैं ये सभी के दिलों के जज्बात हैं जो कि आकाशवाणी एफएम रेनबो को लिख रहे हैं और बहुत बहुत शुक्रिया। समा हो चुका है जब रात के 9:11 ओके जी 21:11 हो चुके ने। लो जी हुण जनाब ने सारे मैसेजेस सारे अज ही कर देने ने। ओके जी अगला मैसेज सर तक पहुंचया है, लिखा है नमस्कार जी वेलकम टू द प्रोग्राम। आवाज लता मंगेशकर फिल्म अपना देश सिरसा हरियाणा से हिमांशु सेठी शेफी सेठी नैन्सी। ਠੀਕ ਹੈ ਜੀ ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ ਗਰਮੀ ਤੋਂ ਸਭ ਬਚੇ ਰਹੋ ਜੀ ਚੰਡੀਗੜ੍ਹ ਸਤੀਸ਼ ਨੇਜਾ ਵਿਮਲਾ ਨੇਜਾ ਸ਼ਿਫਾਲੀ ਸ਼ੈਫੀ ਮਾਸਟਰ ਡੈਵਿਸ ਗੀਤ ਰਾਜਾ ਨਾ ਜਾ ਨੌਕਰੀ ਛੋੜ ਕੇ ਆਵਾਜ਼ ਲਤਾ ਮੰਗੇਸ਼ਕਰ ਫਿਲਮ ਚਰਸ ਧੰਨਵਾਦ ਜੀ। ਠੀਕ ਹੈ ਜੀ ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਮੂਵੀ ਕਾਲਾ ਪੱਥਰ ਔਰ ਟਰੈਕ ਬਾਹੋਂ ਮੇਂ ਤੇਰੇ ਮਸਤੀ ਕੇ ਘੇਰੇ। ਓਕੇ ਜੀ ਸੋ ਗੁੱਡ ਈਵਨਿੰਗ ਜੀ। ਅਗਲਾ ਮੈਸੇਜ ਆਇਆ ਜੀ ਸੋਨੂੰ ਰਵੀ ਰਾਜ ਗੁਲਸ਼ਨ ਲਕੀ ਬਲਦੇਵ ਨਗਰ ਜਲੰਧਰ ਸਿਟੀ ਤੋਂ ਮੂਵੀ ਧਰਮ ਅਧਿਕਾਰੀ ਔਰ ਟਰੈਕ ਜਬ ਲੜਕੀ ਸਿਟੀ ਬਚਾਏ। ਓਕੇ ਜੀ ਸਭ ਪ੍ਰੇਮ ਨਮਸਕਾਰ ਹਾਰਦਿਕ ਅਭਿਨੰਦਨ ਗੀਤ ਦੁਨੀਆ ਕਾ ਮੇਲਾ ਮੇਲੇ ਮੇ ਲੜਕੀ ਲੜਕੀ ਅਕੇਲੀ ਸ਼ਨੋ ਨਾਮ ਉਸਕਾ ਹੈ। ਇਹ ਲੱਗ ਰਿਹਾ ਕਿ ਉਹ ਅਨਾਊਂਸਮੈਂਟ ਹੋ ਰਹੀ ਹੈ ਕਿਤੇ ਫਿਲਮ ਰਾਜਾ ਜਾਨੀ ਔਰ ਭੇਜਾਏ ਮੈਸੇਜ ਨਾਓ ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵੇਦ ਮਿੱਡਾ ਅਲਕਾ ਮਿੱਡਾ ਦੇ। ਠੀਕ ਹੈ ਜੀ ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੀ ਪ੍ਰੇਮ ਪੂਰਵਕ

ਭਾਈ ਸੁੱਚਾ ਸਿੰਘ ਪਾਠਕ ਦੁਆਓ ਮੈਂ ਹਮੇਸ਼ਾ ਯਾਦ ਰੱਖਣਾ ਜੀ। ਬਿਲਕੁਲ ਜੀ, ਐਫ ਐਮ ਰੇਨਬੋ ਨਾਲ ਜੁੜੇ ਸਾਰੇ ਜਾਂ ਨਹੀਂ ਵੀ ਜੁੜੇ ਸਾਰਿਆਂ ਲੋਕਾਂ ਨੂੰ ਅਸੀਂ ਹਮੇਸ਼ਾ ਦਿਲੋਂ ਪਿਆਰ ਅਤੇ ਦੁਆਵਾਂ ਹੀ ਦਿੰਦੇ ਹਾਂ ਕਿਉਂਕਿ ਸਾਨੂੰ ਦੁਆਵਾਂ ਹੀ ਮਿਲਦੀਆਂ। ਆਦਰਣੀ ਪ੍ਰਸਾਰਕ ਮਹੋਦਯ ਜੀ, ਪਿਆਰ ਭਰਿਆ ਨਮਸਕਾਰ। ਫਿਲਮ ਆਜੁਰ ਕਲ ਔਰ ਫਰਮਾਇਸ਼ ਹਮੇ ਭੇਜ ਰਹੇ ਹੈ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਸੇ ਪੀ ਐਸ ਨਹਾਕਰ, ਨਿਰਮਲਾ ਨਵਹਾਕਰ, ਵਿਸ਼ਾਲ ਨਹਾਵਕਰ ਔਰ ਮਲਕਾਪੁਰ ਸੇ ਨਾਰਾਇਣ ਇੰਗਲੇ, ਸੁਪਾਨ ਤਾਇਡੇ ਔਰ ਆਸ਼ੀਸ਼ ਮੁਰਹੇਕਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੈਸੇਜ ਭੇਜਣ ਕੇ ਲੀਏ। ਅਗਲਾ ਮੈਸੇਜ ਹੈ, ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਨੂੰ, ਸਤਿ ਸ਼੍ਰੀ ਅਕਾਲ। ਫਿਲਮ ਲਾਡਲੀ ਗੀਤ ਸਾਨੂੰ ਬੁੱਕ ਨਾਲ ਪਾਣੀ ਦੇ ਪਿਆਂਦੇ ਘੁੱਟਣੀ ਤੇਰਾ ਜੂਠਾ ਕਾਨੂੰ ਕਰੀਏ ਗਲਾਸ ਕੋਰੀਏ। ਕਿਆ ਬਾਤ ਹੈ ਜੀ, ਇਹ ਹੁਣ ਪੰਜਾਬੀ ਫਰਮਾਇਸ਼ ਆਈਏ ਤਾਂ ਆਪਾਂ ਪੰਜਾਬੀ ਫਰਮਾਇਸ਼ ਲੱਭਦੇ ਹਾਂ। ਲਾਡਲੀ ਦਾ, ਲਾਡਲੀ ਦੇ ਫਰਮ ਸਪੈਲਿੰਗ ਹੁਣ ਲਾਡਲੀ, ਓਕੇ ਲੱਭ ਗਈ। ਇਹ ਲਿਖਿਆ ਜੀ, ਤੁਮਹਾਰੇ ਬੁਲਾਨੇ ਕੋ ਜੀ, ਹੈ ਹੁਣ ਸ਼ਾਇਦ ਆਹੀ ਹੋਵੇ ਤਾਂ ਜ਼ਿਆਦਾ ਵਧੀਆ। ਠੀਕ ਹੈ ਜੀ, ਪਿੰਡ ਨਥਾਣਾ ਪੰਜਾਬ ਤੋਂ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ ਅਤੇ ਸੀਤਾ ਔਰ ਗੀਤਾ, ਖੁਸ਼ ਰਹੋ, ਖੁਸ਼ੀਆਂ ਵੰਡੋ, ਸੁਣਾ ਦਿਓ ਜੀ, ਪਤਾ ਪਤਾ ਕੁਝ ਮੀਂਹ ਪੈ ਜਾਵੇ। ਓਕੇ ਜੀ, ਓਕੇ। ਵੈਸੇ ਵੈਸੇ ਮੌਸਮ ਵਿਭਾਗ ਨੇ ਕਿਹਾ ਹੋਇਆ ਹੈ ਕਿ ਸ਼ਾਇਦ ਅੱਜ ਜਾਂ ਕੱਲ੍ਹ ਮੀਂਹ ਜਿਹੜਾ ਹੈ ਉਹ ਪੈਣਾ ਹੈ, ਸੋ ਸਾਰੇ ਖਿਆਲ ਰੱਖਿਓ। ਅਗਲਾ ਮੈਸੇਜ ਹੈ, ਆਦਰਨੀ ਪ੍ਰਸਾਰਕ ਜੀ ਨਮਸਕਾਰ। ਆਦਰਨੀ ਪ੍ਰਸਾਰਕ ਜੀ, ਆਪ ਮੇਰੀ ਫਰਮਾਇਸ਼ ਕਿਸੇ ਵੀ ਗੀਤ ਕੇ ਸਾਥ ਸ਼ਾਮਿਲ ਕਰੇ, ਆਪਕਾ ਤਹਿ ਦਿਲ ਤੋਂ ਸ਼ੁਕਰੀਆ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਹਾਂ, ਆਜ਼ਾਦ ਨਗਰ, ਲਕਸ਼ਰ, ਹਰਿਦੁਆਰ ਸੇ। ਅਗਲਾ ਮੈਸੇਜ ਹੈ ਜੀ, ਨਮਸਕਾਰ ਜੀ, ਫਿਲਮ ਯਾਦੋ ਕੀ ਬਾਰਾਤ ਗੀਤ ਯਾਦੋ ਕੀ ਬਾਰਾਤ ਨਿਕਲੀ ਹੈ ਮਜਨੂੰ ਕਟਿੱਲਾ ਸੇ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਲੂਜਾ ਔਰ ਸਤਨਾ ਐਮ ਪੀ ਸੇ, ਉਮੰਗ ਮਲਿਕ, ਆਕਾਂਸ਼ਾ ਮਲਿਕ, ਮਾਹੀ ਮਲਿਕ। ਠੀਕ ਹੈ ਜੀ, ਥੈਂਕ ਯੂ ਜੀ। ਅਗਲਾ ਮੈਸੇਜ, ਗੀਤ ਵੋ ਹੈ, ਹਾਂਜੀ ਸੰਗੀਤ ਵੋ ਹੈ ਜਬ ਕਿਸੀ ਕੇ, ਸੈਕਟਰ 67 ਮੋਹਾਲੀ ਚੰਡੀਗੜ੍ਹ ਸੇ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਸੇ ਸ਼ੁਭਚੰਦਰ ਬਜਾਜ, ਸਾਹਿਬ ਬਜਾਜ, ਬੇਟਾ ਬਜਾਜ। ਠੀਕ ਹੈ ਜੀ, ਥੈਂਕ ਯੂ। ਅਗਲਾ ਮੈਸੇਜ, ਕਨੇਰਾ ਮੁਹੱਲਾ ਪਟਿਆਲਾ ਸੇ, ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ ਵੰਸ਼ ਬੱਤਾ, ਫਿਲਮ ਮੋਹਰਾ ਗੀਤ, ਟਿਪ ਟਿਪ ਬੱਸਾ ਪਾਣੀ। ਲਓ ਜੀ, ਲਾਡਲੀ ਫਿਲਮ ਦਾ ਗੀਤ ਮੇਰੇ ਸਾਹਮਣੇ ਪਹੁੰਚ ਚੁੱਕਿਆ, ਅਸੀਂ ਇਹਨਾਂ ਨੂੰ ਸੁਣਾਉਂਦੇ ਹਾਂ ਤੁਹਾਡੇ ਸਾਰੇ ਦੋਸਤਾਂ ਦੇ ਲਈ। ਆਓ ਇੰਜੋਏ ਕਰੋ ਇਸ ਗੀਤ ਨੂੰ, ਐਂਡ ਤੁਸੀਂ ਵੀ ਸਾਨੂੰ ਵਟਸਐਪ ਮੈਸੇਜ ਭੇਜੋ 98 55 10 10 29 8551 0107।

ਜੀ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਦਿਲ ਚਾਹਤਾ ਹੈ ਇਹਦੇ ਵਿੱਚ ਬਹੁਤ ਸਾਰੇ ਦੋਸਤ ਪਿਆਰੇ ਪਿਆਰੇ ਸਾਨੂੰ ਫਰਮਾਇਸ਼ਾਂ ਭੇਜ ਰਹੇ ਨੇ ਮੈਸੇਜ ਭੇਜ ਰਹੇ ਨੇ ਅਗਲਾ ਸਾਨੂੰ ਮੈਸੇਜ ਆਇਆ ਲਿਖੇ ਕਾਰਜਕ੍ਰਮ ਦਿਲ ਚਾਹਤਾ ਹੈ ਆਪਕਾ ਹਰ ਪਲ ਖੁਸ਼ੀਓ ਸੇ ਭਰਾ ਹੋ ਫਿਲਮ ਚੋਰ ਮਚਾਏ ਸ਼ੋਰ ਔਰ ਇਹ ਫਰਮਾਇਸ਼ ਭੇਜ ਰਹੇ ਹੈ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ

ਯਕੀਨਨ ਜਿਹੜਾ ਗਾਣਾ ਉਹਨਾਂ ਨੇ ਲਾਡਲੀ ਫਿਲਮ ਦਾ ਕਿਹਾ ਉਹ ਤਾਂ ਸ਼ਾਇਦ ਨਹੀਂ ਹੈ ਕਿਉਂਕਿ ਹਿੰਦੀ ਗਾਣਾ ਨਿਕਲਿਆ ਤਾਂ ਬਾਕੀ ਕਿਸੇ ਹੋਰ ਪੰਜਾਬੀ ਫਿਲਮ ਦੀ ਤੁਸੀਂ ਰਿਕੁਐਸਟ ਕਰਨੀ ਹੈ ਤੁਸੀਂ ਕਰ ਸਕਦੇ ਹੋ ਇਹ ਗੀਤ ਮੈਨੂੰ ਲੱਗਦਾ ਨਹੀਂ ਮਿਲਿਆ ਓਕੇ ਜੀ ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਦਿਲ ਚਾਹਤਾ ਹੈ ਸਭ ਪਰੇ ਨਮਸਕਾਰ ਆਪ ਕੈਸੇ ਹੈ ਮੂਵੀ ਰੰਗ ਸੌਂਗ ਯੇ ਔਰ ਫਰਮਾਇਸ਼ ਭੇਜੀ ਹੈ ਨਰਗੋੜਾ ਛੱਤੀਸਗੜ੍ਹ ਸੇ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮਣ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮੀਨਾਕਸ਼ੀ ਨਿਸ਼ਾ ਤੁਲਸੀ ਓਦਿਸ਼ਾ ਗੋਸਵਾਮੀ ਮਾਈ ਰੇਡੀਓ ਮਾਈ ਲਾਈਫ ਠੀਕ ਹੈ ਥੈਂਕ ਯੂ ਸੋ ਮਚ ਅਗਲਾ ਮੈਸੇਜ ਦਿਲ ਚਾਹਤਾ ਹੈ ਪਿੰਡ ਮੂਲੀਆਂ ਵਾਲੇ ਜ਼ਿਲ੍ਹਾ ਫਾਜ਼ਿਲਕਾ ਪਿਆਰ ਭਰੇ ਨਮਸਕਾਰ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਕਾਠਪਾਲ ਦੀਕਸ਼ਾ ਜੰਨਤ ਗੁਰਲੀਨ ਫਿਲਮ ਕੁਰਬਾਨੀ ਦਾ ਗੀਤ ਜੋ ਕਿ ਮੈਂ ਪਲੇਅ ਕਰ ਚੁੱਕਿਆ ਸੋ ਥੈਂਕ ਯੂ ਸੋ ਮਚ ਮੈਸੇਜ ਭੇਜਣ ਦੇ ਲਈ ਅਗਲਾ ਮੈਸੇਜ ਗਾਓ ਨੰਗਲ ਖੇੜਾ ਫਗਵਾੜਾ ਪੰਜਾਬ ਤੋਂ ਬਾਲ ਕ੍ਰਿਸ਼ਨ ਸ਼ਰਮਾ ਪ੍ਰਵੀਨ ਸ਼ਰਮਾ ਮੁਨੀਸ਼ ਐਂਡ ਰਾਹੁਲ ਸ਼ਰਮਾ ਫਿਲਮ ਰਾਜਪੂਤ ਗਾਣਾ ਅਕੇਲਾ ਗਿਆ ਥਾ ਮੈਂ ਅਗਲਾ ਮੈਸੇਜ ਈਦ ਮੁਬਾਰਕ ਕੋਈ ਵੀ ਗੀਤ ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ ਪੂਨਮ ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਥੈਂਕ ਯੂ ਸੋ ਮਚ ਫੋਰ ਸੈਂਡਿੰਗ ਮੈਸੇਜ ਅਗਲਾ ਮੈਸੇਜ ਸਭ ਪ੍ਰੇਮ ਨਮਸਕਾਰ ਫਿਲਮ ਬਰਸਾਤ ਕੀ ਰਾਤ ਬੋਲ ਮੁਝੇ ਮਿਲ ਗਿਆ ਬਹਾਨਾ ਤੇਰੀ ਈਦ ਕਾ ਪਸੰਦ ਕਰਤਾ ਦਤਰੰਗੀ ਭਾਟਾਪਾਰਾ ਸੇ ਹੀਰਾਮਨੀ ਵਰਮਾ ਪਾਰਸਮਨੀ ਪੁਸ਼ਪਿੰਦਰ ਮਨੀ ਵਰਮਾ ਔਰ ਨੋਖੇ ਲਾਲ ਵਰਮਾ ਥੈਂਕ ਯੂ ਸੋ ਮਚ ਅਗਲਾ ਮੈਸੇਜ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਨਹੀਂ ਲੱਗਦਾ ਸਤਾਬੀ ਯਹੀ ਹੈ ਇਸਮੇ ਖਰਾਬੀ ਹੈ ਯਾਰ ਪੰਜਾਬੀ ਆਪਣੀ ਪੇਸ਼ਕਾਰੀ ਦਾ ਨਹੀਂ ਕੋਈ ਜਵਾਬ ਅੱਛਾ ਹੋਣਾ

ਲਾਈਨਾਂ ਦੇ ਵਿੱਚ ਕੋਮਾ ਜਿਹੜਾ ਪਾਇਆ ਨਾ, ਸੋਹਣਾ ਠੀਕ ਠੀਕ ਢੰਗ ਦਾ ਨਹੀਂ ਪਾਇਆ। ਏਅਰ ਪੰਜਾਬੀ ਆਪਕੀ ਪੇਸ਼ਕਾਰੀ ਦਾ ਨਹੀਂ ਕੋਈ ਜਵਾਬ। ਪਿੰਡ ਤੇਜਾ, ਮੋਰੀ, ਅੰਬਾਲਾ ਸੇ ਬੰਸ਼ੀ ਲਾਲ ਸੰਧੂ, ਮੋਣ ਪਿਆਰੇ, ਬੂਟਾ ਮੰਡ ਜਲੰਧਰ, ਲੱਖਾ ਸਿੰਘ ਵੀ ਨਾਲ, ਆਪਕੋ ਮਿੱਠੀ ਮਿੱਠੀ ਪਿਆਰੀ ਭਰੀ ਸਤਿ ਸ਼੍ਰੀ ਅਕਾਲ। ਅਰੇ ਕਿਆ ਬਾਤ ਹੈ, ਸੋਹਣਾ ਸੋਹਣਾ ਨਿਭਾਇਆ, ਸੋਹਣਾ ਨਿਭਾਇਆ, ਸੋਹਣੀ ਕੋਸ਼ਿਸ਼ ਕਰ ਰਹੇ ਹੋ, ਥੈਂਕ ਯੂ। ਅਗਲਾ ਮੈਸੇਜ ਅਬੋਹਰ ਸੇ ਰਾਮ ਸਹਾਈ ਸ਼ਰਮਾ, ਫਿਲਮ ਲਵਾਰੀ ਸੌਂਗ, ਕਬ ਕੇ ਵਿਛੜੇ ਹੋਏ ਹਮ। ਓਕੇ ਲਓ ਜੀ, ਇਹ ਗਾਣਾ ਦੇਖ ਲੈਂਦੇ ਹਾਂ। ਕਬ ਕੇ ਬਿਛੜੇ ਹੋਏ ਹਮ ਆਜ ਕਹਾਂ, ਆਹ ਮੈਨੂੰ ਗਾਣਾ ਲੱਭਿਆ, ਆ ਕਹੀਂ ਦੂਰ ਚਲੇ ਜਾਏ ਹਮ। ਠੀਕ ਹੈ, ਕਬ ਕੇ ਬਿਛੜੇ ਤਾਂ ਮੈਨੂੰ ਹੁਣ ਨਹੀਂ ਲੱਭਿਆ, ਪਰ ਲੱਭ ਜਾਏਗਾ, ਐਸੀ ਵੀ ਗੱਲ ਨਹੀਂ ਹੈ। ਆ ਮਿਲ ਗਿਆ। ਪਿਆਰੇ ਦੋਸਤ, ਇੰਜੋਏ ਕਰਨ ਜਾ ਰਹੇ ਨੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਂਸਲ ਜੀ ਦੀ ਆਵਾਜ਼ ਦੇ ਵਿੱਚ ਕਬ ਕੇ ਵਿਛੜੇ ਹੋਏ ਗੀਤ। ਸਮਾਂ ਹੋ ਚੁੱਕਾ ਹੈ ਰਾਤ ਦੇ 9:23, ਸੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਹੈ ਸ਼ਿਰਕਤ ਹੈ ਕਰਨੀ ਹੈ, ਕਰਨ ਲਈ ਤੁਸੀਂ ਕਰ ਕੇ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9855101027, ਫਟਾਫਟ ਪ੍ਰੋਗਰਾਮ ਦੇ ਵਿੱਚ ਸਾਨੂੰ ਮੈਸੇਜ ਭੇਜੋ ਹਿੰਦੀ ਜਾਂ ਪੰਜਾਬੀ ਫਿਲਮਾਂ ਦੇ ਗੀਤਾਂ ਦੀ।

ਜੀ ਸਾਰੇ ਆ ਕੇ ਮਿਲਦੇ ਨੇ ਪ੍ਰੋਗਰਾਮਸ ਦੇ ਵਿੱਚ, ਹੈ ਐਫ ਐਮ ਰੇਨਬੋ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਤੁਸੀਂ ਆਪ ਦੇਖੋ ਕਿ ਵੈਸੇ ਇਕੱਲਾ ਭਾਰਤ ਨਹੀਂ, ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਸਾਡੇ ਇੰਡੀਅਨਸ ਨੇ ਉਹ ਪ੍ਰੋਗਰਾਮ ਨੂੰ ਇੰਜੋਏ ਕਰਦੇ ਨੇ, ਸਾਨੂੰ ਮੈਸੇਜ ਭੇਜਦੇ ਨੇ, ਤੁਸੀਂ ਇੱਥੇ ਆ ਕੇ ਮਿਲਦੇ ਨੇ ਜਿਹੜੇ ਕਦੋਂ ਦੇ ਸ਼ਾਇਦ ਕਿਵੇਂ ਵਿਛੜੇ ਹੋਣਗੇ, ਇੱਕ ਰੇਡੀਓ ਜ਼ਰੀਏ ਜਿਹੜੇ ਨੇ ਆਵਾਜ਼ ਦੀ ਦੁਨੀਆਂ ਦੇ ਜ਼ਰੀਏ ਜੁੜ ਜਾਂਦੇ ਨੇ। ਓਕੇ ਜੀ, ਸੋ ਅੱਗੇ ਸਾਡੇ ਦੋਸਤ ਕੌਣ ਜੁੜੇ ਨੇ, ਆਉਣ ਦਾ ਨਾਮ ਲੈਣੇ ਆ, ਬਾਕੀ ਤੁਸੀਂ ਵੀ ਭੇਜ ਸਕਦੇ ਹੋ ਸਾਨੂੰ ਮੈਸੇਜ 9855101027 'ਤੇ। ਲਓ ਜੀ, ਇੱਕ ਸਾਡੇ ਦੋਸਤ ਦਾ ਮੈਸੇਜ ਆਇਆ, ਲੱਗਦਾ ਪਹਿਲੀ ਵਾਰ ਸਾਨੂੰ ਮੈਸੇਜ ਭੇਜ ਰਹੇ ਨੇ, ਐਂਡ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਕਿ ਇੱਕ ਨਵੇਂ ਸਿੰਗਰ ਨੇ ਪੰਜਾਬੀ, ਉਹਨਾਂ ਦਾ ਗੀਤ ਜਿਹੜਾ ਹੈ ਉਹ ਚਲਾ ਦਿਉ। ਜਨਾਬ, ਤੁਸੀਂ ਸ਼ਾਇਦ ਪਹਿਲੀ ਵਾਰ ਰੇਡੀਓ ਸੁਣ ਰਹੇ ਹੋ, ਐਂਡ ਪਹਿਲੀ ਵਾਰ ਹੀ ਤੁਸੀਂ ਐਫ ਐਮ

ਬਹੁਤ ਮੈਸੇਜ ਭੇਜ ਰਹੇ ਹੋ ਸਾਡੇ ਫਿਲਟਰਡ ਗਾਣੇ, ਕਿਉਂਕਿ ਜੇ ਸਿੰਗਰ ਦੀ ਤੁਸੀਂ ਫਰਮਾਇਸ਼ ਕਰ ਰਹੇ ਹੋ ਉਹ ਠੀਕ ਹੈ, ਤੁਸੀਂ ਸੁਣਦੇ ਹੋਵੋਗੇ, ਯਕੀਨਨ ਸੁਣਦੇ ਹੋਵੋਗੇ, ਪਰ ਕੁਝ ਵਰਡਿੰਗਸ ਕੁਝ ਐਸੀ ਹੁੰਦੀਆਂ ਜਿਹੜੀਆਂ ਅਸੀਂ ਇਸ ਪ੍ਰੋਗਰਾਮ 'ਤੇ, ਇਸ ਚੈਨਲ 'ਤੇ ਅਸੀਂ ਪਲੇ ਨਹੀਂ ਕਰ ਸਕਦੇ। ਸੋ ਬਾਕੀ ਤੁਸੀਂ ਜਿਹੜੇ ਗਾਣੇ ਸੁਣ ਰਹੇ ਹੋ ਬੜੇ ਖੂਬਸੂਰਤ ਗਾਣੇ ਅਸੀਂ ਪਲੇ ਕਰ ਰਹੇ ਹਾਂ, ਆਈ ਹੋਪ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆ ਰਿਹਾ ਹੋਵੇਗਾ, ਧੰਨਵਾਦ। ਅਗਲਾ ਮੈਸੇਜ ਆਇਆ ਦਿਲ ਚਾਹਤਾ ਹੈ ਗਾਓਂ ਫਰਾਂਸੀ ਜ਼ਿਲ੍ਹਾ ਹਿਸਾਰ ਸੇ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ ਲਿਖਿਆ ਕੋਈ ਵੀ ਗੀਤ ਸ਼ਾਮ ਕਰੋ, ਥੈਂਕ ਯੂ ਸੋ ਮਚ ਦੋਸਤੋ। ਅਗਲਾ ਮੈਸੇਜ ਹੈ ਮੁਹੱਬਤ ਜ਼ਿੰਦਾਬਾਦ, ਦਿਲ ਚਾਹਤਾ ਹੈ ਕਟੀ ਪਤੰਗ ਗਾਇਕ ਲਤਾ ਮੇਸ਼ਕਰ ਜੀ, ਬੋਲ ਨਾ ਕੋਈ ਉਮੰਗ ਹੈ, ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ। ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ, ਗੁਰਮਨ ਮੈਲਬਰਨ ਆਸਟ੍ਰੇਲੀਆ ਤੋਂ।

ਅਹਿਸਾਸ ਸੀ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪਿੰਦਰ ਕੁਮਾਰ ਡੋਡੀ ਲਿਖਿਆ ਕੋਈ ਵੀ ਗੀਤ ਸ਼ਾਮ ਕਰੋ। ਥੈਂਕ ਯੂ ਸੋ ਮਚ ਦੋਸਤੋ। ਅਗਲਾ ਮੈਸੇਜ ਹੈ ਮੁਹੱਬਤ ਜ਼ਿੰਦਾਬਾਦ, ਦਿਲ ਚਾਹਤਾ ਹੈ ਕਟੀ ਪਤੰਗ, ਗਾਇਕਾ ਲਤਾ ਮੇਸ਼ਕਰ ਜੀ, ਬੋਲ ਨਾ ਕੋਈ ਉਮੰਗ ਹੈ, ਚੱਕ 15 PS, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਜੀ। ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ, ਗੁਰਮਨ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ, ਅਤੇ ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ ਪ੍ਰੋਗਰਾਮ ਵਿੱਚ ਮੈਸੇਜ ਭੇਜਣ ਲਈ। ਅਗਲਾ ਮੈਸੇਜ, ਹੈਲੋ ਸਰ, ਬੜੇ ਦਿਨਾਂ ਕੇ ਬਾਅਦ ਸਿਸ਼ਟੂ ਕੀ ਫਰਮਾਇਸ਼ ਆਈ ਹੈ, ਉੱਚਾ ਲੰਬਾ ਕੱਦ ਗਾਣੇ ਕੇ ਲੀਏ। ਸਾਡਾ ਕੱਦ ਲੰਬਾ ਤਾਂ ਨਹੀਂ ਪਰ ਗਾਣਾ ਤਾਂ ਸੁਣ ਨਹੀਂ ਸਕਦੇ ਹਾਂ। ਅਰੇ ਅਰੇ ਅਰੇ ਅਰੇ, ਕੱਦ ਕੀ ਕਿਆ ਬਾਤ ਹੈ, ਕੱਦ ਤੋਂ ਬਸ ਵੈਸੇ ਹੀ ਇੱਕ ਪੈਮਾਨਾ ਹੈ ਉਸਕੋ ਦੇਖਣੇ ਕੇ ਲੀਏ, ਬਟ ਦਿਲ ਬੜਾ ਹੋਣਾ ਚਾਹੀਏ ਔਰ ਬੰਦੇ ਕੀ ਸੋਚ ਜੋ ਹੈ ਉਹ ਬੜੀ ਹੋਣੀ ਚਾਹੀਏ, ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ ਜੀ ਪ੍ਰੋਗਰਾਮ 'ਚ ਮੈਸੇਜ ਭੇਜਣ ਦੇ ਲਈ, ਅਤੇ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਜ਼ਰੂਰ ਪਲੇ ਕਰਾਂਗੇ। ਓਕੇ ਜੀ, ਅਗਲਾ ਮੈਸੇਜ, ਸਵਪ੍ਰਿੰਦ ਨਮਸਕਾਰ, ਹਾਰਦਿਕ ਅਭਿਨੰਦਨ, ਗੀਤ ਚਾਹੇ ਮਨਵਾ ਦੁੱਖੀ ਚਿੰਤਾ ਕਿਉਂ, ਫਿਲਮ ਦੋਸਤੀ ਆਵਾਜ਼, ਰਫੀ ਸਾਹਿਬ ਔਰ ਗਾਂਧੀ ਨਗਰ ਸੈਕਟਰ 2 ਰਾਜਸਥਾਨ ਗੁਜਰਾਤ ਸੇ, ਜੀ ਕੇ ਪਰਮਾਰ, ਜੋਤਸਨਾ ਪਰਮਾਰ, ਔਰ ਲਿਖਿਆ ਦਿਲ ਸੇ ਧੰਨਵਾਦ, ਆਪਕਾ ਵੀ ਧੰਨਵਾਦ। ਅਗਲਾ ਮੈਸੇਜ, ਪ੍ਰੋਗਰਾਮ ਦਿਲ ਚਾਹਤਾ ਹੈ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ, ਕੁਲਵਿੰਦਰ ਐਂਡ ਹਰਵਿੰਦਰ ਮਾਨ, ਲਿਖਿਆ ਕੋਈ ਵੀ ਫਿਲਮੀ ਗੀਤ ਪ੍ਰੋਗਰਾਮ ਲਾਈਵ ਸੁਣ ਰਿਹਾ ਜੀ, ਬੜਾ ਚੰਗਾ ਲੱਗ ਰਿਹਾ, ਠੀਕ ਹੈ ਜੀ, ਥੈਂਕ ਯੂ ਸੋ ਮਚ। ਅਗਲਾ ਮੈਸੇਜ ਹੈ ਜੀ, ਰਿਸਪੈਕਟਡ ਹੋਸਟ ਨਮਸਕਾਰ, ਨੀਅਰ ਬੱਸ ਸਟੈਂਡ ਵਿਲੇਜ ਬੁਰਜ ਹਨੂੰਮਾਨ ਗੜ੍ਹ ਡਿਸਟ੍ਰਿਕਟ ਫਾਜ਼ਿਲਕਾ ਪੰਜਾਬ, ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਐਂਡ ਆਲ ਵਰਮਾ ਫੈਮਲੀ, ਠੀਕ ਹੈ ਜੀ, ਥੈਂਕ ਯੂ ਸੋ ਮਚ। ਸੋ ਮੈਂ ਕਹਿੰਦਾ ਜਿਹੜੇ ਇੱਕ ਗਾਣੇ ਪਹੁਣ ਲੱਗ ਰਹੇ ਸੀਗੇ, ਕਾਫੀ ਇੱਕ ਛੋਟੇ ਕਹਿ ਲਓ ਕਿ ਮੀਡੀਅਮ ਪੇਸ 'ਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਸੀ, ਹੁਣ ਥੋੜ੍ਹਾ ਜਿਹਾ ਇੱਕ ਐਨਰਜੈਟਿਕ ਜਿਹਾ ਗਾਣਾ ਤੁਸੀਂ ਇੰਜੋਏ ਕਰਨ ਜਾ ਰਹੇ, ਜੋ ਕਿ ਕੁੜੀ ਨੇ ਸਾਨੂੰ ਫਰਮਾਇਸ਼ ਭੇਜੀਏ ਇੱਕ ਉੱਚਾ ਲੰਮਾ ਕੱਦ। ਬਾਕੀ ਤੁਸੀਂ ਵੀ ਸਾਨੂੰ ਫਿਲਮਾਂ ਦੀ ਗੀਤਾਂ ਦੀ ਫਰਮਾਇਸ਼ਾਂ ਭੇਜ ਸਕਦੇ ਸਾਡੇ ਵਟਸਐਪ ਨੰਬਰ 98 55 10 10 27 ਉੱਤੇ।

ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਪ੍ਰੋਗਰਾਮ ਦਿਲ ਚਾਹਤਾ ਹੈ ਆਪਣੇ ਦੋਸਤ ਮੋਹਿਤ ਰੂਬਲ ਦੇ ਨਾਲ, ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਪ੍ਰੋਗਰਾਮ ਨੂੰ ਖੂਬ ਇੰਜੋਏ ਕਰ ਰਹੇ ਹੋ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਸਾਰੇ ਦੋਸਤਾਂ ਦੇ ਮੈਸੇਜ ਨੂੰ ਰੀਡ ਕਰਨ ਦੀ ਐਂਡ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਦੀ। ਅਗਲਾ ਮੈਸੇਜ ਹੈ, ਵੀਰ ਜੀ ਨਮਸਕਾਰ ਜੀ, ਬਹੁਤ ਹੀ ਸ਼ਾਨਦਾਰ ਗੀਤ ਚੱਲ ਰਹੇ ਨੇ, ਪੂਰਾ ਆਨੰਦ ਆ ਰਿਹਾ ਹੈ, ਆਪਕੋ ਕੋਟੀ ਕੋਟੀ ਧੰਨਵਾਦ। ਇੱਕ ਸੌਂਗ ਹੈ ਅਗਰ ਆਪ ਸੁਣਾ ਦੇ, ਪਿਆਰ ਹੁਆ ਇਕਰਾਰ ਹੁਆ ਪਿਆਰ ਸੇ ਫਿਰ ਕਿਉਂ ਡਰਤਾ ਹੈ ਦਿਲ, ਪ੍ਰਿਕਸ਼ਿਤ ਰਿਹਾਨ ਏਕਤਾ ਕਲਿਆਣੀ ਅਨੀਤਾ ਵਿਕਾਸ ਕਸ਼ਯਪ ਬੋਬੀ ਰਾਜਪੂਤ ਕਸਤੂਰਬਾ ਨਗਰ ਜਲੰਧਰ ਸੇ ਐਫ ਐਮ ਰੇਨਬੋ ਦਿਲ ਸੇ ਦਿਲ ਤੱਕ। ਠੀਕ ਹੈ ਜੀ, ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ। ਅਗਲਾ ਮੈਸੇਜ, ਗਾਓਂ ਨੰਗਲ ਖੇੜਾ ਫਗਵਾੜਾ ਪੰਜਾਬ ਸੇ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮੁਨੀਸ਼ ਸ਼ਰਮਾ, ਰਾਹੁਲ ਸ਼ਰਮਾ, ਫਿਲਮ ਰਾਜਪੂਤ ਗਾਣਾ ਅਕੇਲਾ ਗਿਆ ਥਾ ਮੈਂ। ਅਗਲਾ ਮੈਸੇਜ ਹੈ ਜੀ, ਫਿਲਮ ਹੋਟਲ ਸੌਂਗ ਪਿਆਰ ਕਰਤੇ ਹੈ ਹਮ ਸੌਂਗ ਪਿਆਰ ਕਰਤੇ ਹੈ ਹਮ ਤੁਮ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਭਾਰਤ, ਕਮਲ ਸਾਨੀ, ਪਿੰਗਾ ਵਾਲਾ ਚੌਂਕ, ਰਾਇਆ ਜਲੰਧਰ ਤੋਂ। ਠੀਕ ਹੈ ਜੀ, ਅਗਲਾ ਮੈਸੇਜ ਫਰੋਮ ਮਲੋਟ ਪੰਜਾਬ, ਸਤੀਸ਼ ਮਿਗਲਾਨੀ, ਸੀਮਾ ਔਰ ਵਿਵਾਨ ਮਿਗਲਾਨੀ, ਸੌਂਗ ਫੂਲ ਤੁਮੇ, ਸਿੰਗਰ ਮੁਕੇਸ਼ ਲਤਾ, ਫਿਲਮ ਸਰਸਵਤੀ ਚੰਦਰ। ਠੀਕ ਹੈ ਜੀ, ਥੈਂਕਸ। ਅਗਲਾ ਮੈਸੇਜ, ਕਰਨਵੀਰ ਸਿੰਘ ਅਤੇ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ, ਪੰਜਾਬੀ ਫਿਲਮ ਕਲੀ ਜੋਟਾ ਦਾ ਗੀਤ ਕਿਤੇ ਨਹੀਂ ਤੇਰਾ ਰੁਤਬਾ ਕੱਟਦਾ। ਠੀਕ ਹੈ ਜੀ, ਅਗਲਾ ਮੈਸੇਜ, ਫਿਲਮ ਸੂਰਜ ਬਹਾਰੋ ਫੁੱਲ ਬਰਸਾਓ। ਠੀਕ ਹੈ ਜੀ, ਸ਼ਰੋਤਾ ਰਘਵਰ ਨਗਰ ਸੇ, ਦਿਲਾਵਰ ਖਾਨ, ਹਸੀਨਾ ਬਾਨੂ, ਐਲੀਆ ਨਾਇਆਬ ਔਰ ਲੱਡੂ। ਓਕੇ ਜੀ, ਕਿਸੇ ਦੋਸਤ ਨੇ ਸਾਨੂੰ ਵੋਇਸ ਨੋਟ ਵੀ ਭੇਜਿਆ, ਇਸ ਪ੍ਰੋਗਰਾਮ 'ਚ ਅਸੀਂ ਵੋਇਸ ਨੋਟ ਸ਼ਾਮਿਲ ਨਹੀਂ ਕਰਦੇ। ਅਗਲਾ ਮੈਸੇਜ ਆਇਆ ਜੀ, ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ, ਪਿੰਟੂ ਦੀਵਾਨਾ, ਰਜਿੰਦਰ ਸਿੰਘ ਉਬਰਾਏ, ਫਿਲਮ ਹਾਵੜਾ ਬ੍ਰਿਜ, ਗਾਇਕਾ ਆਸ਼ਾ ਭੋਸਲੇ, ਆਇਓ ਮਹਿਰਬਾ, ਆਈਏ ਮਿਹਰਬਾ ਬੈਠੀ ਹੈ। ਅਗਲਾ ਮੈਸੇਜ, ਆਪਕਾ ਪਿਆਰ ਭਰਾ, ਆਪਕੋ ਪਿਆਰ ਭਰਾ ਆਦਾਬ ਨਮਸਕਾਰ ਜੀ, ਔਰ ਇਲ ਉਲ ਇਜ਼ਹਾ ਕੀ ਮੁਬਾਰਕਬਾਦ, ਧਨੋਰੀ ਤਿੱਲੀ ਵਾਲਾ ਸੇ, ਨਿਸਾਰ ਸਲਮਾਨੀ, ਨੌਸ਼ਾ ਸਲਮਾਨੀ, ਬੇਬੀ ਆਰੀ ਔਰ ਆਯਾਨ ਬਾਬੂ। ਠੀਕ ਹੈ ਜੀ, ਮੈਨੂੰ ਲੱਗਦਾ ਕਿ ਮੈਂ ਸਾਰੇ ਹੀ ਦੋਸਤਾਂ ਦੇ ਮੈਸੇਜ ਜਿਹੜੇ ਨੇ ਮੈਂ ਲੈ ਚੁੱਕਿਆ, ਸੋ ਕੋਈ ਵੀ ਪੈਂਡਿੰਗ ਮੈਸੇਜ ਨਹੀਂ ਬਚਿਆ। ਸੋ ਜਿਹੜੀ ਗੱਲ ਰਹੀ ਫਰਮਾਇਸ਼ ਦੀ, ਅਸੀਂ ਰੈਂਡਮ ਫਰਮਾਇਸ਼ ਅਸੀਂ ਪਲੇ ਕਰਦੇ ਹਾਂ, ਐਂਡ ਉਮੀਦ ਹੈ ਕਿ ਸਾਰੇ ਜਿਹੜੇ ਨੇ ਖੁਸ਼ ਹੀ ਹੋਣਗੇ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਗੀਤ ਜੋ ਹੈ ਮੈਂ ਪਲੇ ਕਰਨ ਜਾ ਰਿਹਾ, ਜੋ ਕਿ ਫਿਲਮ ਸ਼ਾਇਰ, ਪੰਜਾਬੀ ਫਿਲਮ ਸ਼ਾਇਰ, ਜਿਸ ਨੂੰ ਅਦਾਕਾਰੀ ਵਿੱਚ ਜਿਹਨਾਂ ਨੇ ਸਤਿੰਦਰ ਸਰਤਾਜ ਜੀ ਨੇ ਨਿਭਾਈ, ਅਤੇ ਉਹਨਾਂ ਨੇ ਹੀ ਗਾਣੇ ਗਾਏ ਇਸ ਫਿਲਮ ਦੇ, ਲਿਖੇ ਵੀ ਉਹਨਾਂ ਨੇ। ਸੋ ਇਹਨਾਂ ਦੇ ਗੀਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਕੋਲ ਲਵਾਂਗਾ ਵਿਦਾ। ਉਮੀਦ ਕਰਦਾ ਕਿ ਤੁਸੀਂ ਪ੍ਰੋਗਰਾਮ ਖੂਬ ਪਸੰਦ ਕੀਤਾ ਹੋਏਗਾ, ਇੰਜੋਏ ਕੀਤਾ ਹੋਏਗਾ। ਸੋ ਠੀਕ ਹੈ ਜੀ, ਥੈਂਕ ਯੂ ਸੋ ਮੱਚ, ਲੈਟਸ ਇੰਜੋਏ ਦਿਸ ਸੌਂਗ, ਐਂਡ ਜਾਣਾ ਕਿਤੇ ਨਹੀਂ, ਠੀਕ 10 ਵਜੇ ਅਗਲਾ ਪ੍ਰੋਗਰਾਮ ਅਸੀਂ ਇੰਜੋਏ ਕਰਾਂਗੇ।

0: ਅੰਧੇਰੀ
1: ਜੀ ਸ਼ਾਇਦ ਇੱਕ ਮੈਸੇਜ ਜਿਹੜਾ ਹੈ ਉਹ ਰਹਿ ਗਿਆ ਅਤੇ ਉਹਨਾਂ ਨੇ ਮੈਸੇਜ ਕਰ ਦਿੱਤਾ, ਕਹਿੰਦੇ ਪਲੀਜ਼ ਪਲੇ ਟਾਈਟਲ ਫਰੋਮ ਦੀ ਮੂਵੀ ਧੁੰਦ। ਐਕਚੁਲੀ ਮੈਨੂੰ ਗਾਣਾ ਮਿਲਿਆ ਨਹੀਂ ਸੀਗਾ, ਬਟ ਇਹਨਾਂ ਦਾ ਮੈਸੇਜ ਰਹੇਗਾ ਸੀ, ਸੋ ਮੈਸੇਜ ਲੈ ਲੈਣੇ। ਨਰਿੰਦਰ ਮਿੱਢਾ ਜੀ ਨੇ ਸਾਨੂੰ ਮੈਸੇਜ ਭੇਜਿਆ, ਠੀਕ ਹੈ ਜੀ ਨਰਿੰਦਰ ਜੀ, ਨਾਰਾਜ਼ ਨਹੀਂ ਹੋਣਾ, ਠੀਕ ਹੈ। ਓਕੇ ਜੀ, ਸੋ ਲੈਟਸ ਇੰਜੋਏ ਜਿਹੜਾ ਰਿਮੇਨਿੰਗ ਗਾਣਾ।

0: ਜ਼ਰੂਰ ਸ਼ਾਮਿਲ ਕਰਾਂਗੇ, ਬਸ ਬਸ਼ੀਰ ਬਦਰ ਜੀ ਦੀ ਹੀ ਉਹ ਲਿਖੀ ਹੋਣੀ ਚੀਜ਼ ਚਾਹੀਦੀ ਹੈ।
1: ਬਹੁਤ ਸੀ ਫਰਮਾਇਸ਼ਾਂ ਹੈ ਕਿ ਸ਼ਰਾਬ ਕੇ ਉੱਪਰ ਕੋਈ ਗਜ਼ਲ ਸੁਣਾਈ ਜਾਏਗੀ। ਖੈਰ ਗਜ਼ਲ ਤੋ ਨਹੀਂ, ਮੈਂ ਸ਼ਰਾਬ ਪੇ ਆਪਕੋ ਇੱਕ ਜੋਕ ਸੁਣਾਤਾ ਹੂੰ। ਮੀਆਂ ਬੀਵੀ ਥੇ, ਸੁਬਹ ਕਾ ਵਕਤ ਥਾ, ਤਾਜ਼ਾ ਤਾਜ਼ਾ ਅਖਬਾਰ ਆਇਆ ਥਾ, ਤੋ ਬੀਵੀ ਉਨਕੋ ਅਖਬਾਰ ਪੜ੍ਹ ਕੇ ਸੁਣਾ ਰਹੀ ਥੀ, ਔਰ ਮੀਆਂ ਕੋ ਰਾਤ ਕਾ ਹੈਂਗ ਓਵਰ ਥਾ, ਤੋ ਅਖਬਾਰ ਮੈਂ ਸ਼ਰਾਬ ਕੇ ਉੱਪਰ ਬਹੁਤ ਸੀ ਬਾਤੇਂ ਲਿਖੀ ਥੀ, ਔਰ ਵੋ ਉਨਕੋ ਪੜ੍ਹ ਕੇ ਸੁਣਾ ਰਹੀ ਥੀ, ਦੇਖੋ ਕਿਤਨਾ ਨੁਕਸਾਨ ਹੋਤਾ ਹੈ ਸ਼ਰਾਬ ਪੀਨੇ ਸੇ, ਕਿਤਨੀ ਬੁਰੀ ਚੀਜ਼ ਹੈ। ਤੋ ਵੋ ਸੁਣਤੇ ਰਹੇ, ਔਰ ਥੋੜ੍ਹੀ ਦੇਰ ਕੇ ਬਾਅਦ ਬੋਲੇ, ਠੀਕ ਹੈ, ਕੱਲ੍ਹ ਸੇ ਬੰਦ ਕਰ ਦੇਤੇ ਹੈਂ। ਤੋ ਬੀਵੀ ਬਹੁਤ ਖੁਸ਼ ਹੋਈ, ਚਲੋ ਕੱਲ੍ਹ ਸੇ ਸ਼ਰਾਬ ਬੰਦ ਕਰ ਦੇਂਗੇ। ਲੇਕਿਨ ਜੋ ਦੂਸਰੇ ਦਿਨ ਸੁਬਹ ਹੋਈ, ਤੋ ਦੇਖਾ ਕਿ ਅਖਬਾਰ ਬੰਦ ਹੋ ਗਿਆ। ਲੀਜੀਏ ਗਜ਼ਲ ਪੇਸ਼ ਕਰ ਰਹਾ ਹੂੰ, ਜੋ ਲੋਕ 50 ਸੇ ਉੱਪਰ ਹੈ ਔਰ ਸ਼ਰਾਬ ਪੀਤੇ ਹੈ ਉਨਕੇ ਲੀਏ।

ਜੀ ਦੋਸਤੋ, ਇੰਜੋਏ ਕਰ ਰਹੇ ਪ੍ਰੋਗਰਾਮ ਸ਼ਾਮੀ ਗਜ਼ਲ। ਅੱਜ ਅਸੀਂ ਬਸ਼ੀਰ ਬਦਰ ਜੀ ਦੀਆਂ ਗਜ਼ਲਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਗੇ ਬੜੀ ਖੂਬਸੂਰਤ ਗਜ਼ਲ ਦੇ ਸ਼ੇਰ ਨੇ ਕਿ ਅਗਰ ਤਲਾਸ਼ ਕਰੂੰ ਕੋਈ ਮਿਲ ਹੀ ਜਾਏਗਾ, ਅਗਰ ਤਲਾਸ਼ ਕਰੂੰ ਕੋਈ ਮਿਲ ਹੀ ਜਾਏਗਾ, ਮਗਰ ਤੁਹਾਰੀ ਤਰ੍ਹਾਂ ਕੌਣ ਮੁਝਕੋ ਚਾਹੇਗਾ, ਤੁਮਹੇ ਜ਼ਰੂਰ ਕੋਈ ਚਾਹਤੋਂ ਸੇ ਦੇਖੇਗਾ, ਤੁਮਹੇ ਜ਼ਰੂਰ ਕੋਈ ਚਾਹਤੋਂ ਸੇ ਦੇਖੇਗਾ, ਮਗਰ ਵੋ ਆਂਖੇ ਹਮਾਰੀ ਕਹਾਂ ਸੇ ਲਾਏਗਾ, ਨਾ ਜਾਨੇ ਕਬ ਤੇਰੇ ਦਿਲ ਪਰ ਨਈ ਸੀ ਦਸਤਕ ਹੋ, ਨਾ ਜਾਨੇ ਕਬ ਤੇਰੇ ਦਿਲ ਪਰ ਨਈ ਸੀ ਦਸਤਕ ਹੋ, ਮਕਾਨ ਖਾਲੀ ਹੁਆ ਹੈ ਤੋ ਕੋਈ ਤੋ ਆਏਗਾ, ਕਿ ਮੈਂ ਆਪਣੀ ਰਾਹ ਮੇ ਦੀਵਾਰ ਬਣ ਕਰ ਬੈਠਾ ਹੂੰ, ਮੈਂ ਆਪਣੀ ਰਾਹ ਮੇ ਦੀਵਾਰ ਬਣ ਕੇ ਬੈਠਾ ਹੂੰ, ਅਗਰ ਵੋ ਆਇਆ ਹੈ ਤੋ ਕਿਸ ਰਸਤੇ ਸੇ ਆਏਗਾ, ਤੁਮਾਰੇ ਸਾਥ ਯੇ ਮੌਸਮ ਫਰਿਸ਼ਤੋਂ ਜੈਸਾ ਹੈ, ਤੁਮਹਾਰੇ ਸਾਥ ਯੇ ਮੌਸਮ ਫਰਿਸ਼ਤੋਂ ਜੈਸਾ ਹੈ, ਤੁਮਾਰੇ ਬਾਦ ਯੇ ਮੌਸਮ ਬਹੁਤ ਸਤਾਏਗਾ।

102 ਸ਼ਰਤ ਸੱਤ ਮੈਗਾਹਰਟ ਸੇ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਸ਼ਾਮੀ ਗਜ਼ਲ। ਫਿਲਹਾਲ ਰਾਤ ਦੇ 10:30 ਹੋ ਚੁੱਕੇ ਨੇ। ਆਓ ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

ਦੋਸਤੋ, ਰਾਤ ਦੇ 10:30 ਹੋ ਚੁੱਕੇ ਨੇ ਅਤੇ FM ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਜਿਸਦਾ ਨਾਮ ਹੈ ਜੀ ਇੱਕ ਪਿਆਰ ਕਾ ਨਗਮਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੂਪਲ ਦੇ ਨਾਲ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਾਂਗੇ 70s, 80s ਦੇ ਪਿਆਰੇ ਪਿਆਰੇ ਸੋਹਣੇ ਸੋਹਣੇ ਖੂਬਸੂਰਤ ਜਿਹੇ ਗੀਤ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਬੜਾ ਖੂਬਸੂਰਤ ਗੀਤ ਤੁਸੀਂ ਹੁਣੇ ਇੰਜੋਏ ਕੀਤਾ ਮੁਹੰਮਦ ਰਫੀ ਜੀ ਦੀ ਆਵਾਜ਼ ਵਿੱਚ ਜਾਣੇ ਬਹਾਰ। ਆਓ ਹੁਣ ਅੱਗੇ ਵਧਦੇ ਹਾਂ। ਇਸ ਵਕਤ ਸਮਾਂ ਹੋ ਚੁੱਕਾ ਰਾਤ ਦੇ 10:36:24। ਅਗਲਾ ਗਾਣਾ ਬਿਲਕੁਲ ਤਿਆਰ ਹੈ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਵਿੱਚ। ਗਾਣੇ ਦੇ ਬੋਲ ਨੇ ਤੂੰ ਕਹਾਂ ਆ ਗਈ ਜ਼ਿੰਦਗੀ।

ਕਿਆ ਬਾਤ ਹੈ, ਖੂਬਸੂਰਤ ਆਵਾਜ਼ ਵਿੱਚ ਜ਼ਿੰਦਗੀ ਨੂੰ ਪੁਕਾਰਦੀ ਹੋਈ ਇੱਕ ਖੂਬਸੂਰਤ ਆਵਾਜ਼ ਲਤਾ ਮੰਗੇਸ਼ਕਰ ਜੀ ਦੀ, ਜਿਸ ਨੂੰ ਤੁਸੀਂ ਹੁਣੇ ਇੰਜੋਏ ਕੀਤਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਦੇ ਵਿੱਚ। ਅੱਗੇ ਵੱਧਦੇ ਹਾਂ, ਅੱਗੇ ਵੀ ਖੂਬਸੂਰਤ ਗੀਤ ਜਿਸ ਨੂੰ ਲੈ ਕੇ ਆ ਰਹੇ ਨੇ ਕਿਸ਼ੋਰਤਾ।

ਜੀ ਦੋਸਤੋ, ਖੂਬਸੂਰਤ ਗੀਤਾਂ ਦਾ ਤੁਸੀਂ ਲੁਤਫ ਉਠਾ ਰਹੇ ਹੋ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ, ਇਹਦੇ ਵਿੱਚ ਫਿਲਹਾਲ ਰਾਤ ਦੇ 10:49 ਹੋ ਚੁੱਕੇ ਨੇ। ਹੁਣ ਅਗਲਾ ਇੱਕ ਹੋਰ ਖੂਬਸੂਰਤ ਗੀਤ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ, ਇਹ ਹਵਾ ਮੇਰੇ ਸੰਗ ਚੱਲ।

ਜੀ ਹਾਂ ਦੋਸਤੋ, ਇਸੇ ਗੀਤ ਦੇ ਨਾਲ ਤੁਹਾਡੇ ਕੋਲ ਲਵਾਂਗਾ ਮੈਂ ਵਿਦਾ ਕਿ ਕਿਸੇ ਹੋਰ ਦਿਨ ਆਪਾਂ ਜਲਦੀ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਗੁੱਡ ਨਾਈਟ। ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਰਾਤ ਦੇ ਪੂਰੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੇ ਸਭਾ ਦੇ ਸਾਰੇ ਹੀ ਪ੍ਰੋਗਰਾਮ ਹੁਣ ਇੱਥੇ ਖਤਮ ਹੁੰਦੇ ਨੇ। ਦੁਬਾਰਾ ਫਿਰ ਮਿਲਾਂਗੇ ਸਵੇਰੇ 5:55 'ਤੇ ਨਵੇਂ ਦੋਸਤ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸ਼ਬਾ ਖੈਰ, ਜੈ ਹਿੰਦ।